0: ਬਿਨਾ ਲੜਾਈ ਅਤੇ ਡੁੱਲੇ ਨਾ ਕਤਰਾ ਬੇਦੋਸ਼ੀਆਂ ਦੀ ਰਤ ਦਾ
1: ਉਹ ਤੇਰੇ ਪਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ ਸਿਰ ਵੱਧਦਾ ਤੇਰੇ ਪਾਣੇ ਵਿੱਚ ਮੇਰੇ ਦਾਤਿਆ ਸਦਾ ਹੋਵੇ ਭਲਾ

0: ਹੁਣ ਬਖ ਬਖ ਨਾ, ਹੁਣ ਬਖ ਬਖ ਨਾ,
1: ਉਹ ਸਾਰੇ ਖੁਸ਼ ਹੁਣ ਰੋਂਦੀ ਦਿਸੇ ਕੋਈ ਅੱਖ ਨਾ, ਦਿਸੇ ਕੋਈ ਅੱਖ ਨਾ,
0: ਧਰਮਾਂ ਦੇ ਨਾਂ ਤੇ ਦਿਲ ਹੁਣ ਬਖ ਬਖ ਨਾ, ਹੁਣ ਬਖ

0: ਮੁੱਖ ਜੇ ਕਲੇਸ਼ ਭੁੱਲੇ ਬਗਣ ਬਿਹਾਰ ਦੇ, ਬਗਣ ਬਿਹਾਰ ਦੇ
1: ਉਹ ਰਾਜੀ ਖੁਸ਼ੀ ਰਹਿਣ ਲੋਕੀ ਸਾਰੇ ਸੰਸਾਰ ਦੇ, ਸਾਰੇ ਸੰਸਾਰ ਦੇ
0: ਮੁੱਖ ਜੇ ਕਲੇਸ਼ ਭੁੱਲੇ ਬਗਣ ਬਿਹਾਰ ਦੇ, ਬਗਣ ਬਿਹਾਰ ਦੇ
1: ਉਹ ਰਾਜੀ ਖੁਸ਼ੀ ਰਹਿਣ ਲੋਕੀ ਸਾਰੇ ਸੰਸਾਰ ਦੇ, ਸਾਰੇ ਸੰਸਾਰ ਦੇ
0: ਕਰਕੇ ਪਮ

0: ਤੋਂ ਮਿਹਰ ਨਜ਼ਰ ਨਾਲ ਤੱਕਦਾ ਪਾਰਸਾ ਜੀਤ ਬਾਲ ਕਰਦਾ ਸਿਫਤ ਤੇਰੀ ਨਾ ਅੱਕਦਾ ਨਾ ਥੱਕਦਾ ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਦੇ ਚਰਨਾਂ 'ਚ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਆਪ ਵੱਡਿਆਂ ਭਾਗਾਂ ਵਾਲੇ ਹੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਸੀ ਬਹੁਤ ਹੀ ਸਤਿਕਾਰਯੋਗ ਪੰਥਕ ਪ੍ਰਸਿੱਧ ਕੀਰਤਨੀਏ ਗੁਰੂ ਰਾਮਦਾਸ ਮਹਾਰਾਜ ਜੀ ਦੀ ਧਰਤੀ ਤੋਂ ਬਰਸ ਆਏ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਤੋਂ ਅੰਮ੍ਰਿਤ ਬਾਣੀ ਦਾ ਆਨੰਦ ਮਾਣ ਰਹੇ ਸੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆ ਹੈ ਲਾਏ ਧਿਆਨਾ ਇਹ ਸਭ ਤੋਂ ਵੱਡੀ ਦਾਤ ਆ ਗੁਰੂ ਦੀ ਗੋਦ ਚ ਆ ਕੇ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਇਹ ਦਾਤ ਬਿਰਲਿਆਂ ਦੀ ਹੀ ਝੋਲੀ ਚ ਪੈਂਦੀ ਸਾਰਿਆਂ ਦੀ ਝੋਲੀ ਚ ਨਹੀਂ ਪੈਂਦੀ ਬਾਕੀ ਦਾਤਾਂ ਪੈ ਜਾਂਦੀਆਂ ਦੁਨੀਆਂ ਦੀਆਂ ਦਾਤਾਂ ਮਿਲ ਜਾਂਦੀਆਂ ਦੁਨੀਆਂ ਦੀਆਂ ਦਾਤਾਂ ਇਸ ਦਾਤ ਤੋਂ ਛੋਟੀਆਂ ਨੇ ਸਾਰੀ ਤੋਂ ਨਾਮ ਦੀ ਦਾਤ ਨਾ ਮੰਗਣਾ ਹਰ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਮਹਾਰਾਜ ਦੇ ਚਰਨਾਂ ਚ ਕਿਸੇ ਨੇ ਕਿਹਾ ਸੀ ਵੀ ਮਹਾਰਾਜ ਬੇਨਤੀ ਕੀਤੀ ਸੀ ਵੀ ਵੱਡਾ ਕੌਣ ਆ ਮਹਾਰਾਜ ਕਹਿੰਦੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨ ਰਾਮ ਲੈਵ ਲਾਈ ਮਹਾਰਾਜ ਕਹਿੰਦੇ ਨਾ ਕੋਈ ਪੈਸਾ ਕਰਕੇ ਵੱਡਾ ਨਾ ਕੋਈ ਘਰ ਬਾਰ ਨਾ ਕਾਰ ਨਾ ਪਰਿਵਾਰ ਨਾ ਹੁਸਨ ਨਾ ਜਵਾਨੀ ਨਾ ਸਾਹਪਣ ਨਾ ਬਲ ਨਾ ਜ਼ੋਰ ਨਾ ਤਾਕਤ ਨਾ ਪਾਵਰ ਨਾ ਆਪਦਾ ਕਹਿੰਦੇ ਵੱਡਾ ਉਹ ਆ ਜਿਹਨੇ ਰੱਬ ਦੇ ਨਾਲ ਲਹਿਬ ਲਾ ਲਈ ਪਰਮੇਸ਼ੁਰ ਨਾਲ ਉਹ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨਕਲ ਰਾਖੀ
1: ਮੇਰੀ
0: ਆਪਾਂ ਇਹ ਸ਼ਬਦ ਪੜ੍ਹਦੇ ਹਾਂ ਜਿਸ ਕੇ ਸਿਰ ਉੱਪਰ ਤੂੰ ਸਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੈ ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕੋ ਭੁਖਸ਼ ਨਾਹੀ ਜਾਮਣੀ ਆਵੇ ਨੇਰੇ ਰਹਾਓ ਜੋ ਤੇਰੇ ਰੰਗ ਰਾਤੇ ਸਵਾਮੀ ਤਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਰਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਜ ਦੁਸ਼ਟ ਲੈ
1: ਸਾਧੇ
0: ਗਿਆਨ ਧਿਆਨ ਕਿਛ ਕਰਮ ਨਾ ਜਾਣਾ ਇੱਥੇ ਅਖੀਰ ਵਿੱਚ ਮਹਾਰਾਜ ਕਹਿੰਦੇ ਇੰਨਾ ਨੀਵਾਂ ਹੋ ਕੇ ਬੇਨਤੀ ਕਰ ਵੀ ਮਹਾਰਾਜ ਨਾ ਮੇਰੇ ਪੱਲੇ ਗਿਆਨ ਆ ਤੇ ਧਿਆਨ ਹੁੰਦਾ ਵੀ ਧਿਆਨ ਜੋੜਨਾ ਰੱਬ ਦੇ ਨਾਲ ਬੈਠੇ ਹਾਂ ਆਪਾਂ ਧਿਆਨ ਜੁੜ ਜਾਵੇ ਇਹ ਤੋਂ ਵੱਡੀ ਕੋਈ ਦਾਤ ਨਹੀਂ ਧਿਆਨ ਭਟਕਦਾ ਹੁੰਦਾ ਸਾਡਾ ਇੱਥੇ ਬੈਠਿਆਂ ਦਾ ਵੀ ਕਈ ਵਾਰੀ ਮਾਲਕਾ ਨਾ ਮੇਰੇ ਪੱਲੇ ਗਿਆਨ ਆ ਤੇ ਨਾ ਧਿਆਨ ਜੋੜਨ ਦੀ ਸਮਰੱਥਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾ ਚੰਗੇ ਕਰਮ ਕਰਨੇ ਜਾਣਦਾ ਮੈਂ ਹਰੇਕ ਬੰਦਾ ਕਹਿੰਦਾ ਵੀ ਮੈਂ ਚੰਗੇ ਆਈਆਂ ਕਰਦਾ ਪਰ ਰੱਬ ਨੂੰ ਪਤਾ ਹੁੰਦਾ ਮਾਲਕ ਕਿਰਪਾ ਕਰੀ ਚੰਗੇ ਆਈਆਂ ਹੀ ਕਰਾਈ ਜਾਵੇ ਸਾਤੋਂ ਬਰਿਆਈਆਂ ਤੋਂ ਦੂਰ ਰਹੀਏ ਕਰਮ ਨਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਅਗਲੀ ਮਹਾਰਾਜ ਸ਼ਬਦ ਕਹਿੰਦੇ ਸਾਰ ਨਾ ਜਾਣਾ ਤੇਰੀ ਉਹ ਕਿਹੜੀ ਸਾਰ ਨਹੀਂ ਜਾਣੀ ਆਪਾਂ ਸਾਨੂੰ ਮਹਾਰਾਜ ਨੇ ਸਰੀਰ ਦਿੱਤਾ ਘਰ ਬਾਰ ਦਿੱਤਾ ਪਰਿਵਾਰ ਦਿੱਤਾ ਕੰਮ ਕਾਰ ਦਿੱਤਾ ਮਹਿਲ ਬੰਗਲੇ ਦਿੱਤੇ ਸਾਨੂੰ ਤੰਦਰੁਸਤੀਆਂ ਦਿੱਤੀਆਂ ਮਹਾਰਾਜ ਨੇ ਇਹਦੀ ਸਾਰ ਨਹੀਂ ਜਾਣੀ ਅਸੀਂ ਆ ਦੇਹ ਰੁਕਤਾ ਵਾਲਾ ਸਰੀਰ ਦਿੱਤਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਤੈਨੂੰ ਸਮਝਿਆ ਨਹੀਂ ਪਰਮਾਤਮਾ ਸਭ ਤੇ ਵੱਡਾ ਤੂੰ ਸਭ ਤੋਂ ਵੱਡਾ ਮਾਲਕ ਆ ਸਤਿਗੁਰ ਨਾਨਕ ਜਿਨਕਲ ਰਾਖੀ ਮੇਰੀ ਬੰਦਾ ਨਾ ਵੱਡਾ ਕਵੀ ਆਪਣੇ ਆਪ ਨੂੰ ਬਾਬਾ ਵੱਡਾ ਸਾਡਾ ਗੁਰੂ ਸਾਹਿਬ ਵੱਡੇ ਨੇ ਅਕਾਲ ਪੁਰਖ ਵੱਡਾ ਉਹਦੀਆਂ ਵਡਿਆਈਆਂ ਵੱਡੀਆਂ ਤੇ ਉਹ ਮਾਲਕ ਇੰਨਾ ਵੱਡਾ ਨਾ ਏਡਾ ਦਿਆਲੂ ਕਿਰਪਾਲੂ ਆ ਉਹ ਸਾਡੇ ਵਰਗੇ ਕੀੜਿਆਂ ਮਕੌੜਿਆਂ ਨੂੰ ਕਹਿੰਦਾ ਵੀ ਮੈਂ ਇਹਨਾਂ ਦਾ ਸਜਾਇਆ ਹੋਇਆ ਬਣਿਆ ਬੈਠਾ ਕਿਸੇ ਲਿਖੀ ਕਿਸੇ ਪੀਰ ਪੈਗੰਬਰ ਔਲੀਏ ਅਵਤਾਰ ਨੇ ਕਿਸੇ ਧਰਮ ਦੇ ਮੋਢੀ ਨੇ ਨਹੀਂ ਕਿਹਾ ਵੀ ਮੈਂ ਆਪਣੇ ਸੇਵਕਾਂ ਕਰਕੇ ਆ ਤੇ ਸਾਡੇ ਸਤਿਗੁਰੂ ਕਹਿੰਦੇ ਆ ਵੀ ਮੈਂ ਆਪਣੇ ਸੇਵਕਾਂ ਕਰਕੇ ਇੰਨੀ ਹੀ ਕੀ ਕਿਰਪਾ ਸੀ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ ਆਪਾਂ ਆਪਦੇ ਆਪ ਨੂੰ ਕਹਿੰਦੇ ਨਹੀਂ ਵੀ ਅਸੀਂ ਗਰੀਬ ਹਾਂ ਮਹਾਰਾਜ ਕਹਿੰਦੇ ਮੈਂ ਗਰੀਬ ਹਾਂ

ਮਹਾਰਾਜ ਕਹਿੰਦੇ ਮੇਰੇ ਵਰਗੇ ਤਾਂ ਕਰੋੜਾਂ ਰੌਲਦੇ ਫਿਰਦੇ, ਦੇਖੋ ਐਡੀ ਵੱਡੀ ਗੱਲ ਕਹਿ ਦੇਣੀ ਆਪਦੇ ਸੇਵਕਾਂ ਨੂੰ, ਤੇ ਫਿਰ ਹੋਰ ਦਰ ਕਿਹੜਾ ਐਸਾ, ਹੋਰ ਬਾਬਾ ਕਿਹੜਾ ਮਿਲਣਾ ਐਸਾ ਸਾਨੂੰ ਜਿਹੜਾ ਕਵੇ ਮੈਂ ਇਹਨਾਂ ਦੀ ਕਿਰਪਾ ਨਾਲ ਜਾਂ ਆਪਾਂ ਕਰੋੜਾਂ ਜਨਮ ਲੈ ਲਈਏ ਤਾਂ ਵੀ ਆਪਾਂ ਕੀ ਕਿਰਪਾ ਕਰ ਸਕਦੇ ਹਾਂ, ਕੁਛ ਵੀ ਨਹੀਂ, ਇਹ ਤਾਂ ਮਾਲਕ ਦਾ ਵਡੱਪਣ ਹੈ। ਕਈ ਵਾਰੀ ਨਾ ਆਮ ਇਨਸਾਨ ਦਾ ਵੀ ਕੋਈ ਵਡੱਪਣ ਹੁੰਦਾ, ਉਹ ਨਾ ਹਰੇਕ ਗੱਲ ਨੂੰ ਦੂਸਰੇ ਨੂੰ ਤਹਿਰੀਜ ਦਿੰਦਾ ਵੀ ਨਹੀਂ ਉਹ ਚੰਗਾ ਮੇਰੇ ਤੋਂ ਉਹਨੇ ਕੀਤਾ ਏ, ਤੇ ਕਈ ਵੀਰ ਮੇਰੇ ਵਰਗਾ ਹੁੰਦਾ ਉਹ ਕਹਿੰਦਾ ਵੀ ਮੈਂ ਕੀਤਾ ਉਹ ਤਾਂ ਮਾੜਾ ਹੀ ਹੈ। ਇਹ ਮਹਾਰਾਜ ਸ਼ਬਦ ਕਹਿ ਰਹੇ ਆ, ਕਹਿੰਦੇ ਮੈਂ ਤਾਂ ਆਪਦੇ ਸੇਵਕਾਂ ਦਾ ਕਰਕੇ ਸਜਿਆ। ਇਹ ਭਾਵੇਂ ਇਹ ਗੱਲ ਸੱਚ ਨਹੀਂ ਗੀ ਪਰ ਮਹਾਰਾਜ ਵਡਿਆਈ ਦਿੰਦੇ ਆ ਸਾਨੂੰ, ਤੇ ਜਿਹੜਾ ਮਾਲਕ ਐਡੀ ਵਡਿਆਈ ਦਿੰਦਾ ਹੋਵੇ ਉਹਦੀ ਸਿਫਤ ਸਲਾਹ ਫਿਰ 24 ਘੰਟੇ ਹੀ ਕਰਨੀ ਜ਼ਰੂਰੀ ਹੈ। ਅਸੀਂ ਕੰਮਾਂ ਕਰ ਵਾਲੇ ਹਾਂ ਤੇ ਫਿਰ ਵੀ ਸਮਾਂ ਕੱਢੀਏ 24 ਘੰਟੇ ਚੋਂ ਕੁਝ ਨਾ ਕੁਝ ਸਮਾਂ ਉਹਦੀ ਵਡਿਆਈ ਕਰਨ ਦਾ, ਉਹਦੀ ਸਿਫਤ ਸਲਾਹ ਸੁਣਨ ਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਜਿਹੜੀ ਗੁਰੂ ਦੀ ਨਿੰਦਿਆ ਨਾ ਉਹ ਕੰਨ ਸੁਣ ਨਹੀਂ ਸਕਦੇ, ਜਿਹੜਾ ਅਸਲੀ ਸਿੱਖ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦੇ, ਨਾ ਗੁਰੂ ਦੇ ਵਿਅਦ ਵੀ ਸੁਣ ਸਕਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਇਤਿਹਾਸ ਕਹਿ ਰਹੇ ਹਾਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦਾ, ਕਿ ਸਵੇਰ ਵਾਲੇ ਦਿਵਾਨ ਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ, ਆਪਾਂ ਯਤਨ ਕੀਤਾ ਵਡਿਆਈਆਂ ਕਰਨ ਦਾ, ਕਿ ਚੰਦੂ ਦੀ ਧੀ ਦਾ ਰਸਤਾ ਜਦੋਂ ਲਾਗੀ ਲੈ ਕੇ ਆਏ ਨਾ ਕਰਕੇ ਰਸਤਾ ਚਲੇ ਗਏ ਤੇ ਦੱਸਿਆ ਵੀ ਅਸੀਂ ਅਰਜਨ ਦੇ ਲਾਡਲੇ ਹਰਗੋਬਿੰਦ ਉਹਨਾਂ ਦੇ ਸਾਹਿਬਜ਼ਾਦੇ ਨੂੰ ਤੇਰੀ ਧੀ ਮੰਗਿਆ ਆ, ਚੰਦੂ ਤੂੰ ਕਰਮਾਂ ਵਾਲਾ, ਤੇਰੀ ਧੀ ਕਰਮਾਂ ਵਾਲੀ ਹੈ, ਮੱਥੇ ਟਿਕਿਆ ਕਰਨਗੇ, ਰਹਿੰਦੀ ਦੁਨੀਆਂ ਤੱਕ ਨਾ ਰਹਿਣਾ ਉਹਦਾ, ਉੱਥੇ ਦੁਨੀਆਂ ਦੇ ਸਾਰੇ ਲੋਕ ਦੇਵੀ ਦੇਵਤੇ ਵੀ ਨਹੀਂ ਆਉਂਦੇ ਆ, ਦੁਨੀਆਂ ਦੀ ਤਾਂ ਕਿਹੜੀ ਗੱਲ ਕਰਦਾ ਹੈ, ਕਿਉਂਕਿ ਇਹਨਾਂ ਲਾਗੀਆਂ ਨੂੰ ਨਾ ਰੰਗ ਚੜ੍ਹ ਗਿਆ ਸੀ, ਗੱਲ ਰੰਗ ਚੜ੍ਹਨਾ ਹੀ ਔਖਾ ਇਹਨਾਂ ਨੂੰ, ਰੰਗ ਚੜ੍ਹ ਗਿਆ ਇਹਨਾਂ ਨੇ। ਹੋਰ ਗੱਲਬਾਤ ਜਿਹੜੀ ਕੀਤੀ ਨਾ ਉਵੇਂ ਲਾਗੀ ਬਣ ਕੇ ਨਹੀਂ ਕੀਤੀ, ਨਿਮਰਤਾ ਨਾਲ ਨਹੀਂ ਕੀਤੀ, ਇੱਕ ਨਿਮਰਤਾ ਹੁੰਦੀ ਹੈ ਪਿਆਰ ਦੇ ਵਿੱਚ ਹਰੇਕ ਥਾਂ ਤੇ, ਇੱਕ ਜਿਹੜਾ ਹੰਕਾਰੀ ਬੰਦਾ ਤੇ ਉਹਦੇ ਮੂਹਰੇ ਬਾਹਲੀ ਨਿਮਰਤਾ ਵੀ ਨਹੀਂ ਚੱਲਦੀ ਹੁੰਦੀ, ਮਨਮੁੱਖ ਗੰਢ ਪਵੇ ਮੋਹ ਮਾਰ, ਕਹਿੰਦਾ ਮਨਮੁੱਖ ਮਾੜਾ ਬੰਦਾ ਨਾ ਵੀ ਉਹਨੂੰ ਐਵੇਂ ਹੀ ਉਹਦੇ ਮੂਹਰੇ ਖੜ ਕੇ ਚਪੇੜਾਂ ਵੀ ਨਹੀਂ ਖਾ ਹੁੰਦੀਆਂ, ਐਵੇਂ ਨਹੀਂ ਜੀ ਜੀ ਕਿਹਾ ਜਾਂਦਾ। ਮਹਾਰਾਜ ਕਹਿੰਦੇ ਜਵੇ ਬਾਣ ਲੱਗਿਓ ਤਵੇ ਰੋਸ ਜਾਗਿਓ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਣ ਤਾਣ, ਸਾਡੇ ਗੁਰੂ ਦਾ ਹੁਕਮ ਆ ਵੀ ਸਤਿਕਾਰ ਸਭ ਦਾ ਕਰਨਾ, ਕਿਸੇ ਨੂੰ ਡਰਾਉਣਾ ਨਹੀਂ ਤੇ ਡਰਨਾ ਵੀ ਨਹੀਂ ਕਿਸੇ ਤੋਂ, ਕਿਸੇ ਤੋਂ ਡਰਨਾ ਵੀ ਨਹੀਂ, ਇੰਨਾ ਬਣਾ ਕੋਈ ਨਿਵੇਂ ਹੋ ਜਾਈਏ ਵੀ ਕੋਈ ਸਾਨੂੰ ਲਤਾੜਦਾ ਹੀ ਫਿਰੇ। ਤੇ ਇਹ ਸੰਗਤ ਕਰ ਗਏ ਸੀ ਗੁਰੂ ਮਹਾਰਾਜ ਦੇ ਚਰਨਾਂ ਦੀ, ਇਹਨਾਂ ਦੇ ਅੰਦਰੋਂ ਭੈ ਭੋ ਮਿਟ ਗਿਆ ਸੀ। ਲਾਗੀ ਦਾ ਕੰਮ ਹੁੰਦਾ ਨੀਵੇਂ ਰਹਿਣਾ, ਨੌਕਰ ਨੌਕਰ ਦਾ ਕੰਮ ਜਿੱਥੇ ਵੀ ਆਪਾਂ ਨੌਕਰੀ ਕਰੀਏ ਆਪਦੇ ਬੌਸ ਦੇ ਹਰੇਕ ਬੰਦਾ ਨੀਵਾਂ ਹੋ ਕੇ ਰਹਿੰਦਾ। ਪਰ ਜਿਹੜੇ ਗੁਰੂ ਨਾਲ ਜੁੜ ਗਏ ਉਹ ਉਹਨਾਂ ਦੀ ਜਿਹੜੀ ਕਿਰਤਾ ਉਹ ਗੱਲ ਵੱਖਰੀ ਰਹਿ ਗਈ, ਪਰ ਉਹ ਜੇ ਝੁਕਦੇ ਆ ਤਾਂ ਰੱਬ ਮੂਹਰੇ ਝੁਕਦੇ, ਕਿਸੇ ਹੋਰ ਮੂਹਰੇ ਨਹੀਂ। ਤੇ ਇਹ ਲਾਗੀਆਂ ਨੇ ਜਦੋਂ ਇਹਨੇ ਮੰਦੇ ਚੰਗੇ ਸ਼ਬਦ ਬੋਲੇ ਨਾ ਵੀ ਤੁਸੀਂ ਮੇਰੀ ਧੀ ਨੂੰ ਇੱਕ ਮੰਗ ਖਾੜਿਆਂ ਦੇ ਘਰੇ ਵਿਆਹ ਆਏ ਆ ਮੰਗਿਆ ਆਏ ਆ, ਤੇ ਮੇਰਾ ਉਹਨਾਂ ਦਾ ਮੇਰੇ ਨਾਲ ਕੀ ਮੁਕਾਬਲਾ, ਮੈਂ ਵਜ਼ੀਰ, ਮੈਂ ਰਾਜੇ ਦੇ ਨੇੜੇ, ਮੇਰੇ ਮਹਿਲ ਵੱਡੇ ਵੱਡੇ, ਉੱਥੇ ਲੋਕ ਕੋਈ ਤਿਲ ਫੁੱਲ ਲੈ ਕੇ ਆਉਂਦਾ ਉਹਨਾਂ ਦਾ ਤਾਂ ਗੁਜ਼ਾਰਾ ਚੱਲਦਾ, ਇਹ ਬੜਾ ਵੱਡਾ ਭੁਲੇਖਾ ਹੁੰਦਾ ਬੰਦੇ ਨੂੰ। ਰੱਬ ਨੇ ਤਾਂ ਸਾਡੇ ਘਰ ਦਾ ਗੁਜ਼ਾਰਾ ਚਲਾਉਣਾ, ਅਸੀਂ ਰੱਬ ਦੇ ਘਰ ਦਾ ਗੁਜ਼ਾਰਾ ਕਿਵੇਂ ਚਲਾ ਦਾਂਗੇ, ਰੱਬ ਤਾਂ ਸਾਰੀ ਦੁਨੀਆਂ ਦਾ ਗੁਜ਼ਾਰਾ ਚਲਾਉਂਦਾ ਨਾ। ਦਾਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ, ਉਹ ਤਾਂ ਸਾਰਿਆਂ ਨੂੰ ਦੇਣ ਵਾਲਾ, ਪਿਓ ਦਾਦੇ ਕਾ ਖੋਲ ਡਿੱਠਾ ਖਜਾਨਾ ਤਾਂ ਮੇਰੇ ਮਨ ਭਿਆਨ ਦਾਨਾ। ਤੇ ਜੇ ਉਹਦੀ ਨਜ਼ਰ ਪੁੱਠੀ ਹੋ ਗਈ ਨਾ, ਘਰੇ ਪਦਾਰਥ ਪਏ ਵੀ ਅੰਦਰ ਨਹੀਂ ਜਾਣੇ, ਡਾਕਟਰ ਬੰਦ ਕਰ ਦਿੰਦੇ ਵੀ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਨਹੀਂ ਖਾਣਾ। ਪਾਣੀ ਵੀ ਬੜਾ ਸਪੈਸ਼ਲ ਕਈਆਂ ਮਰੀਜ਼ਾਂ ਨੂੰ ਦੱਸ ਦਿੰਦੇ ਵੀ ਆਹੀ ਪੀਣਾ ਨਹੀਂ ਪੀਣਾ ਨਹੀਂ, ਗੁਲੂਕੋਸ਼ ਤੇ ਪਏ ਆ ਕਈ। ਆਪਾਂ ਕਈ ਵੀ ਵੀ ਸਾਡੇ ਕੋਲ ਬੜਾ ਕੁਝ ਬੜਾ ਕਮਾਇਆ, ਇਹ ਸਭ ਕੁਛ ਉਸੇ ਦਾ ਹੀ ਆ। ਮੇਰੇ ਮਾਲਕ ਸੱਚੇ ਪਾਤਸ਼ਾਹ ਦੇ ਘਰ ਦੀ ਜਦੋਂ ਨਿੰਦਾ ਕੀਤੀ ਨਾ ਤੇ ਇਹਨਾਂ ਲਾਗੀਆਂ ਨੇ ਪਹਿਲਾਂ ਵਿਰੋਧ ਕਰਤਾ, ਉਹ ਕਹਿੰਦੇ ਚੰਦੋ ਤੂੰ ਹੰਕਾਰੀ ਹੋ ਗਿਆ, ਤੂੰ ਬੜਾ ਵੱਡਾ ਪਾਪੀ ਆ, ਉਹ ਘਰ ਨੂੰ ਨਿੰਦਦਾ ਜਿਹੜੇ ਘਰ ਤੇ ਗਰੀਬ ਲੋਕ ਜਾ ਕੇ, ਜਿਹੜੇ ਘਰ ਤੇ ਅਮੀਰ ਲੋਕ ਜਾ ਕੇ, ਜਿਹੜੇ ਘਰ ਤੇ ਦੇਵੀ ਦੇਵਤੇ ਨਮਸਕਾਰਾਂ ਕਰਦੇ ਆ, ਉਹ ਗੁਰੂ ਅਰਜਨ ਦੇਵ ਜੀ ਨੂੰ ਮਾੜਾ ਕਿੰਨਾ, ਜਿਹਦੇ ਘਰੋਂ ਅਨੇਕਾਂ ਦਾ ਲੰਗਰ ਚੱਲਦਾ, ਪ੍ਰਸ਼ਾਦਾ ਪਾਣੀ ਚੱਲਦਾ।
ਹਰ ਰੋਜ਼ ਅੱਜ ਵੀ ਗੁਰੂ ਰਾਮਦਾਸ ਦੇ ਘਰੋਂ ਲੱਖਾਂ ਦੀ ਗਿਣਤੀ 'ਚ ਪ੍ਰਸ਼ਾਦਾ ਛੱਕ ਕੇ ਜਾਂਦੀ ਸੰਗਤ। ਆਪਾਂ ਤਾਂ ਘਰੇ ਆਏ ਨੂੰ ਦਸਾਂ ਬੰਦਿਆਂ ਨੂੰ ਛਕਾ ਦਾਂਗੇ, 15 ਨੂੰ ਛਕਾ ਦਾਂਗੇ। ਇੰਨੇ 'ਚ ਵੀ ਕਈ ਵਾਰੀ ਬੀਬੀਆਂ ਆਪਣੀਆਂ ਅੱਕ ਜਾਂਦੀਆਂ ਹੁੰਦੀਆਂ ਇੱਕ ਦਿਨ 'ਚ ਹੀ, ਨਾਲੇ ਇੱਕ ਵੇਲੇ 'ਚ ਹੀ। ਇੱਕੋ ਇੱਕ ਗੁਰੂ ਰਾਮਦਾਸ ਦਾ ਘਰ ਹੈ ਅਤੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ 'ਤੇ ਜਿੱਥੇ ਕੋਈ ਗਿਣਤ ਕੋਈ ਨਹੀਂ, ਜਿੱਥੇ ਗੁਰੂ ਘਰੋਂ ਆ ਕੇ ਜਲ ਪਾਣੀ ਛਕਦੇ ਸਾਰੇ। ਕਿਉਂਕਿ ਇਹ ਦਰ ਵੱਡਾ, ਇਹਦੀ ਵਡਿਆਈ ਵੱਡੀ, ਇਹਦੀ ਪਾਵਰ ਵੱਡੀ ਹੈ। ਅਸੀਂ ਆਮ ਬੰਦੇ ਦੀ ਪਾਵਰ ਨਹੀਂ ਹੁੰਦੀ ਗੀ, ਰੱਬ ਦੀ ਹੁੰਦੀ ਪਾਵਰ। ਆਓ ਇਹ ਕਹਿੰਦੇ ਚੰਦੂ ਤੂੰ ਮਾੜਾ ਕਹਿ ਰਿਹਾ, ਇਹ ਸ਼ਬਦ ਤੈਨੂੰ ਵਰਤਣੇ ਨਹੀਂ ਚਾਹੀਦੇ। ਇਹਨੇ ਬੋਲ ਕਬੋਲ ਬੋਲੇ ਲੱਗ ਗਈਆਂ ਨੂੰ ਵੀ। ਅਤੇ ਇਹ ਗੱਲ ਜਦੋਂ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਨਾ, ਸੰਗਤਾਂ ਦੇ ਕੰਨੀ ਗੱਲ ਪਈ ਅਤੇ ਹਿਰਦੇ ਬਲੁੰਦਰੇ ਗਏ। ਹਿਰਦੇ ਬਲੁੰਦਰੇ ਗਏ ਵੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਮੂਰੀ ਦੱਸਦਾ ਏ। ਇਹ ਹੰਕਾਰੀ ਬੰਦਾ ਆਪਣੇ ਆਪ ਨੂੰ ਇਹ ਚਵਾਰਾ ਕਹਿੰਦਾ, ਇਹ ਚੰਗਿਆਈ ਚੰਗੀ ਨਹੀਂ ਗੱਲ ਕਰਦਾ। ਇੱਕ ਵਾਰੀ ਨਾ ਜਦੋਂ ਭਾਈ ਡੱਲੇ ਨੇ ਬੜੀ ਸੇਵਾ ਕੀਤੀ ਸੀਗੀ, ਜਦੋਂ ਮਹਾਰਾਜ ਦਮਦਮਾ ਸਾਹਿਬ ਗਏ ਨਾ, ਭਾਈ ਡੱਲੇ ਦੀ ਬੜੀ ਸੇਵਾ ਸਾਰੀ ਆਈ ਗਈ, ਸੰਗਤ ਦੀ ਦੇਖਭਾਲ ਕਰਨੀ, ਤੰਬੂ ਕਨਾਤਾਂ ਲਾਉਣੀਆਂ, ਜਲ ਪਾਣੀ ਲੰਗਰਾਂ ਦੀ, ਬੜੀ ਵੱਡੀ ਸੇਵਾ। ਪਰ ਭਾਈ ਡੱਲਾ ਨਾ ਮਹਾਰਾਜ ਦੇ ਸਿੱਖਾਂ ਨੂੰ ਦੇਖ ਕੇ ਘਰਨਾ ਜੀ ਕਰ ਗਿਆ। ਕਹਿੰਦਾ ਮਹਾਰਾਜ ਵੀ ਇਹਨਾਂ ਨੇ ਜੰਗ ਲੜਨਾ ਸੀ, ਜਿਹਨਾਂ ਦੇ ਫਟੇ ਚੋਲੇ ਆ, ਟੁੱਟੇ ਮਿਆਣ ਆ, ਜਿਹਨਾਂ ਕੋਲੇ ਤੇਗਾਂ ਵੀ ਨਹੀਂ ਚੰਗੀਆਂ, ਤੇ ਆ ਪਤਲੇ ਜੇ ਸ਼ਰੀਰਾਂ ਵਾਲੇ, ਇਹਨਾਂ ਨੇ ਕਿਤੇ ਮੁਕਾਬਲਾ ਕਰ ਲੈਣਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਨਾ ਭਾਈ ਡੱਲੇ ਨੇ ਥੋੜਾ ਜਿਹਾ ਮੂੰਹ ਘੁਮਾ ਕੇ ਸਿੱਖਾਂ ਨੂੰ ਗੱਲ ਕੀਤੀ, ਤੇ ਮਹਾਰਾਜ ਤੋਂ ਫਿਰ ਜਰੀ ਨਹੀਂ ਗਈ। ਭਾਈ ਡੱਲੇ ਦਾ ਹੰਕਾਰ ਨੀਵਾਂ ਕਰਨ ਦਾ ਕਾਰਨ ਸੀ ਇਹ ਵੀ ਭਾਈ ਡੱਲੇ ਨੇ ਸਿੱਖਾਂ ਨੂੰ ਨੀਵਾਂ ਦਿਖਾਇਆ। ਮਹਾਰਾਜ ਕਹਿੰਦੇ ਡੱਲਿਆ ਮੇਰੇ ਸਿੱਖਾਂ ਨੂੰ ਨਾ ਨੀਵਾਂ ਦਿਖਾ, ਇਹ ਨੀਵੇਂ ਨਹੀਂ ਗੇ ਸਿੱਖ, ਇਹਨਾਂ ਦੇ ਚੋਲਿਆਂ ਤੇ ਨਾ ਜਾ, ਫਟੇ ਕੱਪੜਿਆਂ ਤੇ ਨਾ ਜਾ, ਟੁੱਟੇ ਮਿਆਨਾਂ ਤੇ ਨਾ ਜਾ, ਇਹਨਾਂ ਦੇ ਰੰਗਾਂ ਤੇ ਨਾ ਜਾ, ਇਹ ਇਹਨਾਂ ਦੇ ਜਿਹੜੇ ਜਜ਼ਬਾਤ ਨੇ, ਹੌਂਸਲੇ ਆ, ਉਹ ਨਹੀਂ ਤੈਨੂੰ ਪਤਾ। ਮਹਾਰਾਜ ਮਨ ਦੇ ਵਿੱਚ ਸੋਚਦੇ, ਫਿਰ ਕਲਾ ਤਾਂ ਮਹਾਰਾਜ ਵਰਤਾਉਂਦੇ ਹੀ ਆ। ਸੇਵਾ ਵੱਡੀ ਸੀ, ਥੋੜ੍ਹਾ ਜਿਹਾ ਹੰਕਾਰ ਵੀ ਕੱਢਣਾ ਸੀ ਅੰਦਰੋਂ, ਅਤੇ ਜੇ ਹੰਕਾਰ ਹੀ ਰਹਿ ਜਾਂਦਾ ਸੇਵਾ ਵੀ ਨਹੀਂ ਸੀ ਪ੍ਰਵਾਨ ਹੋਣੀ। ਅਤੇ ਫਿਰ ਆਪਾਂ ਸਾਰੇ ਜਾਣਦੇ ਹਾਂ ਵੀ ਵਿਦੁੱਖ ਦੀ ਪਰਖ। ਫਿਰ ਡੱਲੇ ਨੂੰ ਕਹਿੰਦੇ ਲਿਆ ਵੀ ਡੱਲਿਆ ਤੂੰ ਕਹਿੰਦਾ ਤੇਰੇ ਮਨ 'ਚ ਘਰਨਾ ਵੀ ਇਹਨਾਂ ਨੇ ਕੀ ਕਰਨਾ, ਲਿਆ ਤੇਰੇ ਕੋਲ ਜਿਹੜੇ ਨੌਜਵਾਨ ਲਿਆ ਗੋਲੀ ਮਾਰ ਗਏ ਹਿੱਕ ਦੇ ਵਿੱਚ ਪਰਖੀਏ। ਕਹਿੰਦਾ ਕੋਈ ਨਹੀਂ ਆਉਂਦਾ, ਸ਼ੋਰਟਕੱਟ ਗੱਲ ਕਰਦੇ ਹਾਂ ਆਪਾਂ। ਕਹਿੰਦਾ ਮਹਾਰਾਜ ਕੋਈ ਨਹੀਂ ਮੰਨਿਆ, ਕਹਿੰਦੇ ਤੂੰ ਆ ਜਾ। ਕਹਿੰਦਾ ਜੀ ਐਂ ਨਹੀਂ ਖਾਧੀ ਜਾਣੀ ਗੋਲੀ, ਕਿਹਦਾ ਜੀ ਕਰਦਾ ਮਰਨੋਂ। ਮਹਾਰਾਜ ਕਹਿੰਦੇ ਲਿਆ ਫਿਰ ਸਾਡੇ ਬਾਜ ਮਾਰ ਸਿੱਖਾਂ ਨੂੰ। ਪੱਗਾਂ ਦਸਤਾਰਾਂ ਬੰਨ੍ਹਦੇ ਹੀ ਆ ਗਏ ਸੀ ਭਾਈ ਧੀਰ ਸਿੰਘ ਜੀ, ਭਾਈ ਵੀਰ ਸਿੰਘ ਜੀ। ਮਹਾਰਾਜ ਕਹਿੰਦੇ ਨਾਮ ਇਹਦਾ ਦਲ ਪਛਣੀ, ਇਹਨੇ ਮਰਦਾਂ ਨੂੰ ਖਾਇਆ, ਇਹ ਲੰਬੂ ਹੈ ਮੌਤ ਦਾ ਸਤਿਗੁਰ ਫਰਮਾਇਆ, ਬਾਂਗ ਪੱਤਿਆਂ ਉੱਡ ਜੋ ਜੋ ਸਾਹਮਣੇ ਆਇਆ। ਅਤੇ ਸਰ ਕਹਿੰਦੇ ਮਹਾਰਾਜ ਤੁਹਾਡੇ ਹੱਥੋਂ ਉੱਡ ਜਾਈਏ, ਹੋਰ ਕੀ ਚਾਹੀਦਾ। ਪਾਤਸ਼ਾਹ ਨੇ ਨਿਸ਼ਾਨਾ ਉੱਚਾ ਚੁੱਕ ਕੇ ਉੱਪਰ ਦੀ ਨੰਘਾਇਆ ਅਤੇ ਛਾਤੀ ਨਾਲ ਆਲੇ, ਕਹਿੰਦੇ ਦੇਖ ਡੱਲਿਆ ਹੋਏ ਕਿਵੇਂ ਨਿਕਲਦੇ ਆ ਸਿਦਕ ਨਿਭਾਉਣ ਵਾਲੇ, ਤੇਰੇ ਵਰਗਿਆਂ ਕੀ ਪੂਰੀਆਂ ਪਾਉਣੀਆਂ ਏ, ਸਾਡੇ ਸਿੰਘ ਨੇ ਹਾਥੀਆਂ ਨੂੰ ਢਾਉਣ ਵਾਲੇ। ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਸੀ ਵੀ ਡੱਲੇ ਨੇ ਘਰਨਾ ਕੀਤੀ ਸਿੱਖਾਂ ਦੇ ਵਸਤਰਾਂ ਵਾਲੇ ਦੇਖ ਕੇ, ਉਹਨਾਂ ਦੇ ਟੁੱਟੇ ਮਿਆਨਾਂ ਵਾਲੇ ਦੇਖ ਕੇ। ਮਹਾਰਾਜ ਕਹਿੰਦੇ ਦੇਖੋ ਡੱਲਿਆ ਤੇਰੇ 7-7 ਫੁੱਟੇ ਨਹੀਂ ਖੜੇ, ਤੋਂ ਨਹੀਂ ਖੜਿਆ, ਆਹ ਖੜੇ ਸੁਰਮੇ ਜਿਨ੍ਹਾਂ ਨੇ 10 ਲੱਖ ਫੌਜ ਦਾ ਮੂੰਹ ਮੋੜਤਾ ਚਮਕੌਰ ਦੀ ਗੜੀ ਦੇ ਵਿੱਚ, ਹਾਥੀ ਭਜਾਏ ਇਹਨਾਂ ਨੇ। ਇਹਨਾਂ ਨੂੰ ਐਵੇਂ ਨਾ ਸਮਝੀ, ਮਨ ਫਿਰ ਹੰਕਾਰੀ ਸੀ ਨਾ, ਹੰਕਾਰ ਕੱਢਤਾ ਅੰਦਰੋਂ, ਭੁੱਲ ਮੰਗੀ ਫਿਰ ਡੱਲੇ ਨੇ। ਗੁਰੂ ਸਾਹਿਬ ਕਿਰਪਾ ਕਰਨ, ਇਸੇ ਤਰ੍ਹਾਂ ਹੀ ਸਾਡੇ ਮਨ ਦੇ ਜਿਹੜੇ ਫੁਰਨੇ ਮਾੜੇ ਆ, ਜਾਂ ਸਾਡੇ ਮਨ 'ਚ ਕੋਈ ਇਤਰਾਅ ਚੜ੍ਹਾ ਹੰਕਾਰ, ਉਹ ਨਿਕਲਦਾ ਰਹੇ ਨਾਲ ਦੀ ਨਾਲ। ਪਾਤਸ਼ਾਹ ਗਰੀਬ ਨਵਾਜ ਕਹਿੰਦੇ ਮਾਣ ਨਾ ਕੀਜੈ ਸ਼ਰਨ ਭਰੀ ਜੈ ਕਰੈ ਸੋ ਭਲਾ ਮਨਾਈਐ। ਆਓ ਬੇਨਤੀ ਕਰਾਂ ਮੈਂ, ਇਹ ਹੰਕਾਰੀ ਆ ਜਿਹੜਾ, ਇਹਨੇ ਮੰਦੇ ਸ਼ਬਦ ਬੋਲੇ ਆ ਅਤੇ ਸਿੱਖਾਂ ਤੋਂ ਜਰੇ ਨਹੀਂ ਗਏ। ਜਿਵੇਂ ਬੇਨਤੀ ਕਰ ਕੀਤੀ ਆ ਵੀ ਜੇ ਸਿੱਖ ਨਹੀਂ ਨਾ ਜਰਦੇ ਗੁਰੂ ਪ੍ਰਤੀ ਮਾੜਾ ਸ਼ਬਦ ਕੋਈ, ਤਾਂ ਗੁਰੂ ਵੀ ਸਿੱਖਾਂ ਪ੍ਰਤੀ ਮਾੜਾ ਸ਼ਬਦ ਨਹੀਂ ਜਰਦਾ ਕਿਸੇ ਤੋਂ, ਮਾਲਕ ਵੀ ਨਹੀਂ ਜਰਦੇ ਕਿਸੇ ਤੋਂ, ਆਪਣੇ ਪੁੱਤਰ ਧੀਆਂ ਵਾਂਗੂ ਪਿਆਰ ਕਰਦੇ ਆ। ਇੰਨ ਪੁੱਤਰ ਨੇ ਕਿ ਸੀਸ ਪਰ ਵਾਰ ਦੀ ਇਹ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਮੇਰੇ ਪਾਤਸ਼ਾਹ ਗਰੀਬ ਨਵਾਜ ਦੀ ਜਦੋਂ ਗੁਰੂ ਘਰ ਦੀ ਦੁਖੀਆਂ ਨੇ ਨਿੰਦਿਆ ਕੀਤੀ ਚੰਦੂ ਨੇ, ਤੇ ਫਿਰ ਚਿੱਠੀ ਲਿਖਦੇ ਆ ਸਿੱਖ, ਸੰਗਤ ਚਿੱਠੀ ਲਿਖਦੀ ਆ ਮਹਾਰਾਜ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਇਹ
ਨਿਰਦਈ ਬੰਦੇ ਨੇ, ਪਾਪੀ ਬੰਦੇ ਨੇ, ਹਥਿਆਰੇ ਬੰਦੇ ਨੇ, ਇਹ ਲੋਭੀ ਤੇ ਲਾਲਚੀ ਬੰਦੇ ਨੇ, ਹੰਕਾਰੀ ਬੰਦੇ ਨੇ। ਗੁਰੂ ਨਾਨਕ ਦੇ ਘਰ ਨੂੰ ਮੋਰੀ ਕਿਹਾ, ਇਹਦੀ ਧੀ ਦਾ ਰਸਤਾ ਮੋੜ ਦਿਓ, ਕਿਉਂਕਿ ਜਿਹੜਾ ਗੁਰੂ ਘਰੇ ਆਪਣੇ ਆਪ ਨੂੰ ਵੱਡਾ ਸਮਝਦਾ ਉਹਨੂੰ ਇੱਥੇ ਕੋਈ ਥਾਂ ਨਹੀਂ, ਜਿਹੜਾ ਆਪਣੇ ਆਪ ਨੂੰ ਨੀਵਾਂ ਸਮਝਦਾ, ਨਿਵੇ ਸੋ ਗੌਰਾ ਹੋਏ, ਉਹ ਸਭ ਤੋਂ ਉੱਚਾ ਮਾਲਕ ਕਰ ਦਿੰਦੇ, ਕਾਹਦੇ 'ਚ, ਉਹਦੀ ਸੋਚ 'ਚ, ਉਹਦੀ ਮਤ 'ਚ, ਉਹਦੇ 'ਤੇ ਕਿਰਪਾ ਕਰ ਦਿੰਦੇ ਆ ਮਾਲਕ। ਆਓ ਜਿਵੇਂ ਸਿੱਖ ਚਿੱਠੀ ਲਿਖਦੇ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਇਹ ਡਿਊਟੀ ਲੱਗਦੀ ਹੈ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਸਿੱਖ ਬੇਨਤੀਆਂ ਕਰਦੇ ਆ। ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ, ਢਾਡੀ ਜਥੇ ਦੋਹੀ।

0: ਓ ਨਾਨਕ ਦਾ ਦਰਬਾਰ ਗੁਰੂ
1: ਗੁਰਗੱਦੀ ਦੀ ਨਿੰਦਿਆ ਸੰਗਤ ਸਕਦੀ ਨਹੀਂ
0: ਸਾਰ ਗੁਰੂ ਬਈ।

0: ਸਾਧੂ ਠੁੱਲੀ ਵਾਲ ਨਾ ਕਰਨਾ
1: ਸੰਗਤਾਂ ਵਿੱਚ ਪ੍ਰਚਾਰ ਗੁਰੂ ਬਈ ਸੰਗਤਾਂ ਵਿੱਚ ਪ੍ਰਚਾਰ ਗੁਰੂ ਹਾਂ ਸੰਗਤਾਂ ਵਿੱਚ ਪ੍ਰਚਾਰ ਗੁਰੂ ਹੋ
2: ਮਾੜੇ ਬੋਲ ਚੰਦੂ ਨੇ ਬੋਲੇ ਕੀਤੀ ਹਰਕਤ ਮਾੜੀ ਮਾੜਾ ਬੰਦਾ ਹੋਰ ਕਰ ਵੀ ਕੀ ਸਕਦਾ ਗੁਰੂ ਘਰ ਦੀ ਨਿੰਦਿਆ ਹੀ ਕਰ ਸਕਦਾ ਮਾੜਾ ਬੰਦਾ ਮਾੜੇ ਬੋਲ ਚੰਦੂ ਨੇ ਬੋਲੇ ਕੀਤੀ ਹਰਕਤ ਮਾੜੀ ਗੁਰੂ ਘਰ ਨੂੰ ਉਹ ਮੋਰੀ ਦੱਸਦਾ ਚੜਿਆ ਆਪ ਚਵਾਰੀ ਚੰਦੂ ਵਰਗੇ ਬੈਠੇ ਪਾਪੀ ਲਾ ਸ਼ਰਮਾ ਦੀ ਲੋਈ ਮੋੜ ਦਿਓ ਰਸਤਾ ਦਾਤਾ ਹੈ ਪਾਰਸ ਦੀ ਅਰਜੋਈ ਸੰਗਤ ਕਹਿੰਦੀ ਮਹਾਰਾਜ ਇਹ ਚੰਦੂ ਦੀ ਧੀ ਦਾ ਰਿਸ਼ਤਾ ਨਾ ਲਿਓ ਕਿਉਂਕਿ ਚੰਦੂ ਆਪਣੇ ਆਪ ਨੂੰ ਵੱਡਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਨੂੰ ਛੋਟਾ ਕਹਿੰਦਾ ਮਹਾਰਾਜ ਰਸਲਾਂ 'ਚ ਉਹ ਬੋਲੇ ਕਹਿੰਦੇ ਸੰਗਤ ਜੀ ਜੋ ਸੰਗਤ ਦਾ ਹੁਕਮ ਆ ਉਹ ਪ੍ਰਵਾਨ ਕਿਉਂਕਿ ਸੰਗਤ ਸਾਤੋਂ ਵੱਡੀ ਵੀਹ ਵਿਸਵੇ ਗੁਰੂ ਇੱਕੀ ਵਿਸਵੇ ਸਾਧ ਸੰਗਤ ਪਾਤਸ਼ਾਹ ਕਹਿੰਦੇ ਧੀ ਚਾਹੇ ਚੰਦੂ ਦੀ ਹੈ ਅਤੇ ਚਾਹੇ ਸਾਡੀ ਆ ਧੀਆਂ ਸਾਂਝੀਆਂ ਹੁੰਦੀਆਂ ਸਭ ਦੀਆਂ ਧੀ ਦਾ ਭਾਵੇਂ ਨਹੀਂ ਕਸੂਰ ਪਰ ਸੰਗਤਾਂ ਦੀ ਜਿਹੜੀ ਬੇਨਤੀ ਹੈ ਹੁਕਮ ਹੈ ਮਹਾਰਾਜ ਕਹਿੰਦੇ ਉਹਨੂੰ ਵੀ ਨਹੀਂ ਮੋੜਿਆ ਜਾ ਸਕਦਾ
3: ਜੀ
2: ਸੱਚੇ ਪਾਤਸ਼ਾਹ ਨੇ ਫਿਰ ਇਹ ਰਿਸ਼ਤਾ ਮੋੜਤਾ ਸੀ ਇਹ ਵੀ ਕਾਰਨ ਬਣਿਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਆਓ ਇੱਕਣੀ ਅਨੇਕਾਂ ਭੁੱਲਾਂ ਹੋ ਜਾਂਦੀਆਂ ਗੁਰੂ ਸਾਹਿਬ ਦੀ ਵਡਿਆਈ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਗੁਰ ਇਤਿਹਾਸ ਕਹਿੰਦੇ ਹਾਂ ਗੁਰੂ ਸਾਹਿਬ ਬਖਸ਼ਣਾ ਰਹੇ ਹੈ ਅੱਗੇ ਤੋਂ ਸਮਤ ਦੇਣ ਗਲਾਹਾਂ ਦੀ ਮਾਫ਼ੀ ਬਖਸ਼ਣ ਇਸੇ ਤਰ੍ਹਾਂ ਹੀ ਸੇਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਹੋਣ ਦਰੋਂ ਘਰੋਂ ਨਿਤਨੇਮ ਦੀਆਂ ਨਾਮ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਸਤਿਗੁਰੂ ਬਖਸ਼ਣ ਬਹੁਤ ਹੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਪੰਥਕ ਪ੍ਰਸਿੱਧ ਬੁਲਾਰੇ ਬਾਬਾ ਤਰਲੋਚਨ ਸਿੰਘ ਜੀ ਆਪ ਸੰਗਤਾਂ ਨੂੰ ਹਰ ਜਸ ਨਾਲ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗੁਰੂ ਘਰ ਦੇ ਸੇਵਾਦਾਰ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਸਾਰੀ ਸੰਗਤ ਫਤਿਹ ਬੁਲਾਇਓ ਆਖੋ ਵਾਹਿਗੁਰੂ ਜੀ ਕਾ ਖਾਲਸਾ
4: ਵਾਹਿਗੁਰੂ ਜੀ ਕੀ
5: ਫਤਿਹ ਇਹ ਸਨ ਗੁਰੂ ਘਰ ਦਾ ਢਾਡੀ ਜਥਾ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਿੰਨਾਂ ਦੇ ਸ਼ਹੀਦੀ ਦੇ ਇਤਿਹਾਸ ਵਿੱਚੋਂ ਚੰਦੂ ਦਾ ਇਤਿਹਾਸ ਸਰਵਣ ਕਰਾਇਆ ਹੈ ਕਿਵੇਂ ਗੁਰੂ ਸਾਹਿਬ ਨੂੰ ਸ਼ਹੀਦ ਕਰਾਉਣ ਵਾਸਤੇ ਉਹਨੇ ਆਪਣਾ ਰੋਲ ਅਦਾ ਕੀਤਾ ਸੀ ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਥੇ ਦਾ ਹੁਣ ਸਮਾਂ ਬਾਬਾ ਤਰਲੋਚਨ ਸਿੰਘ ਜੀ ਤਰਨਾ ਦਲ ਦੇ ਹੈੱਡ ਗ੍ਰੰਥੀ ਸਾਹਿਬ ਜੋ ਅੱਜ ਸਾਡੇ ਕੋਲ ਪਹੁੰਚੇ ਹਨ ਸੰਗਤਾਂ ਵੱਲੋਂ ਤਿੰਨਾਂ ਨੂੰ ਜੀ ਆਇਆਂ ਆਖਦੇ ਹਾਂ ਆਓ ਤਿੰਨਾਂ ਪਾਸੋਂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਲੜੀਵਾਰ ਕਥਾ 7:30 ਵਜੇ ਤੱਕ ਸਰਵਣ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਕੱਲ੍ਹ ਨੂੰ ਸਵੇਰੇ 9 ਵਜੇ ਪੈਣਗੇ ਮੇਨ ਹਾਲ ਦੇ ਵਿੱਚ ਅਤੇ ਉਸ ਤੋਂ ਬਾਅਦ ਦੀਵਾਨ ਸੱਜਣਗੇ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ ਅਤੇ ਸ਼ਾਮ ਨੂੰ ਕੀਰਤਨ ਦਰਬਾਰ ਹੋਵੇਗਾ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਵਿੱਚ ਦੂਸਰੀ ਬੇਨਤੀ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣੇ ਨੇ ਗੁਰਦੁਆਰਾ ਸਾਹਿਬ ਵਿਖੇ ਜਿਨ੍ਹਾਂ ਦੇ ਐਤਵਾਰ ਨੂੰ 9:15 ਵਜੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ ਅਤੇ ਦੀਵਾਨ ਸੱਜਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ ਜੀ ਆਓ ਬੜੇ ਪਿਆਰ ਦੇ ਨਾਲ ਗੁਰਮੁਖਾਂ ਪਾਸੋਂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਗੁਰੂ ਰੂਪ ਖਾਲਸਾ ਜੀ ਬਖਸ਼ਿਸ਼ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਢਾਡੀ ਦਰਬਾਰ ਸਜੇ ਢਾਡੀ ਸਿੰਘਾਂ ਨੇ ਹਰ ਜਸ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹੁਣ ਸਤਿ ਸਿੰਘ ਜੋ ਲੜੀਵਾਰ ਕਥਾ ਚੱਲ ਰਹੀ ਆ ਪੰਥ ਪ੍ਰਕਾਸ਼ ਪਰਾਚੀਨ ਇਸ ਦੀ ਕਥਾ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਭਾਈ ਸਾਹਿਬ ਜੀ ਕਥਨ ਕਰਦੇ ਆ ਭਾਈ ਤਾਰੂ ਸਿੰਘ ਦੀ ਕਥਾ, ਹੇ ਸੰਤ ਜਨੋ

0: ਸੁਨਤ ਨਵਾਬ ਅਤ ਸੋਖਤ ਭਇਓ।
1: ਖਾਲਸਾ ਜੀ, ਨਵਾਬ ਨੇ ਬੜਾ ਗੁੱਸਾ ਕੀਤਾ, ਨਵਾਬ ਸੜ ਬਲ ਕੇ ਕੋਲਾ ਹੋ ਗਿਆ।

ਹਕੀਕਤ ਰਾਏ ਦਾ ਕਤਲ ਕਰਕੇ ਬਚ ਗਿਆ ਸੀ, ਪਰ ਹੁਣ ਤੂੰ ਸਿੰਘ ਦੇ ਨਾਲ ਗੁਰੂ ਕੀ ਸਿੰਘ ਦਾ ਮੋਰਚਾ ਲਾ ਲਿਆ,

0: ਕੋਈ ਤੁਹਾਡੀ ਧਰਤੀ ਮੱਲੀ ਹੋਈ ਆ, ਚਾਹੇ ਕੋਈ ਅਸੀਂ ਗਲਤ ਕੰਮ ਕਰਦੇ ਆ,
1: ਤੋ ਤੁਮ ਕੋ ਹਮ ਪੈਸੇ ਭਰਾਂ,
0: ਫਿਰ ਅਸੀਂ ਸਰਕਾਰ ਨੂੰ ਪੈਸੇ

0: ਸਮਝਾਉਣਾ ਕੀਤਾ
1: ਸੋ ਹਮ ਆਪਣੇ ਬੇਟਨ ਪਾਏ।
0: ਇਸ ਕਰਕੇ ਕਹਿੰਦੇ ਅਸੀਂ ਤੇ ਵੀ ਸਾਧੂ ਮਹਾਤਮਾ ਨੂੰ ਗੁਰੂ ਕੇ ਸਿੱਖਾਂ ਨੂੰ ਸਿਖਾ ਕੇ ਫੇਰ ਹੀ ਛਕਦੇ ਹਾਂ।
1: ਆਪਣੋ ਤਨ ਪੇਟ ਰੱਖ ਕੇ ਊਣੀ।
0: ਇਸ ਕਰਕੇ ਆਪਣਾ ਭਲਾ ਜਾਣ ਕੇ
1: ਦੇਤ ਔਰ ਕੋ ਚਬਨ ਚਬੂਣੀ।
0: ਇਸ ਕਰਕੇ ਸਰਕਾਰ ਦਾ ਕੀ ਵਿਗਾੜਿਆ ਸਾਨੇ,
1: ਕਹੋ ਤੇਰੀ ਕਹਾਂ ਗਾਠੋ ਜਾਏ।
0: ਹੁਣ ਤੇਰੀ ਗੱਲ ਜਿਹੜੀ ਆ, ਤੂੰ ਵੀ ਆਪਣਾ ਕਰ ਜੋ ਤੂੰ ਕਰਨਾ ਹੈ।
1: ਹਮ ਕੋ ਤੁਮ ਕਿਮ ਦੇਤ ਸਜਾਏ।
0: ਤੂੰ ਸਾਨੂੰ ਕਿਹੜੀ ਗੱਲ ਤੂੰ ਸਜਾ ਦੇਣਾ ਕਰਦਾ ਹੈ।
1: ਨਵਾਬ ਅੱਗੇ ਥੋ ਕ੍ਰੋਧ ਹੋ ਭਇਓ।
0: ਨਵਾਬ ਤਾਂ ਅੱਗੇ ਹੀ ਗੁੱਸੇ ਸੀ ਫਤਿਹ ਬੁਲਾਉਣ

0: ਵਿੱਚ ਆ ਜਾਏਗਾ, ਮੁਸਲਮਾਨ ਬਣੇਗਾ।
1: ਔਰ ਜੋ ਚਾਹੇ ਮੰਗ ਸੋ ਧਨ ਅਰ ਮੁਖ ਮੁਲਕ ਜ਼ਮੀਨ।
0: ਇਸ ਕਰਕੇ ਬਹੁਤ ਹੀ ਨਵਾਬ ਜਿਹੜਾ ਖੋਟਾ ਬੋਲਦਾ, ਮਾੜਾ ਬੋਲਦਾ।
1: ਚੌਪਈ ਔ ਮੁਗਲ ਪਠਾਨਣ ਬੇਟੀ ਲੇ ਹੋ।
0: ਪਰ ਉਹ ਕਹਿੰਦਾ ਵੀ ਤੂੰ ਵੀ ਦੀਨ ਵਿੱਚ ਆ, ਮੁਸਲਮਾਨ ਬਣ।
1: ਬੀਜ ਹਵੇਲਨ ਬਾਸ ਕਰੇ ਹੋ।
0: ਦੀਨ ਵਿੱਚ ਆਵੇਗਾ ਤਾਂ ਹੀ ਬਚੇਗਾ, ਜੇ ਮੁਸਲਮਾਨ ਹੋਵੇਗਾ।
1: ਤਾਬ ਸਿੰਘ ਜੀ

0: ਕੇਸਾਂ ਸੁਹਾਸਾਂ ਦੇ ਨਾਲ ਨਿਭੇਗੀ।
1: ਤਬ ਨਵਾਬ ਬਹੁ ਗੁੱਸਾ ਖਾਇਆ।
0: ਜਦੋਂ ਭਾਈ ਤਾਰੂ ਸਿੰਘ ਨੇ ਕਿਹਾ ਸਾਡੀ ਸਿੱਖੀ ਤਾਂ ਕੇਸਾਂ ਸੁਹਾਸਾਂ ਨਾਲ ਨਿਭੇਗੀ, ਤੇ ਨਵਾਬ ਨੇ ਬੜਾ ਇਸ ਗੱਲ ਦਾ ਗੁੱਸਾ ਕੀਤਾ।
1: ਮੁੱਖ ਤੇ ਖੋਟਾ ਬਚਨ ਸੁਣਾਇਆ।
0: ਬੜਾ ਖੋਟਾ ਬਚਨ ਉਹਨੇ ਆਪਣੇ ਮੂੰਹ ਤੋਂ ਖੋਟੀ ਗੱਲ ਕਹਿਣਾ ਕੀਤੀ।
1: ਜੂਤਨ ਸਾਧ ਕਰੋ ਬਾਲ ਦੂਰ,
0: ਕਹਿੰਦਾ ਜੁੱਤੀਆਂ ਦੇ ਨਾਲ ਤੇਰੇ ਵਾਲ ਜਿਹੜੇ ਦੂਰ ਕਰਾਂਗੇ।
1: ਨਾਈਨ ਕਹੇ

0: ਕੇ ਤੋਰਾਂਗਾ।
1: ਜੋ ਸਿੱਖ ਪੂਰੇ ਸਤਿਗੁਰੂ ਤਿੰਨ ਸਿਰ ਕੇਸ ਨਿਭਾਹੇ।
0: ਇਸ ਕਰਕੇ ਸਾਡੀ ਤਾਂ ਸਿੱਖੀ ਕੇਸਾਂ ਨਿਵਾਸਾਂ ਨਾਲ ਹੀ ਕੇਸਾਂ ਸਵਾਸਾਂ ਨਾਲ ਹੀ ਨਿਵੇਗੀ।
1: ਚੌਪਈ ਤਬ ਨਵਾਬ ਨੇ ਨਵੀਏ ਲਗਾਏ।
0: ਨਵਾਬ ਨੇ ਨਵੇ ਮੰਗਾ ਲਏ, ਨਾਈ ਮੰਗਾ ਲਏ।
1: ਉਨਕੇ ਸੰਦ ਖੁੰਡੇ ਹੋ ਜਾਏ।
0: ਜਦੋਂ ਕੇਸ ਕਤਲ ਕਰਨ ਲੱਗਦੇ ਆ ਤਾਂ ਉਹਨਾਂ ਦੇ ਜਿਹੜੇ ਹਥਿਆਰ ਆ ਖੁੰਡੇ ਹੋ ਜਾਂਦੇ ਆ। ਸਤਿਗੁਰੂ ਨੇ

0: ਯਾਰ ਮੋਚੀਆਂ ਨੂੰ ਮਗਾਉਣਾ ਕਰੋ
1: ਖੋਪਰੀ ਸਾਥ ਦੇਹੋ ਬਾਲ ਉਤਾਰ
0: ਕਹਿੰਦਾ ਖੋਪਰੀ ਦੇ ਸਹਿਜ ਦੀ ਇਹਦੇ ਕੇਸ ਜਿਹੜੇ ਆ ਉਹ ਖੋਪਰੀ ਉਤਾਰ ਦਿਓ ਆਪੇ ਕੇਸ ਵੀ ਨਾਲ ਹੀ ਲੈ ਜਾਣਗੇ
1: ਤਾਪ ਸਿੰਘ ਜੀ ਬਹੁ ਭਲੀ ਮਨਾਈ
0: ਤਾਰੂ ਸਿੰਘ ਨੇ ਭਲਾ ਬਣਾਇਆ ਵੀ ਫਿਰ ਵੀ ਪਰਮਾਤਮਾ ਨੇ ਸਾਡੀ ਲਾਜ ਰੱਖ ਲਈ ਆ
1: ਸਾਥ ਕੇਸਨ ਕੇ ਖੋਪਰੀ ਜਾਈ
0: ਕੇਸਾਂ ਦੇ ਸਾਥ ਹੀ ਖੋਪਰੀ ਜਾਵੇਗੀ ਪਰ ਕੇਸ ਤਾਂ ਨਹੀਂ ਕਤਲ ਹੋਣਗੇ
1: ਤੋ ਵੀ ਹਮਰੋ ਬਚਨ ਰਹਾਈ
0: ਫਿਰ ਵੀ ਸਾਡਾ ਬਚਨ ਰਹਿ ਜਾਏਗਾ।

ਨੂੰ ਪੈਸੇ ਦਿੰਦੇ ਪਰ ਭਾਈ ਭਾਈ ਤਾਰੂ ਸਿੰਘ ਵੱਲ ਵੇਖਣਾ ਚਾਹੀਦਾ ਵੀ ਭਾਈ ਤਾਰੂ ਸਿੰਘ ਨੇ ਕਿੱਦਾਂ ਸਿੱਖੀ ਕੇਸਾ ਸੰਗ ਨਿਭਾ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਆ ਕੇਸ ਨਹੀਂ ਕਤਲ ਹੋਣ ਦਿੱਤੇ

0: ਫਿਰ ਵੀ ਭਾਈ ਤਾਰੂ ਸਿੰਘ ਨੇ ਭਲਾ ਬਣਾਇਆ, ਫਿਰ ਵੀ ਸਤਿਗੁਰੂ ਨੇ ਮੇਰੀ ਲਾਜ ਰੱਖੀ ਆ, ਇਸ ਤਰ੍ਹਾਂ ਜੀ ਕਹਿਣਾ ਕੀਤਾ।
1: ਸਿੱਖੀ ਕੀ ਗੁਰ ਪੈਜ ਰਖਾਈ,
0: ਸਤਿਗੁਰੂ ਜੀ ਨੇ ਆਪਣੀ ਸਿੱਖੀ ਦੀ ਲਾਜ ਰੱਖ ਲਈ ਆ।
1: ਅਕਾਲ ਅਕਾਲ ਸਿੰਘ ਜਾਪ ਉਚਾਰੇ,
0: ਸੋ ਇਸ ਤਰ੍ਹਾਂ ਤਾਰੂ ਸਿੰਘ ਜੀ ਪਰਮਾਤਮਾ ਨੂੰ ਯਾਦ ਕਰਦੇ ਆ।
1: ਸੁਣ ਨਵਾਬ ਮੁੰਦੇ ਕੰਨ ਸਾਰੇ,
0: ਨਵਾਬ ਆਪਣਾ ਯਤਨ ਕਰੀ ਜਾਂਦਾ।

0: ਅੱਜ ਜੁੜਿਆ
1: ਸੋ ਹੁਕਮ ਉਹਨ ਮੋਚੀਅਨ ਕਰਾ
0: ਮੋਚੀਆਂ ਨੇ ਉਹੀ ਕਰਨਾ ਜੋ ਉਹਨੇ ਨਵਾਬ ਨੇ ਕਹਿਣਾ ਉਹਦਾ ਹੁਕਮ ਹੀ ਮੰਨਣਾ ਉਹਨਾਂ ਨੇ
1: ਇਸ ਕੀ ਖੋਪਰੀ ਸਾਥੇ ਬਾਲ
0: ਕਹਿੰਦਾ ਖੋਪਰੀ ਦੇ ਸਾਥ ਹੀ ਇਹਦੇ ਕੇਸ ਵੀ ਲਾ ਦਿਓ ਖੋਪਰੀ ਵੀ ਲਾ ਦਿਓ
1: ਕਾਟ ਉਤਾਰੋ ਰੰਬੀ ਨਾਲ
0: ਰੰਬੀ ਦੇ ਨਾਲ ਉਤਾਰ ਦਿਓ ਖੋਪਰੀ ਵੀ ਉਤਾਰ ਦਿਓ ਨਾਲ ਹੀ ਕੇਸ ਉਤਰ ਜਾਣਗੇ
1: ਤਬਾ ਕਸਾਈ ਨਾ ਵੈਸੀ ਕਰੀ
0: ਉਹਨਾਂ ਦੇ ਹੁਕਮ ਮੰਨਣਾ ਨੌਕਰਾਂ ਨੇ ਜਿੱਦਾਂ ਨਵਾਬ ਨੇ ਕਹਿਣਾ ਕੀਤਾ ਉਹਨਾਂ ਨੇ ਓਦਾਂ ਹੀ ਕੀਤਾ
1: ਘਰ

0: ਪਰ ਗੁਰੂ ਕੇ ਸਿੰਘ ਭਾਈ ਤਾਰੂ ਸਿੰਘ ਨੇ ਸੀ ਨੀ ਮੁਖ ਤੋਂ ਕਹੀ।
1: ਧੰਨ ਧੰਨ ਗੁਰਮੁਖ ਕਹਿਣੀ ਸਰੀ।
0: ਗੁਰੂ ਸਾਹਿਬ ਦਾ ਜਸ ਕੀਤਾ ਵੀ ਧੰਨ ਗੁਰੂ ਸਾਹਿਬ, ਤੁਸੀਂ ਆਪਣੇ ਲਾਜ ਰੱਖੀ ਆ ਸਿੱਖ ਦੇ।
1: ਹਕਾਰੋ ਦੇਖ ਲੋਕ ਬਹੁ ਭਰੇ।
0: ਬੜਾ ਯਤਨ ਕੀਤਾ, ਬਹੁਤ ਜਿੱਦਾਂ ਨਵਾਬ ਨੇ ਕਿਹਾ ਓਦਾਂ ਹੀ ਮੋਚੀਆਂ ਨੇ ਕੀਤਾ।
1: ਸੋ ਸੋ ਸੁਣਾ ਜੋ ਹੈ ਹੈ ਕਰੇ।
0: ਜਿਹੜਾ ਕੋਈ ਸੁਣਦਾ ਇਸ ਗੱਲ ਨੂੰ ਉਹ ਹਾਏ ਹਾਏ ਕਰਦਾ ਵੀ ਇਹ ਨਵਾਬ ਨੇ ਬੜਾ ਜ਼ੁਲਮ ਕੀਤਾ, ਬੜਾ ਪਾਪ ਕੀਤਾ, ਏਦਾਂ ਕਰਨਾ ਨਹੀਂ ਚਾਹੀਦਾ। ਸਾਰੇ ਲੋਕ ਤਰਾਸ ਤਰਾਸ ਕਰਦੇ ਆ।
1: ਲੋਕ ਸਿਆਣੇ ਐਸੇ ਕਹਾ।
0: ਸਿਆਣੇ ਲੋਕ ਇਸ ਤਰ੍ਹਾਂ ਕਹਿੰਦੇ ਆ,
1: ਪਤਸ਼ਾਹੀ ਇਨ ਕੀ ਨਾ ਰਹਾ।
0: ਸਿਆਣੇ ਲੋਕ ਕਹਿੰਦੇ ਇਹਨਾਂ ਦੀ ਮੁਗਲਾਂ ਦੀ ਪਾਤਸ਼ਾਹੀ ਨਹੀਂ ਰਵੇਗੀ, ਇਹਨਾਂ ਮੁਗਲਾਂ ਦੀ ਪਾਤਸ਼ਾਹੀ ਖਤਮ ਹੋ ਜਾਏਗੀ।
1: 1800 ਉੱਪਰ 2 ਸਾਲ
0: 1800 ਤੋਂ 2 ਉੱਪਰ ਸਾਲ ਸੀ ਵਿਕਰਮੇ।
1: ਸਾਕਾ ਕੀਓ ਤਾਰੂ ਸਿੰਘ ਨਾਲ।
0: ਜਦੋਂ ਤਾਰੂ ਸਿੰਘ ਦੇ ਨਾਲ ਇਹ ਸਾਕਾ ਕੀਤਾ, ਪਾਪੀਆਂ ਨੇ ਜ਼ੁਲਮ ਕੀਤਾ।
1: 1791 ਸਾਲ
0: ਇਸ ਤਰ੍ਹਾਂ ਹੀ ਭਾਈ ਸਾਹਿਬ ਜੀ ਕਥਨ ਕਰਦੇ ਆ।
1: ਇਸੇ ਕਰੀ ਥੀ ਹਕੀਕਤ ਨਾਲ,
0: ਕਹਿੰਦੇ ਹਕੀਕਤ ਰਾਏ ਨਾਲ ਵੀ ਇਸ ਤਰ੍ਹਾਂ ਹੀ ਕੀਤਾ ਸੀ। ਇਹ ਨਵਾਬ ਨੇ ਜ਼ੁਲਮ ਕੀਤਾ ਸੀ, ਉਹਦਾ ਕਤਲ ਕੀਤਾ ਸੀ।
1: ਉਸ ਤੇ ਸਰੀ ਨਹੀਂ ਕਈ ਕਾਈ,
0: ਪਰ ਉਹ ਤਾਂ ਇਹ ਉਹਦਾ ਤਾਂ ਕਤਲ ਪਜਾ ਗਿਆ ਨਵਾਬ, ਪਰ ਹੋਰ ਨਹੀਂ ਨਵਾਬ ਬਚੇਗਾ।
1: ਸਗਮੋ ਨਵਾਬ ਗਯੋ ਚੰਬਲਾਈ।
0: ਨਵਾਬ ਹਕੀਕਤ ਰਾਏ ਨੂੰ ਮਾਰ ਕੇ ਚੰਬਲ ਗਿਆ, ਸਗੋਂ ਭੂਏ

0: ਦਿਲਗਿਰੀ ਸਿੰਘਨ ਭਈ ਉਹ ਖੁਸ਼ੀਅਨ ਮੁਸਲਮਾਨ।
1: ਮੁਸਲਮਾਨ ਤਾਂ ਖੁਸ਼ੀ ਕਰਦੇ ਆ ਸਿੰਘਾਂ ਦੇ, ਤੇ ਸਿੰਘ ਜਿਹੜੇ ਸੁਣਦੇ ਆ ਉਹਨਾਂ ਨੂੰ ਬੜਾ ਦੁੱਖ ਹੁੰਦਾ।
0: ਧਰਮਸ਼ਾਲ ਸਿੱਖਣ ਹੁਤੀ ਤਾਮੈ ਦੀਨੋ ਪਾਏ।
1: ਸਿੱਖਾਂ ਦੀ ਧਰਮਸ਼ਾਲਾ ਸੀ ਲਾਹੌਰ ਵਿੱਚ, ਤੇ ਖੋਪਰੀ ਉਤਾਰ ਕੇ ਤੇ ਉੱਥੇ ਸਿੱਖਾਂ ਦੀ ਧਰਮਸ਼ਾਲਾ ਵਿੱਚ ਛੱਡ ਆਏ।
0: ਜਬ ਨਿਕਸੈਂਗੇ ਪ੍ਰਾਣ ਇਸ ਤਬ ਤੁਮ ਦਿਓ ਫੁਕਾਏ।
1: ਨਵਾਬ ਕਹਿਣ ਲੱਗਾ ਜਦੋਂ ਇਹਦੇ ਪ੍ਰਾਣ ਨਿਕਲ ਜਾਣਗੇ ਉਦੋਂ ਇਹਦਾ ਸੰਸਕਾਰ ਕਰ ਦਿਓ।

0: ਵਾਹਿਗੁਰੂ ਦਾ ਜਾਪ ਹੀ ਕਰਦੇ ਰਹਿ।
1: ਗੁਰੂ ਗੁਰੂ ਮੁਖ ਤੇ ਸੋ ਰੜਾ,
0: ਗੁਰੂ ਗੁਰੂ ਦਾ ਜਾਪ ਕਰਦੇ ਰਹਿ।
1: ਸੀਸ ਰਖਤ ਸੋ ਕਰਾ ਸਨਾਨ,
0: ਉਹਨਾਂ ਨੇ ਦੁੱਖ ਵਿਚ ਵੀ ਸੁਖ ਨੂੰ ਹੀ ਮੰਨਿਆ।
1: ਜਿਉਂ ਗੰਗਾ ਮੇ ਡੁੱਬੀ ਨਾਨ,
0: ਜਿੱਦਾਂ ਗੰਗਾ ਦੇ ਵਿਚ ਚੁੱਭੀ ਲਾਉਂਦੇ ਆ ਇਸ਼ਨਾਨ ਕਰਨ ਵਾਸਤੇ।
1: ਜਿਮ ਮਨਸੂਰ ਨੇ ਹੱਥ ਕਟਾਏ,
0: ਜਿੱਦਾਂ ਮਨਸੂਰ ਨੇ ਕੁਰਬਾਨੀ ਕੀਤੀ ਸੀ।
1: ਤਿੰਨ ਲੋਹੋ ਸੋ ਵੱਜੂ ਸਜਾਏ,
0: ਉਸੇ ਤਰ੍ਹਾਂ ਹੀ ਭਾਰੀ ਤਾਰੂ ਸਿੰਘ ਦਾ ਸਾਕਾ ਹੋਇਆ।
1: ਨਵਾਜ ਭੱਜੀ ਉਸ ਦਰਗਾਹ ਕਬੂਲ,
0: ਖਾਲਸਾ ਜੀ ਨਵਾਬ ਨੇ ਬਹੁਤ ਪਾਪ ਕੀਤਾ, ਜ਼ੁਲਮ ਕੀਤਾ।

0: ਰਹੇ ਕੇਸ ਹਮ ਖੋਪਰੀ ਨਾਲ।
1: ਸਾਡੇ ਜਿਹੜੇ ਕੇਸ ਆ ਸਤਿਗੁਰੂ ਜੀ ਨੇ ਖੋਪਰੀ ਦੇ ਨਾਲ ਹੀ ਰੱਖੇ ਆ।
0: ਹੈ ਝੂਠੇ ਦੋ ਤੁਮਰੇ ਸਵਾਲ।
1: ਭਾਈ ਤਾਰੂ ਸਿੰਘ ਕਹਿੰਦਾ ਤੁਹਾਡੇ ਜਿਹੜੇ ਸਵਾਲ ਆ ਨਾ ਇਹ ਦੋਵੇਂ ਝੂਠੇ ਆ।
0: ਸਵਾਸ ਰੱਖੇ ਹਮ ਇਨ ਕਰ ਦੇਹ।
1: ਜੋ ਸਾਡੇ ਸਵਾਸਾਂ ਕੇਸਾਂ ਸਵਾਸਾਂ ਦੇ ਨਾਲ ਸਾਡੀ ਸਿੱਖੀ ਨਿਭਣੇ ਆ।
0: ਮਾਰ ਜੂਤ ਤੁਝ ਅੱਗੇ ਧਰ ਲੇਹ।
1: ਭਾਈ ਤਾਰੂ ਸਿੰਘ ਨੇ ਬਚਨ ਕਹਿ ਦਿੱਤਾ ਜੁੱਤੀਆਂ ਮਾਰ ਮਾਰ ਕੇ ਤੈਨੂੰ ਅੱਗੇ ਲਾ ਕੇ ਖੜੂੰਗਾ ਮੈਂ। ਖਾਲਸਾ ਜੀ ਏਦਾਂ ਕੋਈ ਕਹਿ ਸਕਦਾ? ਇੱਕ ਭਾਈ ਤਾਰੂ ਸਿੰਘ ਆ ਜਿਹੜਾ ਧਰਮ ਦੀ ਕਿਰਤ ਕਰਨ ਵਾਲਾ
0: ਉਸਤਾਦ ਮਿਲਿਓ,
1: ਜੋ ਸੱਚ ਬੋਲਣ ਵਾਲਾ, ਗੁਰੂ ਸਾਹਿਬ ਦੀ ਰਹਿਤ ਮਰਜ਼ਾਦਾ ਰੱਖਣ ਵਾਲਾ, ਤੇ ਉਹਨੇ ਇਹ ਬਚਨ ਕਿਹਾ ਸੀ ਵੀ ਤੂੰ ਨਵਾਬ ਤੂੰ ਅੱਗੇ ਹਕੀਕਤ ਰਾਏ ਨੂੰ ਮਾਰ ਕੇ ਤੇ ਉਹਦਾ ਤੂੰ ਖੂਨ ਪਚਾ ਗਿਆ, ਪਰ ਹੁਣ ਤੂੰ ਨਿਹੰਗ ਸਿੰਘ ਨਾਲ ਮੋਰਚਾ

0: ਖੂਨ ਪਚਾ ਲਿਆ ਹਕੀਕਤ ਰਾਏ ਦਾ,
1: ਮਾਰ ਜੁੱਤੀ ਧਰ ਲਿਓ ਅੱਗੇ,
0: ਤੈਨੂੰ ਮਾਰ ਮਾਰ ਜੁੱਤੀਆਂ ਮੈਂ ਅੱਗੇ ਲਾ ਕੇ ਧੋਰੂੰਗਾ,
1: ਛੋਟਾ ਤੋਹੇ ਪੈਗੰਬਰ ਲੱਗੇ,
0: ਤੇਰੇ ਜਿਹੜੇ ਪੈਗੰਬਰਾਂ ਦੇ ਅੱਗੇ ਝੂਠਾ ਪਵੇਗਾ ਜਾਵੇ,
1: ਔਰ ਜੋ ਤੁਮਕੋ ਆਪ ਛੱਡ ਜਾਵੇ,
0: ਤੈਨੂੰ ਕੋਈ ਛੁਡਾ ਨਹੀਂ ਸਕੇਗਾ,
1: ਤੁਮ ਤੋ ਆਪੋ ਬਲੀ ਕਹਾਵੇ,
0: ਜੇ ਤੈਨੂੰ ਕੋਈ ਛੁਡਾਵੇਗਾ ਤੇ ਤੂੰ ਆਪੇ ਸਮਝ ਲਈ ਕਿ ਬਲੀ ਆ, ਪਰ ਕੋਈ ਛੁਡਾ ਨਹੀਂ ਸਕੇਗਾ ਮੇਰੇ ਪਾਸੋਂ ਤੈਨੂੰ,
1: ਛੋੜ ਪੈਗੰਬਰ ਤੁਜੈ ਦਿਖਾਲ,
0: ਸਾਰੇ ਪੈਗੰਬਰਾਂ ਨੂੰ ਵੀ ਮੈਂ ਜੁੱਤੀਆਂ ਮਾਰਾਂਗਾ,
1: ਦਿਓ ਉਸੈ ਕਹਿਚੈਰੀ ਡਾਲ,
0: ਇਹ ਤੂੰ ਜਿਹੜਾ ਜ਼ੁਲਮ ਕੀਤਾ ਇਹ ਜ਼ੁਲਮ ਦਾ ਫਲ ਤੈਨੂੰ ਮਿਲੇਗਾ।

0: ਦੇ ਰਹੇ।
1: ਹਾਂਜੀ, ਵਹਿ ਭੀ ਵਿੱਚੋਂ ਕਸਤੀ ਜਾਤ।
0: ਪਰ ਫਿਰ ਵੀ ਕੋਈ ਨਵਾਬ ਦੀ ਕੋਈ ਗੱਲ ਨਹੀਂ ਚੱਲੀ। ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਹੀ ਨਿਭੀ।

0: ਪਰ ਹੁਣ ਨੀ ਤੂੰ ਬਚ ਸਕਦਾ।
1: ਪੈਗੰਬਰ ਭੀ ਦੋਜਕ ਪੜਾ ਜੋ ਕਹਾ ਤੁਮਰੀ ਬਾਹੇ,
0: ਜਿਹੜਾ ਤੇਰੇ ਆ ਕੇ ਤੇਰੀ ਸਹਾਇਤਾ ਕਰੂਗਾ ਉਹ ਪੈਗੰਬਰ ਵੀ ਨਹੀਂ ਬਚੇਗਾ।
1: ਚੌਪਈ ਕਹੋ ਜਾਏ ਹੋ ਰਹੋ ਮਜ਼ਬੂਤ,
0: ਹੁਣ ਤੋਂ ਮਜ਼ਬੂਤ ਹੋ ਤਗੜਾ ਹੋ,
1: ਮਾਰੋ ਬੰਦ ਕਰ ਹੁਣ ਗੋ ਮੂਤ,
0: ਤੇਰਾ ਹਗਣ ਮੂਤ ਬੰਦ ਕਰਕੇ ਤੈਨੂੰ ਮਾਰੂੰਗਾ।
1: ਉਹ ਤਿਆਰ ਤੂੰ ਦੋ ਜਗਤਾਓ,
0: ਤੇ ਤੈਨੂੰ ਦੋ ਜਗਾਂ ਦੇ ਵਿੱਚ ਪਾਊਂਗਾ, ਨਰਕਾਂ ਚ ਪਾਊਂਗਾ।

0: ਏਦਾਂ ਤੜਫਦਾ ਵਾ ਦੁਖੀ ਹੁੰਦਾ
1: ਚੌਪਈ ਕਦੇ ਭੂਮ ਕਦੇ ਪਲੰਗੇ ਪਵੈ
0: ਕਦੀ ਮੰਜੇ ਤੇ ਲੰਮਾ ਪੈਂਦਾ ਕਦੇ ਥੱਲੇ ਡਿੱਗ ਪੈਂਦਾ ਧਰਤੀ ਤੇ ਲੇਟਦਾ
1: ਕਦੇ ਟਿਕਿਆ ਕਦੇ ਉੱਠ ਉੱਠ ਧਵੈ
0: ਕਦੇ ਟਿਕਦਾ ਕਦੇ ਉੱਠ ਖਲੋਂਦਾ
1: ਕਦ ਊਂਦੋ ਕਦ ਮੂਦੋ ਹੋਏ
0: ਕਦੀ ਸਿੱਧਾ ਹੁੰਦਾ ਕਦੀ ਮੋਧਾ ਹੁੰਦਾ ਕਿਉਂ ਪਿਸ਼ਾਬ ਦਾ ਬੰਨ ਬੜਾ ਮਾੜਾ ਹੁੰਦਾ
1: ਕਦ ਕੂਕਾ ਕਦ ਪਰਾ ਸੋ ਰੋਏ
0: ਕਦੇ ਉੱਚੀ ਉੱਚੀ ਕੂਕਦਾ ਕਦੇ ਰੋਂਦਾ

0: ਠੀਕ ਕਰੋ
1: ਪੜ ਪੜ ਸੈਫੀ ਕਲਾਮਨ ਫੂਕਾ
0: ਉਹ ਬੋਲਾਂ ਕਹਿ ਜੀ ਆਉਂਦੇ ਆ ਫੂਕਾਂ ਮਾਰਦੇ ਆ ਕਲਾਮਾਂ ਪੜ੍ਹਦੇ ਆ
1: ਤਿਮ ਤਿਮ ਲੱਗਾ ਨਵਾਬ ਉਹਨ ਹੂਕਾ
0: ਨਵਾਬ ਨੂੰ ਤਿਉਂ ਤਿਉਂ ਜ਼ਿਆਦਾ ਦੁੱਖ ਲੱਗਦਾ ਜ਼ਿਆਦਾ ਪੀੜ ਹੁੰਦੀ ਆ ਦਰਦ ਹੁੰਦੀ ਆ
1: ਨੀਲਾ ਬਾਣਾ ਹੱਥ ਵੱਢ ਸੋਟੋ
0: ਤੇ ਖਾਲਸਾ ਹੀ ਸ਼ਹੀਦੀ ਫੌਜ ਆਉਂਦੀ ਆ ਜਿਨ੍ਹਾਂ ਦੇ ਨੀਲੇ ਬਾਣੇ ਪਹਿਨੇ ਹੋਏ ਆ ਮੋਟੇ ਮੋਟੇ ਸੋਟੇ ਉਹਨਾਂ ਦੇ ਹੱਥਾਂ ਵਿੱਚ ਆ
1: ਮਹਾਰਾ ਸ਼ਹੀਦ ਭੰਗ ਘੋਟਨੋ ਮੋਟੋ
0: ਭੰਗ ਘੋਟਣੇ ਦੇਖ ਲਗਣ ਵਾਲੇ ਜਿਹੜੇ ਸਲੋਤਰ ਆ ਉਹ ਸ਼ਹੀਦ ਸਿੰਘ ਮਾਰਦੇ ਆ ਜਿਹੜਾ ਕਿ ਉਹਦਾ ਇਲਾਜ ਕਰਨ ਵਾਸਤੇ ਆਉਂਦੇ ਆ
1: ਜਿਮ ਜਿਮ ਪੀਰ ਪੈਗੰਬਰ ਧਿਆਵੈ
0: ਜਿਉਂ ਜਿਉਂ ਆਪਣੇ ਪਕੀਰਾਂ ਪੀਰਾਂ ਪੈਗੰਬਰਾਂ ਨੂੰ ਯਾਦ ਕਰਦਾ ਧਿਆਉਂਦਾ
1: ਤਿਮ ਤਿਮ ਸ਼ਹੀਦ ਉਸ ਬਹੁਤ ਅਕਾਵੈ
0: ਉਹਨਾਂ ਜ਼ਿਆਦਾ ਸ਼ਹੀਦ ਸਿੰਘ ਆ ਕੇ ਦੁਖੀ ਕਰਦੇ ਆ
1: ਕਹਿ ਦੁਸ਼ਟ ਤੁਰ ਆਗੇ ਚਾਲ
0: ਕਿਉਂ ਬਹੁਤ ਜ਼ਿਆਦਾ ਦੁਖੀ ਹੋਇਆ ਨਵਾਬ

0: ਤੇ ਉਹਨਾਂ ਨੂੰ ਸ਼ਹੀਦ ਸਿੰਘ ਨੀਲੇ ਬਾਣੇ ਪਾਏ ਆ, ਮੋਟੇ ਮੋਟੇ ਦੇਗ ਰਗੜਨ ਵਾਲੇ ਸਲੋਤਰ ਮਾਰਦੇ ਆ।
1: ਸਨਮੁਖ ਨਦਰਨ ਬਾਬੇ ਆਵੇ,
0: ਬੜਾ ਭਾਰੀ ਦੁੱਖ ਨਵਾਬ ਨੂੰ ਆਇਆ।
1: ਸੀਸ ਕਰਦ ਹੱਥ ਚੱਕਰ ਘੁਮਾਵੇ,
0: ਉਹ ਸ਼ਹੀਦ ਸਿੰਘ ਉਹ ਚੱਕਰ ਘੁਮਾਉਂਦੇ ਆ, ਸੀਸ ਦੇ ਉੱਤੇ ਵੀ ਉਹਨਾਂ ਦੇ ਕਰਦ ਸ੍ਰੀ ਸਾਹਿਬਾਂ ਚੱਕਰ ਵਾ, ਹੱਥ ਵਿਚ ਵੀ ਚੱਕਰ ਘੁਮਾਉਂਦੇ ਆ।
1: ਨਵਾਬ ਦੇਖੇ ਅਰ ਥਰ ਥਰ ਕੰਪੇ,
0: ਨਵਾਬ ਵੇਂਦਾ, ਨਵਾਬ ਨੂੰ ਦੇਖਦੇ ਆ, ਹੋਰ ਤਾਂ ਕਿਸੇ ਨੂੰ ਦੇਖਦੇ ਨੇ। ਨਵਾਬ ਵੇਂਦਾ ਤੇ ਨਵਾਬ ਦੀਆਂ ਚੀਕਾਂ ਨਿਕਲਦੀਆਂ ਵੇਖ ਕੇ।
1: ਮੁਖ ਤੇ ਨਾਮ ਪੈਗੰਬਰ ਜੰਪੇ,
0: ਆਪਣੇ ਪੈਗੰਬਰਾਂ ਦਾ ਨਾਮ ਜਪਦਾ ਮੂੰਹ ਤੋਂ।
1: ਕਰ ਹਰ ਜਾਇਤ ਮੰਗਾਵੇ ਪੀਰ,
0: ਤੇ ਉਸੇ ਤਰ੍ਹਾਂ ਹੀ ਸਗੋਂ ਜ਼ਿਆਦਾ ਦੁੱਖ ਆਉਂਦਾ, ਜਿਉਂ ਜਿਉਂ ਪੈਗੰਬਰਾਂ ਨੂੰ ਯਾਦ ਕਰਦਾ ਤੇ ਆਉਂਦਾ, ਤਿਉਂ ਤਿਉਂ ਜ਼ਿਆਦਾ ਦੁੱਖ ਦਿੰਦੇ ਸ਼ਹੀਦ ਸਿੰਘ।
1: ਦੇਖ ਭੁਜੰਗਨ ਹੋਏ ਜਾਏ ਤਗੀਰ,
0: ਉਹ ਜਿਹੜੇ ਕੋਈ ਆਉਂਦੇ ਵੀ ਆ ਮੁੱਲਾਂ ਮੁਲਾਣੇ, ਤੇ ਜਦੋਂ ਸ਼ਹੀਦਾਂ ਸਿੰਘਾਂ ਨੂੰ ਵੇਖਦੇ ਤੇ ਸ਼ਹੀਦ ਸਿੰਘ ਮੋਟੇ ਮੋਟੇ ਸੋਟੇ ਮਾਰਦੇ ਉਹਨਾਂ ਨੂੰ, ਉਹ ਵੇਖ ਕੇ ਸ਼ਹੀਦਾਂ ਨੂੰ ਭੱਜ ਜਾਂਦੇ ਡਰਦੇ।
1: ਦੋਹਰਾ ਪੀਰ ਪੈਗੰਬਰ ਜਿਸ ਜਪੈ ਸੋਈ ਆਵੈ ਧਾਏ,
0: ਜਿਹੜੇ ਪੀਰ ਪੈਗੰਬਰ ਨੂੰ ਯਾਦ ਕਰਦਾ ਉਹ ਆਉਂਦੇ ਆ।
1: ਚੱਕਰ ਕਟਾਰੀ ਕਰਦ ਸੋ ਮਾਰ ਸ਼ਹੀਦ ਦੇਹ ਨਠਾਏ,
0: ਸ਼ਹੀਦ ਸਿੰਘ ਮਾਰ ਮਾਰ ਚੱਕਰ ਮਾਰ ਮਾਰ ਸਲੋਤਰਾਂ ਨੂੰ ਭਜਾ ਦਿੰਦੇ ਆ।
1: ਚੌਪਈ ਪੀਰ ਪੈਗੰਬਰ ਦੇਖੈ ਜਾਤੇ,
0: ਪੀਰ ਪੈਗੰਬਰ ਵੀ ਦੇਖ ਲੈ ਨੇ ਧਿਆ ਕੇ ਜਪ ਕੇ।
1: ਤਜੀ ਆਸ ਤਿੰਨ ਕਾਜੀ ਮੁੱਲਾਂ ਤੇ,
0: ਕਾਜੀ ਮੁੱਲਾਂ ਵੀ ਆਉਂਦੇ ਆ, ਉਹਨਾਂ ਦਾ ਵੀ ਕੋਈ ਜ਼ੋਰ ਨਹੀਂ ਚੱਲਦਾ।
1: ਨਵਾਬ ਕਹੇ ਉਹ ਉਹਨ ਆਸ ਚੁਕਾਈ,
0: ਬੜਾ ਨਵਾਬ ਦੁਖੀ ਹੋਇਆ, ਬੜਾ ਭਾਰੀ ਦੁੱਖ ਆਇਆ।
1: ਤਬ ਖਾਲਸੇ ਉਸ ਆਸ ਤਕਾਈ,
0: ਤੇ ਹੁਣ ਖਾਲਸੇ ਦੀ ਓਟ ਤੱਕੀ,
1: ਜਿਹੜਾ
0: ਵੇ ਪੀਰ ਪੈਗੰਬਰ ਵੀ ਮੈਨੂੰ ਨਹੀਂ ਬਚਾ ਸਕਦੇ, ਮੁੱਲਾਂ ਕਾਜੀ ਵੀ ਨਹੀਂ, ਉਹਨਾਂ ਦਾ ਵੀ ਜ਼ੋਰ ਨਹੀਂ ਪੈਂਦਾ, ਫਿਰ ਖਾਲਸੇ ਦੀ ਸ਼ਰਨ ਤੱਕੀ ਇਸ ਨੇ।
1: ਜਿਹ ਸਿਰ ਪਰ ਦੁੱਖ ਲੱਗੇ ਬੰਦੇ,
0: ਕਹਿੰਦੇ ਸੀ ਖਾਲਸਾ ਹੀ ਇਹ ਜੇ ਮੈਨੂੰ ਬਖਸ਼ ਲਵੇ ਤੇ ਨਹੀਂ ਤਾਂ ਹੋਰ ਤਾਂ ਮੈਨੂੰ ਕੋਈ ਬਖਸ਼ ਨਹੀਂ ਸਕਦਾ।
1: ਬੁਰੇ ਲੱਗਾ ਤਿਸ ਸਭ ਹੀ ਧੰਦੇ,
0: ਹੁਣ ਜਿਹਨੂੰ ਦੁੱਖ ਲੱਗਦਾ ਉਹਨੂੰ ਹੀ ਪਤਾ, ਦੂਜੇ ਨੂੰ ਕੀ ਪਤਾ।
1: ਦੀਨ ਬਦੀਨ ਪੀਰ ਗੁਰ ਜੇਤੇ,
0: ਜਿੰਨੇ ਵੀ ਬੜੇ ਬੜੇ

0: ਮੁਸਲਮਾਨਾਂ ਦੇ ਬੜੇ ਬੜੇ ਪੈਗੰਬਰ ਆ, ਬੜੇ ਬੜੇ ਕਾਜੀ ਮੁੱਲਾਵਾਂ।
1: ਦੇਖੀਏ ਲੋਕ ਸੇਵਤ ਹੈ ਤੇ
0: ਸਾਰੇ ਆਉਂਦੇ ਪਰ ਨਹੀਂ ਪੀਸ ਜਾਂਦੀ ਸ਼ਹੀਦ ਸਿੰਘ, ਕਿਸੇ ਦਾ ਵੀ ਜ਼ੋਰ ਨਹੀਂ ਚੱਲਣ ਦਿੰਦੇ।
1: ਜਿਨ ਜਿਨ ਤੇ ਕੁਛ ਭਲੋ ਨਾ ਹੋਵੇ।

0: ਹੋਰ ਵੀ ਜਿੰਨੇ ਵੀ ਨੇ
1: ਪਟਕ ਪਟਕ ਨਰ ਔਰਨ ਸੇਵਾ,
0: ਪਰ ਆਉਂਦੇ ਵੀ ਹੈ ਜੇ ਕੋਈ ਉਹਦੇ ਯਾਦ ਕਰਨ ਤੇ ਤਾਂ ਨਹੀਂ ਗੱਲ ਆ ਕਿਬਲੇ ਬੰਨੇ ਚੱਲਦੀ, ਸ਼ਹੀਦ ਸਿੰਘ ਨਹੀਂ ਚੱਲਣ ਦਿੰਦੇ ਉਹਨਾਂ ਦੀ ਗੱਲ।
1: ਆਪਣੋ ਧਰਮ ਮੂੜ ਇਮ ਖੋਵੈ,
0: ਹੁਣ ਆਪਣਾ ਧਰਮ ਸ਼ਹੀਦ ਸਿੰਘਾਂ ਨੇ ਭਾਈ ਤਾਰੂ ਸਿੰਘ ਦੀ ਰੱਖਿਆ ਕੀਤੀ ਆ ਤੇ ਉਹਨਾਂ ਨੂੰ ਸਜਾਵਾਂ ਦਿੰਦੇ ਆ, ਮੁੱਲਾ ਮਲਾਣਿਆਂ ਨੂੰ ਜਿਹੜੇ ਪੈਗੰਬਰ ਆਉਂਦੇ ਉਹਨਾਂ ਨੂੰ ਵੀ ਸ਼ਹੀਦ ਸਿੰਘ ਮਾਰ ਮਾਰ ਸੋਟੇ ਭਜਾਉਂਦੇ ਆ, ਉਹ ਵੀ ਡਰਦੇ ਭੱਜ ਜਾਂਦੇ ਆ।
1: ਕੋ ਸੂਰੋ ਪੂਰੋ ਸਰੀਰ,
0: ਕੋਈ ਵੀ ਸੂਰਾ ਕੋਈ ਵੀ ਪਖੀਰ ਨਹੀਂ ਚੱਲਦੀ ਕਿਸੇ ਦੀ ਗੱਲ,
1: ਨਿਜ ਗੁਰ ਪਰ ਹੀ ਰੱਖੈ ਧੀਰ,
0: ਸਾਰੇ ਗੁਰੂ ਸਾਹਿਬ ਦੇ ਗੁਰੂ ਸਾਹਿਬ ਦਾ ਹੀ ਭਰੋਸਾ ਰੱਖਦੇ ਆ ਜਿੰਨੇ ਵੀ ਗੁਰੂ ਕੇ ਸਿੱਖ ਆ ਸੇਵਕ ਆ।
1: ਹੈ ਗੁਰ ਸਿੱਖ ਕੋ ਜਗ ਮਾਹੇ,
0: ਜਿੰਨੇ ਵੀ ਗੁਰੂ ਕੇ ਸਿੱਖ ਨੇ ਜਗਤ ਵਿਚ,
1: ਬੇਮੁਖ ਹੋਏ ਨਾ ਦੁੱਖ ਕਰ ਆਹੇ,
0: ਇਸ ਕਰਕੇ ਗੁਰੂ ਕੇ ਸਿੱਖਾਂ ਦੇ ਇਲਾਜ ਤਾਂ ਗੁਰੂ ਸਾਹਿਬ ਹੀ ਰੱਖਦੇ ਆ।

ਵੀ ਇਹਨਾਂ ਦੇ ਛੱਡਿਆ ਹੀ ਮੇਰਾ ਭਲਾ ਹੋ ਜੇ, ਮੇਰਾ ਬੰਨ ਟੁੱਟ ਜੇ, ਪਰ ਕਿੱਥੋਂ ਟੁੱਟੇ? ਭਾਈ ਤਾਰੂ ਸਿੰਘ ਦਾ ਵਚਨ ਕਿਹੜਾ ਮੋੜ ਦੇਵੇ? ਭਾਈ ਤਾਰੂ ਸਿੰਘ ਦੇ ਵਚਨ ਨੂੰ ਕਿਹੜਾ ਫਿਰਾ ਦੇਵੇ? ਕੋਈ ਨਹੀਂ ਫੇਰ ਸਕਦਾ।

0: ਨਹੀਂ ਚੱਲਿਆ ਨਵਾਬ ਦਾ
1: ਚੌਪਈ ਤਬ ਨਵਾਬ ਨੇ ਇਹ ਜੀ ਆਈ
0: ਨਵਾਬ ਦੇ ਮਨ ਵਿੱਚ ਇਹ ਆਏ
1: ਸਿੰਘ ਸਰਾਪ ਸਿੰਘਨ ਤੇ ਜਾਈ
0: ਸਿੰਘਾਂ ਦਾ ਸਰਾਪ ਸਿੰਘਾਂ ਦੇ ਕੋਲੋਂ ਹੀ ਜਾ ਸਕਦਾ ਵਾ ਤਾਰੂ ਸਿੰਘ ਦਾ ਸਰਾਪ ਜਿਹੜਾ ਇਹ ਗੁਰੂ ਕੇ ਸਿੱਖ ਹੀ ਇਹਨੂੰ ਮਿਟਾ ਸਕਦੇ ਆ ਹੋਰ ਨਹੀਂ ਕੋਈ ਮਿਟਾ ਸਕਦਾ
1: ਜੇ ਰੱਖੈ ਤੋ ਸਿੱਖ ਰਖਾਵੈ
0: ਇਹ ਸਿੱਖ ਹੀ ਰੱਖ ਲੈਣ ਤੇ ਰੱਖਿਆ ਕਰ ਸਕਦੇ ਆ
1: ਤਾਰੂ ਸਿੰਘ ਤੇ ਸਿੱਖ ਬਚਾਵੈ
0: ਤਾਰੂ ਸਿੰਘ ਦੇ ਜਿਹੜੇ ਸਿੱਖ ਵਾ ਉਹ ਬਚਾ ਸਕਦੇ ਆ
1: ਸ਼ਹਿਰੀ ਸਿੰਘ ਨਵਾਬ ਬੁਲਾਏ
0: ਨਵਾਬ ਨੇ ਭਾਈ ਸ਼ਬੇਗ ਸਿੰਘ ਜੀ ਰਹਿੰਦੇ ਸੀਗੇ ਸ਼ਾਹਬਾਜ ਸਿੰਘ ਜੀ ਉਹਨਾਂ ਨੂੰ ਬੁਲਾਇਆ ਨਵਾਬ ਨੇ
1: ਸੋ ਡਰਦੇ ਸਭ ਹੀ ਚੱਲ ਆਏ
0: ਤੇ ਉਹਨਾਂ ਨੇ ਆਉਣਾ ਕੀਤਾ
1: ਜੋੜ ਹੱਥ ਤਿੰਨ ਅੱਗੇ ਖਲੋਈ
0: ਨਵਾਬ ਨੇ ਹੱਥ ਜੋੜ ਕੇ ਬੇਨਤੀ ਕੀਤੀ

0: ਕੀਤਾ।
1: ਤਾਰੂ ਸਿੰਘ ਤੇ ਖਤਾ ਬਖਸ਼ਾਵੋ,
0: ਮੈਨੂੰ ਖਾਲਸਾ ਜੀ ਬਖਸ਼ਾਉਣਾ ਕਰੋ ਤਾਰੂ ਸਿੰਘ ਦੇ ਪਾਸੋਂ।
1: ਖੋਪਰੀ ਸੀਸ ਪਰ ਕਿਵੇਂ ਟਕਾਵੋ,
0: ਹੁਣ ਕਿੱਦਾਂ ਸੀਸ ਦੇ ਉੱਤੇ ਖੋਪਰੀ ਟਿਕ ਸਕਦੀ ਆ।
1: ਡਰਤ ਸਿੰਘਨ ਜਾਏ ਆਖੀ ਸੋਏ,
0: ਤੇ ਸਾ ਸਿੰਘ ਵੀ ਹੱਥ ਜੋੜਦੇ ਆ ਵੀ ਅਸੀਂ ਕੀ ਜਾ ਕੇ ਕਹਿ ਸਕਦੇ ਹਾਂ ਖਾਲਸੇ ਨੂੰ, ਸਾਡੀ ਕਈ ਨੂੰ ਕੌਣ ਮੰਨੇਗਾ। ਹਾਂਜੀ,
1: ਉੱਤਰ ਤਾਰੂ ਸਿੰਘ ਐਸ ਬਤੋਈ,
0: ਤਾਰੂ ਸਿੰਘ ਇਸ ਤਰ੍ਹਾਂ ਉੱਤਰ ਦੇਣਗੇ,
1: ਕਹੋ ਨਵਾਬ ਕਿਮ ਤਰਲੇ ਲੀਵੈ।
0: ਜਿਦਾਂ ਤਰਲੇ ਲੈਂਦਾ ਨਵਾਬ, ਬੜੇ ਯਤਨ ਕਰਦਾ ਵਾ, ਬਹੁਤ ਮਾਫੀਆ ਮੰਗਦਾ।
1: ਅਬ ਹਮ ਖੋਪਰੀ ਕਾਹੇ ਛੁਹਾਵੈ,
0: ਕਹਿੰਦੇ ਖੋਪਰੀ ਹੁਣ ਕਿੱਦਾਂ ਲੱਗ ਸਕਦੀ ਜਿਹੜੀ ਲੈ ਗਈ ਆ, ਉਹ ਤਾਂ ਨਾਲ ਜੁੜ ਨਹੀਂ ਸਕਦੀ।
1: ਜੋ ਦੁੱਧ ਵਿੱਚ ਸੋ ਲਾਏ ਲੈ ਤਾਨ,
0: ਇਸ ਕਰਕੇ ਕੋਈ ਯਤਨ ਨਹੀਂ ਚੱਲਦਾ ਨਵਾਬ ਦਾ।

0: ਲਿਆ ਕਿ ਮੈਨੂੰ ਕੋਈ ਬਚਾ ਨਹੀਂ ਸਕੇਗਾ।
1: ਰੱਖ ਨਾ ਆਖਿਆ ਜੋ ਮੁਝੈ ਸਾਥੇ ਜਾਵੇ ਸੋਏ,
0: ਜਿਹੜਾ ਮੈਨੂੰ ਬਚਾਉਣ ਦਾ ਯਤਨ ਕਰੇਗਾ ਉਹ ਵੀ ਮੇਰੇ ਨਾਲ ਹੀ ਜਾਵੇਗਾ।
1: ਚੌਪਈ ਜਿਮ ਜਿਮ ਸ਼ਹੀਦ ਸੋ ਸੋਟੇ ਲਾਵੇ,
0: ਜਿਉਂ ਜਿਉਂ ਸ਼ਹੀਦ ਸੋਟੇ ਮਾਰਦੇ ਆ ਡਰਾਉਂਦੇ ਆ
1: ਤਿਉਂ ਤਿਉਂ ਨਵਾਬ ਗਸ਼ੀਆਂ ਪੈ ਜਾਵੇ,
0: ਨਵਾਬ ਨੂੰ ਗਸ਼ਾਂ ਪੈਂਦੀਆਂ ਦੁੱਖ ਹੁੰਦਾ।
1: ਜਿਮ ਜਿਮ ਸ਼ਹੀਦ

0: ਨਾ ਹੋ ਸਕੇ।
1: ਸੁਬੇਗ ਸਿੰਘ ਛੱਡ ਪਾਸ ਬੁਲਾਇਆ,
0: ਸੁਬੇਗ ਸਿੰਘ ਨੂੰ ਫੇਰ ਸੱਦਿਆ। ਪਹਿਲਾਂ ਤੇ ਸੁਬੇਗ ਸਿੰਘ ਨੇ ਕਿਹਾ ਸੀ ਮੈਂ ਕਿੱਦਾਂ ਜਾਵਾਂ ਤੇਰੀ ਸਿਫਾਰਸ਼, ਮੈਨੂੰ ਕੀ ਕਹਿਣਗੇ ਸਿੰਘ। ਫੇਰ ਦੁਬਾਰੇ ਬੁਲਾ ਲਿਆ ਸੁਬੇਗ ਸਿੰਘ ਨੂੰ,
1: ਹਾਲ ਆਪਣੋ ਉਸੇ ਸੁਣਾਇਆ।
0: ਸੁਬੇਗ ਸਿੰਘ ਤੇ ਸ਼ਾਹਬਾਜ ਸਿੰਘ ਦੋ ਹੋਏ ਪਿਓ ਪੁੱਤ, ਮਹਾਰਾਜ ਕਲਗੀਧਾਰ ਦੇ ਸਿੱਖ ਹੋਏ ਆ। ਹਾਂਜੀ,
1: ਕਹਿਓ ਸ਼ਹੀਦ ਮੁਝ ਛੱਡਤ ਨਾਹੀ।
0: ਨਵਾਬ ਕਹਿੰਦਾ ਸੁਬੇਗ ਸਿੰਘ ਨੂੰ ਵੀ ਸ਼ਹੀਦ ਮੈਨੂੰ ਛੱਡਦੇ ਨੀ ਗੇ, ਸ਼ਹੀਦਾਂ ਨੇ ਮੈਨੂੰ ਛੱਡਣਾ ਨੀ ਗਾ।
1: ਪੀਰ ਪੈਗੰਬਰ ਰਹੇ ਉਹ ਧਿਆਈ,
0: ਬੜੇ ਮੈਂ ਪੀਰਾਂ ਪੈਗੰਬਰਾਂ ਨੂੰ ਧਿਆ ਲਿਆ, ਕਿਸੇ ਨੇ ਮੇਰੀ ਮਦਦ ਨਹੀਂ ਕੀਤੀ।
1: ਪੀਰ ਪੈਗੰਬਰ ਆਵੇ ਪਾਸ,
0: ਪੀਰ ਪੈਗੰਬਰ ਆਉਂਦੇ ਵੀ ਆ ਤੇ ਸ਼ਹੀਦ ਸਿੰਘ ਉਹਨਾਂ ਨੂੰ ਸੋਟੇ ਮਾਰਦੇ ਆ, ਡਰਾਉਂਦੇ ਆ, ਭਜਾ ਦਿੰਦੇ ਆ।
1: ਦੌੜ ਸ਼ਹੀਦ ਕਰਾ ਉਹਨਾਂ ਨਾਸ,
0: ਸ਼ਹੀਦ ਉਹਨਾਂ ਨੂੰ ਦੁਖੀ ਕਰਦੇ ਆ।

0: ਮੈਨੂੰ ਆਸ ਨਹੀਂ ਰਹੀ ਵੀ ਮੈਨੂੰ ਬਚਾਉਣਗੇ, ਹੁਣ ਤਾਂ ਇੱਕ ਗੁਰੂ ਕੇ ਸਿੱਖ ਹੀ ਆ ਜੇ ਮੈਨੂੰ ਬਚਾ ਲੈਣ ਦੇ।
1: ਮਾਰੇ ਰਾਖੇ ਖਾਲਸੇ ਸਹੀ,
0: ਭਾਵੇਂ ਮੈਨੂੰ ਮਾਰ ਲੈਣ ਤੇ ਭਾਵੇਂ ਰੱਖ ਲੈਣ।
1: ਸੁਬੇਗ ਸਿੰਘ ਤਬ ਸੀਸ ਹਿਲਾਇਆ,
0: ਸੁਬੇਗ ਸਿੰਘ ਨੇ ਸਿਰ ਹਿਲਾਤਾ। ਸੁਬੇਗ ਸਿੰਘ ਕਹਿੰਦਾ ਨਵਾਬ ਮੈਂ ਕੀ ਕਰ ਸਕਦਾ, ਮੇਰੀ ਕਿਹਨੇ ਮੰਨਣੀ ਆ, ਜੇ ਮੈਂ ਕਹਿ ਵੀ ਦਵਾਂ ਸਿੰਘਾਂ ਨੂੰ ਜਾ ਕੇ ਤੇ ਮੇਰੀ ਕੌਣ ਮੰਨੇਗਾ।
1: ਸੰਤ ਸਰਾਪ ਨਾ ਜਾਤ ਮਿਟਾਇਆ,
0: ਵੀ ਮੈਂ ਕਿੱਦਾਂ ਜਿਹੜਾ ਤਾਰੂ ਸਿੰਘ ਦਾ ਸਰਾਪ ਆ ਮੈਂ ਕਿਸ ਤਰ੍ਹਾਂ ਮਿਟਾ ਸਕਦਾ।
1: ਬਹੁਤ ਖੌਫ ਤਿੰਨ ਮਨ ਮੈਂ ਖਾਇਆ,
0: ਬੜਾ ਡਰ ਬਹੁਤ ਖੌਫ ਆਇਆ ਨਵਾਬ ਦੇ ਮਨ ਚ।
1: ਸੁੱਤੋ ਸ਼ੇਰ ਨਾ ਚਾਹੀਏ ਜਗਾਇਆ,
0: ਕਹਿੰਦੇ ਸੁੱਤੇ ਹੋਏ ਸ਼ੇਰ ਨੂੰ ਜਗਾਉਣਾ ਚੰਗਾ ਨਹੀਂ ਹੁੰਦਾ।
1: ਮਤ ਹਮ ਪਰ

0: ਕੀ ਕਰਾਂਗਾ?
1: ਹੋਵੇ ਮਾਰ ਸੋ ਪੀੜੀ ਗਲਾਕ,
0: ਇਸ ਕਰਕੇ ਗੱਲ ਔਖੀ ਆ।
1: ਦੋਹਰਾ ਸੁਬੇਗ ਸਿੰਘ ਚੁੱਪ ਹੋ ਰਹੇ ਹੋ, ਫਰੈ ਨਕਾਈ ਬਾਤ।
0: ਸੁਬੇਗ ਸਿੰਘ ਚੁੱਪ ਹੋ ਰਿਹਾ, ਨਵਾਬ ਬੜੇ ਹੀ ਤਰਲੇ ਲੈਂਦਾ ਸੁਬੇਗ ਸਿੰਘ ਦੇ ਅੱਗੇ, ਪਰ ਸੁਬੇਗ ਸਿੰਘ ਚੁੱਪ ਕਰ ਗਿਆ। ਸੁਬੇਗ ਸਿੰਘ ਕਹਿੰਦਾ, ਮੈਂ ਕੀ ਕਰ ਸਕਦਾ, ਮੈਂ ਭਾਈ ਤਾਰੂ ਸਿੰਘ ਨੂੰ ਕੀ ਕਹਿ ਸਕਦਾ, ਮੈਂ ਖਾਲਸੇ ਪੰਥ ਦੇ ਅੱਗੇ ਜਾ ਕੇ ਕੀ ਬੇਨਤੀ ਕਰ ਸਕਦਾ, ਪਤਾ ਨਹੀਂ ਅੱਗਿਓਂ ਕੀ ਕਹਿ ਦੇਣਾ, ਖਾਲਸਾ ਪੰਥ ਮੈਨੂੰ ਕੀ ਸ਼ਰਾਫ ਦੇ ਦੇਵੇ, ਭਾਈ ਤਾਰੂ ਸਿੰਘ ਕੀ ਮੈਨੂੰ ਸ਼ਰਾਫ ਦੇ ਦੇਵੇ।

0: ਜੋ ਸ਼ਵੇਕ ਸਿੰਘ ਦੇ ਮਨ ਵਿੱਚ ਇਹ ਆਈ,
1: ਨਵਾਬ ਕਹਿਓ ਤਿਮ ਕਹੋ ਜਾਈ।
0: ਜਿੱਦਾਂ ਨਵਾਬ ਕਹਿੰਦਾ ਮੈਂ ਜਾ ਕੇ ਖਾਲਸੇ ਪੰਥ ਨੂੰ ਕਹਿ ਦਿਆਂ, ਇਹ ਸ਼ਵੇਕ ਸਿੰਘ ਦੇ ਮਨ ਚ ਆਈ।
1: ਨਵਾਬ ਕਹਿਓ ਮੁਝ ਕਰਿਓ ਸਲਾਮ।
0: ਨਵਾਬ ਕਹਿੰਦਾ ਤੂੰ ਮੇਰੇ ਤੇ ਵੱਡਾ ਪੁੰਨ ਕਰ, ਮੇਰੀ ਸਿਫਾਰਸ਼ ਕਰ ਸਿੰਘਾਂ ਦੇ ਪਾਸ, ਮੈਨੂੰ ਬਚਾ ਜਿੱਦਾਂ ਬਚਾ ਹੋ ਸਕਦਾ। ਸੋ ਖਾਲਸਾ ਜੀ, ਹੁਣ ਸ਼ਵੇਕ ਸਿੰਘ ਦੇ ਬਹੁਤ ਤਰਲੇ ਲਏ ਆ ਨਵਾਬ ਨੇ, ਸ਼ਵੇਕ ਸਿੰਘ ਤੇ ਮੰਨਦਾ ਨਹੀਂ। ਸ਼ਵੇਕ ਸਿੰਘ ਕਹਿੰਦਾ ਮੈਂ ਤਾਰੂ ਸਿੰਘ ਨੂੰ ਕੀ ਕਹਾਂ ਜਾ ਕੇ, ਕੀ ਪਤਾ ਤਾਰੂ ਸਿੰਘ ਮੈਨੂੰ ਕੀ ਜੋ ਸ਼ਰਾਫ ਦੇ ਦੇਵੇ। ਜੇ ਮੈਂ ਖਾਲਸੇ ਪਾਸ ਜਾਵਾਂ ਤੇਰੀ ਸਿਫਾਰਸ਼ ਲੈ ਕੇ, ਕੀ ਪਤਾ ਖਾਲਸਾ ਪੰਥ ਮੈਨੂੰ ਕੀ ਸ਼ਰਾਫ ਦੇ ਦੇਵੇ। ਭਾਈ ਸ਼ਵੇਕ ਸਿੰਘ ਤਾਂ ਮੰਨਦਾ ਨਹੀਂ, ਪਰ ਨਵਾਬ ਬਹੁਤ ਤਰਲੇ ਲੈਂਦਾ, ਪੈਰੀ ਪੈਂਦਾ ਵੀ ਸ਼ਵੇਕ ਸਿੰਘ ਤੋਂ ਮੈਨੂੰ ਬਚਾ ਜਿਸ ਤਰ੍ਹਾਂ ਉਹ ਬਚਾ ਹੋ ਸਕਦਾ। ਖਾਲਸਾ ਜੀ ਇੱਥੋਂ ਤੱਕ ਪ੍ਰਸੰਗ ਆਇਆ ਵਾ, ਇੱਥੋਂ ਅੱਗੇ ਪ੍ਰਸੰਗ ਕੱਲ੍ਹ ਦੇ ਵਿਭਾਗ ਸਮੇਂ 'ਚ ਅੱਗੇ ਆਵੇਗਾ, ਕਿੱਦਾਂ ਸ਼ਵੇਕ ਸਿੰਘ ਖਾਲਸੇ ਪੰਥ ਦੇ ਪਾਸ ਜਾਵੇਗਾ ਅਤੇ ਖਾਲਸਾ ਪੰਥ ਕੀ ਹੁਕਮ ਦੇਵੇਗਾ, ਇਹ ਕਥਾ ਕੱਲ੍ਹ ਦੇ ਵਿਭਾਗ ਸਮੇਂ 'ਚ ਆਵੇਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਾਧ ਸਿੰਘ ਜੀ, ਭੁੱਲ ਚੁੱਕ ਦੀ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ, ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਘਰੋਂ ਖੁਸ਼ੇ ਬਖਸ਼ਣੇ। ਖਾਲਸਾ ਜੀ ਇੱਥੋਂ ਹੀ ਅਖੀਰਲੀਆਂ ਪੰਕਤੀਆਂ ਸੁਣੋ, ਫਤਿਹ ਬੁਲਾਉਣਾ ਕਰੀਏ ਜੀ।

ਇਹ ਸੰਤਕਾਰ ਜੋ ਬਾਬਾ ਤਰਲੋਚਨ ਸਿੰਘ ਜੀ ਤਰਨਾ ਦਲ ਦੇ ਹੈੱਡ ਗ੍ਰੰਥੀ ਸਾਹਿਬਾਨ ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਭਾਈ ਤਾਰੂ ਸਿੰਘ ਸ਼ਹੀਦ ਤਰਨਾ ਦਾ ਇਤਿਹਾਸ ਸਰਵਣ ਕਰਾਇਆ ਹੈ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਬਾਬਾ ਜੀ ਦਾ। ਹੁਣ ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ ਗੁਰਮਤ ਵਿਚਾਰਾਂ ਸਰਵਣ ਕਰੀਏ ਜੀ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਕੱਲ੍ਹ ਦੇ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਸਵੇਰੇ 9 ਵਜੇ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਦੀਵਾਨ ਸਜਣੇ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਨੀਆਂ ਜੀ। ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ 9:15 ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਨਾਲ ਹੁਣ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੋਗ ਜੁਗ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤ ਸੰਗੀ ਜਨੋ ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਗੁਰ ਇਤਿਹਾਸ ਦੀ ਵਿਚਾਰ ਰੱਬੀ ਪੁਰਖਾਂ ਤੋਂ ਸ਼ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਸਫਲ ਕਰ ਰਹੇ ਸੀ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵਰਤੇ ਆ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ ਕਹੁ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾ ਲਹਿਣਾ। ਮਹਾਰਾਜ ਕਹਿਣ ਲੱਗੇ ਸਤ ਸੰਗਤ ਕਰਨੀ ਸਭ ਕਰਮਾਂ ਵਿੱਚੋਂ ਉੱਤਮ ਕਰਮ ਹੈ, ਪਰ ਜਿਸ ਤੇ ਉਸ ਗੁਰੂ ਪਰਮਾਤਮਾ ਦੀ ਬਖਸ਼ਿਸ਼ ਵਰਤ ਜਾਏ ਉਹਨੂੰ ਸਤ ਸੰਗਤ ਦੀ ਪ੍ਰਾਪਤੀ ਹੁੰਦੀ ਆ। ਆਓ ਗੁਰੂ ਚਰਨਾਂ ਵਿੱਚ ਬੈਠੇ ਹੋ ਤੇ ਕੱਲ੍ਹ ਰੋਜ਼ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ। ਇਸੇ ਇਤਿਹਾਸਕ ਦਿਨ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਆਪਾਂ ਸਤਿਗੁਰੂ ਦਾ ਜਿਹੜਾ ਜੀਵਨ ਹੈ ਉਹ ਆਰੰਭਤਾ ਤੋਂ ਲੈ ਕੇ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਵਿਚਾਰਦੇ ਹਾਂ। ਆਪ ਜੀ ਇੱਕ ਵਾਰ ਇਕਾਗਰਤਾ ਟਿਕਾਓ ਦੀ ਦਾਤ ਬਖਸ਼ਦਿਆਂ ਗੁਰੂ ਬਖਸ਼ੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਦਾਸ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਪੜ੍ਹੋ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ, ਨਿਰਮਲ ਪੰਥ ਚਲਾਇਆ। ਨਿਰਮਲ ਦਾ ਅਰਥ ਹੈ ਪਵਿੱਤਰ, ਪੰਥ ਦਾ ਅਰਥ ਹੁੰਦਾ ਰਸਤਾ। ਇੱਕ ਐਸਾ ਪਵਿੱਤਰ ਰਸਤਾ, ਪਵਿੱਤਰ ਮਾਰਗ ਚਲਾਇਆ ਜਿਸ ਦਾ ਪੰਥੀ ਕੋਈ ਵੀ ਬਣ ਸਕਦਾ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਨਿਰਮਲ ਪੰਥ ਨੂੰ ਪ੍ਰਫੁੱਲਤ ਕਰਨ ਵਾਸਤੇ, ਜਾਂ ਮਨੁੱਖਤਾ ਨੂੰ ਕਰਮ ਕਾਂਡਾਂ ਭਰਮ ਵਿੱਚੋਂ ਕੱਢ ਕੇ ਧਰਮ ਨਾਲ ਜੋੜਨ ਦੇ ਲਈ ਸਾਹਿਬ ਨੇ ਚਾਰ ਉਦਾਸੀਆਂ ਵੀ ਕੀਤੀਆਂ, ਰੱਬੀ ਉਪਦੇਸ਼ ਵੰਡਿਆ। ਆਖਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ 1532 ਈਸਵੀ ਨੂੰ ਭਾਈ ਲਹਿਣਾ ਜੀ ਆਉਂਦੇ ਨੇ। ਮੈਂ ਥੋੜ੍ਹਾ ਜਿਹਾ ਤੁਹਾਨੂੰ ਮੁੱਢ ਤੋਂ ਬੇਨਤੀ ਕਹਿ ਰਿਹਾ, ਆਉਣਾ ਆਪਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਜੀਵਨ ਤੇ ਹੈ। 1532 ਈਸਵੀ ਦੇ ਅੰਦਰ ਭਾਈ ਲਹਿਣਾ ਜੀ ਆਏ ਤੇ ਭਾਈ ਲਹਿਣਾ ਜੀ ਨੇ 7 ਸਾਲ 1532 ਤੋਂ ਲੈ ਕੇ 1539 ਈਸਵੀ ਤੱਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨ ਸ਼ਰਨ ਵਿੱਚ ਰਹਿ ਕੇ 7 ਸਾਲ ਬੜੀ ਭੈ ਭਾਵਨੀ ਦੇ ਨਾਲ ਸੇਵਾ ਤੇ ਸਿਮਰਨ ਕੀਤਾ ਹੈ। ਆਖਰ ਇੱਕ ਕਿਰਪਾ ਵਰਤੀ ਤੇ ਵਿਦਵਾਨ ਦੇ ਬੋਲ ਨੇ, ਇਸ਼ਕ ਕੀ ਬੱਛੀ ਮੈਂ ਜਿਸਮ ਜਲਾ ਦੀਆ, ਲਹਿਣੇ ਕੋ ਗੁਰੂ ਅੰਗਦ ਬਣਾ ਦੀਆ। ਭਾਈ ਲਹਿਣਾ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਬਣ ਗਏ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ 1539 ਵਿੱਚ ਮਿਲੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਡੂਰ ਸਾਹਿਬ ਦੀ ਧਰਤੀ ਤੇ ਜਾ ਕੇ ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਬੇਅੰਤ ਸੰਗਤਾਂ ਨੂੰ ਰੱਬੀ ਉਪਦੇਸ਼ ਵੰਡਿਆ। ਆਖਰ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਯਾਦ ਰੱਖੋ ਬਾਬਾ ਅਮਰਦਾਸ ਜੀ ਆਏ ਨੇ। ਬਾਬਾ ਅਮਰਦਾਸ ਜੀ ਜਿਸ ਦਿਨ ਆਏ ਨੇ 62 ਸਾਲ ਦੀ ਆਰਬ ਲੈ, ਚਿੱਟਾ ਦਾੜਾ ਬਜ਼ੁਰਗੀ ਹੈ ਤੇ ਸਾਡਾ ਇਤਿਹਾਸ ਕਹਿੰਦੇ ਕਿ 12 ਸਾਲ ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਬਾਬਾ ਅਮਰਦਾਸ ਜੀ ਨੇ ਸੇਵਾ ਕੀਤਾ, ਸਿਮਰਨ ਕੀਤਾ, ਘਾਲਣਾ ਘਾਲੀ। ਆਖਰ ਇੱਕ ਦਿਨ ਵਕਤ ਬਣਦਾ ਹੈ ਕਿ ਜਿਸ ਦਿਨ ਅੰਮ੍ਰਿਤ ਵੇਲੇ ਜਲ ਲੈ ਕੇ ਆ ਰਹੇ ਨੇ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਨੇਮ ਨਾਲ ਲਿਆਉਂਦੇ ਸਨ ਤੇ ਖੱਡੀ ਵਿੱਚ ਡਿੱਗ ਪਏ ਨੇ। ਇਤਿਹਾਸ ਕਹਿੰਦਾ ਉਸ ਦਿਨ ਲੇਟ ਹੋਏ ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਪੁੱਛਿਆ, ਕਹਿਣ ਲੱਗੇ ਪੁਰਖਾ ਤੁਸੀਂ ਅੱਜ ਲੇਟ ਕਿਉਂ ਹੋ ਗਏ, ਅੱਜ ਦੇਰੀ ਕਿਉਂ ਕੀਤੀ? ਤੇ ਇੱਕ ਬੇਨਤੀ ਕੀਤੀ, ਮਹਾਰਾਜ ਮੈਂ ਅੱਜ ਡਿੱਗ ਪਿਆ ਸਾਂ। ਇਹਨਾਂ ਸ਼ਬਦ ਵਰਤਿਆ
ਤੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਨੇ ਬਚਨ ਵਰਤੇ, ਕਹਿਣ ਲੱਗੇ ਮੈਂ ਉਡੀਕ ਵਿੱਚ ਸਾਂ ਕਿ ਕਦੋਂ ਫਲ ਪੱਕੇ ਸੇਵਾ ਤੇ ਸਿਮਰਨ ਦਾ। ਜਦੋਂ ਫਲ ਪੱਕ ਜਾਂਦਾ ਉਹ ਟਾਹਣੀ ਨਾਲੋਂ ਟੁੱਟ ਕੇ ਧਰਤੀ ਤੇ ਡਿੱਗਦਾ। ਅੱਜ ਦੇ ਸੇਵਾ ਤੇ ਸਿਮਰਨ ਦਾ ਫਲ ਪੱਕਿਆ, ਆਓ ਜੇ ਤੁਸੀਂ ਡਿੱਗਿਓ ਮੈਂ ਚੁੱਕ ਕੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਤੇ ਬਿਠਾ ਦਿਆ। ਕਿਰਪਾ ਵਰਤੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਬਾਬਾ ਅਮਰਦਾਸ ਜੀ ਗੁਰੂ ਜੀ ਦੀ ਬਖਸ਼ਿਸ਼ ਲੈ ਕੇ ਧੰਨ ਗੁਰੂ ਅਮਰਦਾਸ ਜੀ ਬਣ ਗਏ। ਤੇ ਭੱਟਾ ਨੇ ਤਾਂ ਹੀ ਉਹ ਬੋਲ ਵੀ ਕਿਹਾ ਕਿ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ, ਕਿ ਤੁਹਾਡੀ ਉਪਮਾ ਤੁਹਾਨੂੰ ਬਨ ਆਉਂਦੀ ਹੈ। ਹੁਣ ਗੁਰੂ ਅਮਰਦਾਸ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾ ਰਹੇ ਨੇ। ਆਪਾਂ ਆਉਣਾ, ਮੈਂ ਬੇਨਤੀ ਕੀਤੀ, ਪੰਜਵੇਂ ਪਾਤਸ਼ਾਹ ਦੇ ਜੀਵਨ ਤੇ ਹੈ। ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ ਭਾਈ ਜੇਠਾ ਜੀ। ਭਾਈ ਜੇਠਾ ਜੀ, ਆਪ ਜੀ ਨੂੰ ਪਤਾ ਹੈ ਕਿ ਲਾਹੌਰ ਦੀ ਧਰਤੀ ਤੇ ਪ੍ਰਕਾਸ਼ ਹੋਇਆ ਸੀ, ਪਰ 7 ਸਾਲ ਦੀ ਆਰਵਲਾ ਵਿੱਚ ਮਾਂ ਵੀ ਤੇ ਪਿਤਾ ਵੀ ਅਕਾਲ ਚਲਾਣਾ ਕਰ ਗਏ। ਨਾਨੀ ਨੇ ਪਾਲਿਆ ਸੰਭਾਲਿਆ ਤੇ ਆਖਰ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਆਏ। ਇਤਿਹਾਸ ਕਹਿੰਦੇ ਕਿ ਭਾਈ ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ 22 ਸਾਲ ਸੇਵਾ ਤੇ ਸਿਮਰਨ ਕਰਕੇ ਘਾਲਣਾ ਘਾਲੀ ਹੈ। 22 ਸਾਲ ਸੇਵਾ, ਇਹਨੂੰ ਥੋੜਾ ਨੁਕਤਾ ਸਮਝਿਓ। ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਸੇਵਾ ਕੀਤੀ ਭਾਈ ਲਹਿਣਾ ਜੀ ਨੇ 7 ਸਾਲ, ਗੁਰੂ ਅੰਗਦ ਸਾਹਿਬ ਬਣੇ। ਗੁਰੂ ਅੰਗਦ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਰਹਿ ਕੇ ਸੇਵਾ ਕੀਤੀ ਬਾਬਾ ਅਮਰਦਾਸ ਜੀ ਨੇ 12 ਸਾਲ, 62 ਸਾਲ ਵਿੱਚ ਆਏ, 12 ਸਾਲ ਸੇਵਾ ਨਿਭਾਈ, 74 ਸਾਲ ਦੀ ਉਮਰ ਤੇ 22 ਸਾਲ ਗੁਰਤਾ ਗੱਦੀ ਤੇ ਰਹੇ। ਗੁਰਗੱਦੀ ਮਿਲਦਿਆਂ ਸਾਰ ਹੀ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਆ ਗਏ ਸਨ। ਇਤਿਹਾਸ ਕਹਿੰਦਾ ਕਿ 22 ਇੱਥੇ ਰਹਿ ਕੇ 22 ਸਾਲ ਸੇਵਾ ਨਿਭਾਈ। ਹੁਣ ਇੱਥੋਂ ਚੇਤਾ ਰੱਖਿਓ ਵੀ ਇੱਕ ਵਕਤ ਆਉਂਦਾ ਕਿ ਗੁਰੂ ਅਮਰਦਾਸ ਮਹਾਰਾਜ ਜੀ ਦੇ ਧਰਮ ਸੁਪਤਨੀ ਨੇ ਮਾਤਾ ਮਨਸਾ ਦੇਵੀ ਜੀ, 2 ਧੀਆਂ ਨੇ ਮਹਾਰਾਜ ਜੀ ਦੇ ਗ੍ਰਹਿ ਵਿਖੇ, 2 ਪੁੱਤਰ ਨੇ, 2 ਪੁੱਤਰ ਨੇ ਬਾਬਾ ਮੋਹਨ ਜੀ ਤੇ ਮੋਹਰੀ ਜੀ, 2 ਧੀਆਂ ਨੇ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ। ਮਹਾਰਾਜ ਜੀ ਗੁਰੂ ਅਰਜਨ ਸਾਹਿਬ ਦਾ ਪ੍ਰਕਾਸ਼ ਕਿਵੇਂ ਹੋਣਾ। ਹੁਣ ਇੱਥੇ ਕੀ ਹੋਇਆ ਕਿ ਜਿਹੜੀ ਬੀਬੀ ਭਾਨੀ ਹੈ ਉਹ ਵਿਆਹਣ ਯੋਗ ਹੋਈ ਤੇ ਇੱਕ ਦਿਨ ਬੀਬੀ ਮਨਸਾ ਦੇਵੀ, ਮਾਤਾ ਮਨਸਾ ਦੇਵੀ ਜੀ ਨੇ ਧੰਨ ਗੁਰੂ ਅਮਰਦਾਸ ਜੀ ਨੂੰ ਕਿਹਾ, ਕਹਿਣ ਲੱਗੇ ਸਤਿਗੁਰੂ ਆਪਣੀ ਵੱਡੀ ਸਪੁੱਤਰੀ ਬੀਬੀ ਭਾਨੀ ਵਿਆਹਣ ਯੋਗ ਹੋ ਗਈ ਆ ਤੇ ਆਪਾਂ ਕੋਈ ਨਾ ਕੋਈ ਵਰ ਲੱਭ ਕੇ ਤੇ ਆਪਣੀ ਧੀ ਦੇ ਵਿਆਹ ਦਾ ਕਾਰਜ ਕਰ ਦਈਏ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਹਿਜੇ ਪੁੱਛਿਆ, ਕਹਿਣ ਲੱਗੇ ਮਨਸਾ ਦੇਵੀ ਤੂੰ ਕੀ ਚਾਹੁੰਦੀ ਹਾਂ। ਇੱਕ ਮਾਂ ਦੀ ਮਨ ਦੀ ਮਨਸ਼ਾ ਹੁੰਦੀ ਆ, ਚਾਹਤ ਹੁੰਦੀ ਹੈ ਵੀ ਮੇਰੀ ਧੀ ਦਾ ਘਰ ਕਿਹੋ ਜਿਹਾ ਹੋਵੇ, ਪਰਿਵਾਰ ਕਿਹੋ ਜਿਹਾ। ਉਹਨਾਂ ਪੁੱਛਿਆ ਤੇਰੀ ਚਾਹਤ ਕਿਹੋ ਜੀ ਹੈ ਤੇ ਮਾਤਾ ਮਨਸਾ ਦੇਵੀ ਨੇ ਸਹਿ ਸੁਭਾ ਕਿਹਾ। ਸਿਰ ਤੇ ਟੋਕਰੀ ਚੁੱਕੀ ਸੀ ਭਾਈ ਜੇਠਾ ਜੀ ਦੇ, ਸੇਵਾ ਕਰ ਰਹੇ ਸਨ, ਮੁੱਖ ਤੋਂ ਸਿਮਰਨ ਕਰ ਰਹੇ ਸਨ। ਸਹਿਜੇ ਇੱਕ ਬਚਨ ਆਖਿਆ, ਕਹਿਣ ਲੱਗੀ ਚਾਹਤ ਐਸੀ ਹੈ ਸਤਿਗੁਰੂ ਜਿਵੇਂ ਉਹ ਭਾਈ ਜੇਠਾ ਜੀ ਨੇ ਨਾ ਇਹੋ ਜਿਹਾ ਕੋਈ ਧਰਮੀ ਰੱਬੀ ਪੁਰਖ ਗੁਨਾ ਨਾਲ ਭਰਪੂਰ ਬੰਦਗੀ ਵਾਲਾ ਮਿਲੇ, ਆਪਣੀ ਧੀ ਨੂੰ ਲੜ ਲਾ ਦੀਏ, ਧੀ ਦਾ ਵਿਆਹ ਕਰ ਦੀਏ। ਤੇ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਕਿਹਾ, ਕਹਿਣ ਲੱਗੇ ਮਨਸਾ ਦੇਵੀ ਭਾਈ ਜੇਠਾ ਜੀ ਵੱਲ ਇਸ਼ਾਰਾ ਕੀਤਾ ਤੇ ਭਾਈ ਜੇਠਾ ਜੀ ਵਰਗਾ ਤੇ ਰੱਬੀ ਪੁਰਖ ਇਹੀ ਹੈ, ਇਹਨਾਂ ਵਰਗਾ ਦੂਜਾ ਕੋਈ ਨਹੀਂ। ਚਲੋ ਉੱਥੇ ਇਤਿਹਾਸ ਵਿੱਚ ਆਪਾਂ ਪੜ੍ਹਦੇ ਹਾਂ ਕਿ ਫਿਰ ਉੱਥੇ ਇਹ ਵੀ ਮਾਤਾ ਮਨਸਾ ਦੇਵੀ ਜੀ ਨੇ ਕਿਹਾ, ਸਤਿਗੁਰੂ ਜਿੱਥੇ ਧੀ ਨੂੰ ਤੋਰੀਦਾ ਵਿਆਹੀਦਾ ਖਾਸ ਕਰਕੇ 3 ਚੀਜ਼ਾਂ ਵੇਖੀ ਦੀਆਂ, ਇਹਦਾ ਘਰ ਘਾਟ ਕੀ ਹੈ, ਫਿਰ ਵੇਖੀਦਾ ਵੀ ਇਹਦੀ ਕੁੱਲ ਕੀ ਹੈ, ਇਹਦਾ ਪਿਛੋਕੜ, ਇਹਦਾ ਪਰਿਵਾਰ ਕੀ ਹੈ, ਤੇ 3ਜਾ ਵੇਖੀਦਾ ਵੀ ਜਿਸ ਦੇ ਧੀ ਨੂੰ ਲੜ ਲਾਉਣਾ ਕਿ ਉਹ 2 ਵੇਲੇ ਦਾ ਪ੍ਰਸ਼ਾਦ ਪਾਣੀ ਉਹਦੀ ਕਿਰਤਕਾਰ ਕੀ ਹੈ, ਪਿੱਛੇ ਪਰਿਵਾਰ ਨੂੰ ਪ੍ਰਸ਼ਾਦਾ ਪਾਣੀ ਛਕਾਉਣ ਜੋਗਾ ਹੈ।
ਤੇ ਭਾਈ ਜੇਠਾ ਜੀ ਤਾਂ ਲੰਮਾ ਸਮੇਂ ਤੋਂ ਇੱਥੇ ਰਹਿ ਰਹੇ ਨੇ, ਭਾਈ ਜੇਠਾ ਜੀ ਇਹ ਤੇ ਲੰਮੇ ਸਮੇਂ ਤੋਂ ਰਹਿ ਰਹੇ ਨੇ, ਨਾ ਇਹਨਾਂ ਦੇ ਘਰ ਦਾ ਪਤਾ, ਨਾ ਪਿੱਛੋਂ ਕੁੱਲ ਪਰਿਵਾਰ ਦਾ ਪਤਾ, ਨਾ ਦੋ ਵੇਲੇ ਦਾ ਪ੍ਰਸ਼ਾਦ ਪਾਣੀ ਕਿਰਤਕਾਰ ਦਾ ਪਤਾ। ਤੇ ਗੁਰੂ ਅਮਰਦਾਸ ਜੀ ਨੇ ਉੱਥੇ ਬਚਨ ਕਹੇ ਸਨ, ਉਹ ਬਚਨ ਇਤਿਹਾਸ ਵਿੱਚ ਨੇ। ਮਹਾਰਾਜ ਨੇ ਕਿਹਾ, ਕਹਿਣ ਲੱਗੇ, ਮਨਸਾ ਦੇਵੀ ਯਾਦ ਰੱਖੀ, ਵੱਡੇ ਵੱਡੇ ਘਰਾਂ ਵਾਲੇ ਪੁਰਖ, ਵੱਡੇ ਵੱਡੇ ਘਰਾਂ ਵਾਲੇ ਇਹਦੇ ਦਰ ਤੇ ਆ ਕੇ ਅਰਦਾਸ ਕਰਨਗੇ, ਸਾਨੂੰ ਆਪਣੇ ਘਰ ਵਿੱਚ ਥਾਂ ਦੇ ਦੇ। ਵੱਡੀਆਂ ਵੱਡੀਆਂ ਕੁੱਲਾਂ ਵਾਲੇ, ਘਰਾਣਿਆਂ ਵਾਲੇ ਇਹਦੇ ਦਰ ਆ ਕੇ ਮੰਗ ਮੰਗਣਗੇ ਕਿ ਹੇ ਸਤਿਗੁਰੂ, ਸਾਨੂੰ ਆਪਣੀ ਕੁੱਲ ਵਿੱਚ, ਸਾਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਤੇ ਉੱਥੇ ਬਚਨ ਵਰਤਿਆ ਸੀ, ਦੁਨਿਆਵੀ ਘਰਾਂ ਵਿੱਚ ਤੇ ਆਪਣੇ ਪਰਿਵਾਰਕ ਜੀਆਂ ਦਾ ਪ੍ਰਸ਼ਾਦਾ ਪਕਦਾ, ਇਹਦੇ ਘਰ ਦਾ ਖਜ਼ਾਨਾ ਇੰਨਾ ਬੇਅੰਤ ਹੋਵੇਗਾ, ਇਹਦੇ ਘਰ ਵਿੱਚੋਂ ਕਦੀ ਵੀ ਕੋਈ ਨਾ ਦਿਨੇ ਨਾ ਰਾਤ ਕੋਈ ਕਦੀ ਭੁੱਖਾ ਨਹੀਂ ਜਾਏਗਾ, ਇਹਦੇ ਘਰ ਵਿੱਚ ਬੇਅੰਤ ਲੰਗਰਾਂ ਦੇ ਪ੍ਰਵਾਹ ਚੱਲਣੇ ਆ। ਚਲੋ ਉਹ ਆਪਾਂ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਵੇਖਦੇ ਹਾਂ ਤੇ ਬਚਨ ਵੀ ਸਾਰੇ ਆਪਾਂ ਪੜ੍ਹਦੇ ਹਾਂ। ਕਰੀਬ ਹਰ ਸਿੱਖ ਅਰਦਾਸ ਕਰਕੇ ਕਹਿੰਦਾ, ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁੱਤ ਦਾਰਾ ਸੁਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਮੈਂ ਬੇਨਤੀ ਕਹਿ ਰਿਹਾ, ਉੱਥੇ ਜੀ ਇਹ ਵਿਚਾਰ ਬਣ ਗਿਆ, ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ, ਆਪਣੀ ਧੀ ਬੀਬੀ ਭਾਨੀ ਜੀ ਦਾ ਰਿਸ਼ਤਾ, ਜਿਨ੍ਹਾਂ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ, ਵਿਆਹ ਦਾ ਕਾਰਜ ਹੋ ਗਿਆ। ਹੁਣ ਵੇਖੋ, ਮੈਂ ਬੇਨਤੀ ਕਰਾਂ ਤੁਹਾਨੂੰ ਕਿ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਜਿਹੜੇ, ਹਜੇ ਭਾਈ ਜੇਠਾ ਜੀ ਨੇ ਗੁਰਗੱਦੀ ਨਹੀਂ ਮਿਲੀ, ਮੈਂ ਤਾਂ ਇਹ ਸ਼ਬਦ ਵਰਤ ਰਿਹਾ, ਤੇ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਭਾਵ ਭਾਈ ਜੇਠਾ ਜੀ ਤੇ ਬੀਬੀ ਭਾਨੀ ਜੀ, ਇਹਨਾਂ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੁੰਦਾ, ਜਿਸ ਦਾ ਜਨਮ ਹੋਇਆ 1557 ਈਸਵੀ ਨੂੰ, ਵੱਡੇ ਪੁੱਤਰ ਦਾ, ਜਿਹਦਾ ਨਾਂ ਰੱਖਿਆ ਭਾਈ ਪ੍ਰਿਥੀ ਚੰਦ। ਫਿਰ ਸਮਾਂ ਗੁਜ਼ਰਿਆ, ਸਹਿਬ ਸੇਵਾ ਸਿਮਰਨ ਵਿੱਚ ਲੱਗੇ ਹੋਏ ਨੇ। ਇਹ ਗੱਲ ਯਾਦ ਰੱਖੋ, ਦੁਨਿਆਵੀ ਤੌਰ ਤੇ ਘਰ ਜਵਾਈ ਬਣ ਗਏ ਨੇ, ਦੁਨਿਆਵੀ ਤੌਰ ਤੇ ਗੁਰੂ ਅਮਰਦਾਸ ਜੀ ਦੀ ਧੀ ਬੀਬੀ ਭਾਨੀ ਦਾ ਵਿਆਹ ਹੋ ਗਿਆ, ਪਰ ਮਨ ਅੰਦਰ ਕਿਸੇ ਵੀ ਤਰ੍ਹਾਂ ਦਾ ਵਿਚਾਰ ਨਹੀਂ ਵੀ ਮੈਂ ਹੁਣ ਇਸ ਘਰ ਵਿੱਚ ਵਿਆਹਿਆ ਗਿਆ ਤੇ ਮੈਂ ਹੁਣ ਸਿਰ ਤੇ ਕਿਉਂ ਟੋਕਰੀ ਚੁੱਕਾਂ ਸੇਵਾ ਵਾਲੀ, ਮੈਂ ਹੁਣ ਕਿਉਂ ਇਸ ਦਰ ਦੇ ਹੁਕਮ ਮੰਨਾਂ। ਸੱਚ ਜਾਣੋ ਵੀ ਗੁਰੂ ਰਾਮਦਾਸ ਮਹਾਰਾਜ, ਸਤਿਗੁਰੂ ਇੰਨੀ ਨਿਮਰਤਾ ਵਾਲੇ ਨੇ, ਉਸੇ ਤਰ੍ਹਾਂ ਗੁਰੂ ਅਮਰਦਾਸ ਜੀ ਗੁਰੂ ਪਿਤਾ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਤੇ ਸਿਮਰਨ ਕਰ ਰਹੇ ਨੇ। ਸਮਾਂ ਗੁਜ਼ਰਿਆ, ਇੱਕ ਪੁੱਤਰ ਦਾ ਜਨਮ ਹੋਇਆ 1657 ਈਸਵੀ ਅੰਦਰ, ਤੇ ਨਾਮ ਰੱਖਿਆ ਭਾਈ ਪ੍ਰਿਥੀ ਚੰਦ ਜੀ। 3 ਸਾਲ ਦਾ ਸਮਾਂ ਫਿਰ ਬਤੀਤ ਹੁੰਦਾ, ਸਾਡਾ ਇਤਿਹਾਸ ਕਹਿੰਦਾ ਕਿ 1560 ਈਸਵੀ ਵਿੱਚ ਦੂਸਰੇ ਪੁੱਤਰ ਦਾ ਜਨਮ ਹੋਇਆ, ਜਿਹਦਾ ਨਾਮ ਹੈ ਭਾਈ ਮਹਾਦੇਵ ਜੀ। ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਭਾਨੀ ਜੀ ਦੀ ਕੁੱਖ ਤੋਂ, ਤੇ ਫਿਰ ਗੁਰਮੁਖੋ 3 ਸਾਲ ਦਾ ਸਮਾਂ ਬਤੀਤ ਹੁੰਦਾ, ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹਜੇ ਗੁਰਤਾ ਗੱਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ ਹੈ, ਕੁੱਖ ਨੂੰ ਫਿਰ ਭਾਗ ਲੱਗਿਆ, ਗੁਰੂ ਦੀ ਕਿਰਪਾ ਵਰਤੀ, 3ਜੇ ਪੁੱਤਰ ਦਾ ਜਨਮ ਹੁੰਦਾ ਅਪ੍ਰੈਲ ਮਹੀਨਾ 1563 ਈਸਵੀ ਨੂੰ, ਅੰਮ੍ਰਿਤ ਵੇਲਾ ਜਿਸ ਮਹਾਨ ਆਤਮਾ ਦਾ ਜਨਮ ਹੋਇਆ, ਪ੍ਰਕਾਸ਼ ਹੋਇਆ, ਉਹ ਮਹਾਨ ਸਤਿਗੁਰੂ ਨੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ। ਆਪ ਦੀ ਬਾਣੀ ਵਿੱਚ ਬਚਨ ਪੜ੍ਹੋ, ਬਾਣੀ ਵਿੱਚ ਸ਼ਬਦ ਆਉਂਦਾ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਨਿਆ ਮਾਏ। ਇਹਦੇ ਅਰਥ ਨੇ, ਉਹ ਪਿਤਾ ਧੰਨ ਹੈ, ਉਹ ਮਾਂ ਧੰਨ ਹੈ, ਉਹ ਥਾਂ ਧੰਨ ਹੈ, ਜਿਸ ਕੁੱਲ ਵਿੱਚ, ਜਿਸ ਪਿਤਾ ਦੇ ਗ੍ਰਹਿ ਵਿਖੇ, ਜਿਸ ਮਾਂ ਦੀ ਕੁੱਖ ਤੋਂ, ਜਿਸ ਥਾਂ ਤੇ ਗੁਰੂ ਦਾ ਪ੍ਰਕਾਸ਼ ਹੁੰਦਾ ਹੈ। ਮੈਂ ਬੇਨਤੀ ਕਹਾਂ ਵੀ ਸਤਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ,
1563 ਈਸਵੀ ਅਪ੍ਰੈਲ ਮਹੀਨਾ ਮਾਤਾ ਭਾਨੀ ਜੀ ਦੀ ਕੁੱਖ ਤੋਂ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ। ਹੁਣ ਬਚਪਨ ਵਿੱਚ ਕਿਰਪਾ ਵਰਤੀ ਕਿ ਅਸੀਸ ਹੈ ਨਾ ਜਿਹੜੀ, ਉਹ ਮਾਤਾ ਭਾਨੀ ਜੀ ਨੇ ਗੁਰਮਤ ਵਾਲੀ, ਗੁਰੂ ਵਾਲੀ, ਅੰਮ੍ਰਿਤ ਬਾਣੀ ਦੇ ਸ਼ਬਦਾਂ ਦੀ ਮਾਨੋ ਗੁੜਤੀ ਦਿੱਤੀ ਹੈ। ਇਹਨੂੰ ਥੋੜ੍ਹਾ ਜਿਹਾ ਸਮਝੋ। ਭੱਟਾਂ ਨੇ ਇੱਕ ਵਚਨ ਵਰਤਿਆ ਗੁਰੂ ਅਰਜਨ ਸਾਹਿਬ ਪਾਤਸ਼ਾਹ ਪ੍ਰਤੀ, ਕਹਿਣ ਲੱਗੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਹੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ, ਤੁਸੀਂ ਤੇ ਪ੍ਰਕਾਸ਼ ਤੋਂ, ਜਨਮ ਤੋਂ ਲੈ ਕੇ ਹੀ ਗੁਰਮਤ ਨੂੰ ਜਾਣਨ ਵਾਲੇ ਤੇ ਬ੍ਰਹਮ ਨੂੰ ਪਛਾਣਨ ਵਾਲੇ। ਥੋੜਾ ਜਿਹਾ ਤੁਹਾਨੂੰ ਹੋਰ ਬੇਨਤੀ ਕਰਾਂ, ਵੇਖੋ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ 17 ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆਏ ਆ। 17 ਸਾਲ ਉਹਨਾਂ ਦਾ ਭਰ ਜਵਾਨੀ ਦਾ ਸਮਾਂ ਆਪਣੇ ਘਰ ਪਰਿਵਾਰ ਵਿੱਚ ਬਤੀਤ ਹੋਇਆ। ਬਾਬਾ ਅਮਰਦਾਸ, ਗੁਰੂ ਅਮਰਦਾਸ ਜੀ 62 ਸਾਲ ਦਾ ਸਮਾਂ ਗੁਰੂ ਘਰ ਤੋਂ ਦੂਰ ਰਹਿ ਕੇ ਬਤੀਤ ਕਰਦੇ ਆ। ਭਾਈ ਜੇਠਾ ਜੀ ਦਾ ਵੀ ਕੁਝ ਸਮਾਂ ਆਪਣੇ ਜੀਵਨ ਦਾ, ਉਹ 7-8 ਸਾਲ ਦਾ ਸਮਾਂ ਜਿਹੜਾ ਗੁਰੂ ਚਰਨਾਂ ਤੋਂ ਦੂਰ ਰਹਿ ਕੇ ਲਾਹੌਰ ਬਤੀਤ ਹੁੰਦਾ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਮਹਾਨ ਸਤਿਗੁਰੂ ਨੇ ਜਿਨ੍ਹਾਂ ਦਾ ਪ੍ਰਕਾਸ਼ ਹੀ ਗੁਰੂ ਘਰ ਵਿੱਚ ਹੋਇਆ ਹੈ। ਭੱਟਾ ਨੇ ਵਚਨ ਵਰਤੇ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਜਾਂ ਉਹਨਾਂ ਇੱਕ ਵਚਨ ਵਰਤਿਆ, ਕਹਿਣ ਲੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਉਹ ਮਹਾਨ ਸਤਿਗੁਰੂ ਨੇ ਕਲਯੁਗ ਦੇ ਅੰਦਰ ਜੇ ਕਿਤੇ ਸਾਰੀ ਸ੍ਰਿਸ਼ਟੀ ਰਲ ਕੇ ਇੱਕ ਵਾਰੀ ਭਾਵਨਾ ਨਾਲ ਕਹੇ ਤਨ ਗੁਰੂ ਅਰਜਨ ਸਾਹਿਬ। ਕਹਿਣ ਲੱਗੇ ਗੁਰੂ ਅਰਜਨ ਸਾਹਿਬ ਇੰਨੇ ਸਮਰੱਥ ਨੇ, ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਨ ਵਾਲੇ ਨੇ। ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਜਹਾਜ਼ ਨੇ ਗੁਰੂ ਅਰਜਨ ਸਾਹਿਬ ਮਹਾਰਾਜ, ਉਹ ਜਹਾਜ਼ ਨੇ ਜਿਹੜੇ ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਨ ਵਾਲੇ ਨੇ। ਉਹ ਸ਼ਬਦ ਆਉਂਦਾ, ਕਹਿੰਦੇ ਨੇ ਕਲਯੁਗ ਜਹਾਜ਼ ਅਰਜੁਨ ਗੁਰੂ ਸਗਲ ਸ੍ਰਿਸ਼ਟ ਲੱਗ ਬੇਤਰੋਂ, ਸਾਰੀ ਸ੍ਰਿਸ਼ਟੀ ਦਾ ਪਾਰ ਉਤਾਰਾ ਕਰਨ ਵਾਲੇ ਨੇ। ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਇਹ ਇਤਿਹਾਸ ਕਹਿੰਦਾ ਕਿ 11 ਸਾਲ ਦਾ ਸਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਉਹ ਗੁਰੂ ਅਮਰਦਾਸ ਆਪਣੇ ਨਾਨਾ ਗੁਰੂ ਦੀ ਹਜ਼ੂਰੀ ਵਿੱਚ ਬਤੀਤ ਹੁੰਦਾ। ਇਹ ਸ਼ਬਦ ਨੂੰ ਫਿਰ ਸਮਝਿਓ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਪਨਾ, 11 ਸਾਲ ਦਾ ਜਿਹੜਾ ਬਚਪਨਾ ਹੈ, ਸਮਾਂ ਹੈ, ਗੁਰਤਾ ਗੱਦੀ ਤੇ ਬਿਰਾਜਮਾਨ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਆਪਣੇ ਨਾਨਾ ਗੁਰੂ ਦੀ ਦੇਖ ਰੇਖ ਹੇਠ ਬਤੀਤ ਹੁੰਦਾ ਹੈ। ਜੇ ਤੁਸੀਂ ਅੰਮ੍ਰਿਤ ਬਾਣੀ ਵਿੱਚੋਂ ਪੜ੍ਹੋ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਣੀ ਵਿੱਚ ਆਪ ਹੀ ਬਚਨ ਲਿਖਿਆ ਹੈ, ਕਹਿਣ ਲੱਗੇ ਮੇਰੇ ਮਾਤਾ ਪਿਤਾ ਨੇ, ਆਪ ਗੁਰੂ ਰਾਮਦਾਸ ਜੀ ਤੇ ਮਾਤਾ ਭਾਨੀ ਜੀ ਨੇ ਮੈਨੂੰ ਅੰਮ੍ਰਿਤ ਬਾਣੀ ਵਿੱਚ ਮਾਨੋ ਇਹੋ ਜਿਹੀਆਂ ਅਸੀਸਾਂ ਦਿੱਤੀਆਂ ਨੇ। ਕਿਹੋ ਜਿਹੀਆਂ? ਜਿਹੜਾ ਬਚਨ ਪੜ੍ਹਦੇ ਹਾਂ, ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਅੱਗੇ ਬਚਨ ਵਰਤਿਆ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਭਾਵੇਂ ਇਹ ਬਚਨ ਗੁਰੂ ਅਰਜਨ ਦੇਵ ਜੀ ਦੇ ਨੇ, ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਗੁਰਤਾ ਗੱਦੀ ਮਿਲਣ ਤੋਂ ਬਾਅਦ ਇਹ ਅੰਮ੍ਰਿਤ ਬਚਨ ਉਚਾਰੇ ਕਿ ਮੈਨੂੰ ਮੇਰੀ ਮਾਂ ਤੇ ਬਾਪ ਨੇ ਕਿਹੋ ਜਿਹੀ ਅਸੀਸ ਦਿੱਤੀ ਸੀ। ਅੱਜ ਵੀ ਬੱਚਿਆਂ ਦੇ ਜਨਮ ਹੁੰਦੇ ਨੇ, ਸਿੱਖ ਸ਼ਰਧਾ ਨਾਲ ਇਹ ਅੰਮ੍ਰਿਤ ਬਾਣੀ ਦੇ ਸ਼ਬਦਾਂ ਨੂੰ ਪੜ੍ਹਦਾ। ਉਹ ਸ਼ਬਦ ਵਰਤੇ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਮੇਰੇ ਮਾਂ ਬਾਪ ਨੇ ਇਹ ਅਸੀਸ ਦਿੱਤੀ ਕਿ ਤੁਹਾਨੂੰ ਇੱਕ ਖਿੰਨ ਵੀ ਪਰਮਾਤਮਾ ਦਾ ਨਾਮ ਭੁੱਲੇ ਨਾ, ਹਰ ਵੇਲੇ ਮੇਰੀ ਸੁਰਤ ਪਰਮੇਸ਼ਵਰ ਦੇ ਨਾਮ ਵਿੱਚ ਰਹੇ। ਅਗਲੇ ਬਚਨ ਨੇ, ਸਤਿਗੁਰੂ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਇਹਨਾਂ ਅੰਮ੍ਰਿਤ ਬੋਲਾਂ ਨੂੰ ਸਮਝੋ। ਕਹਿਣ ਲੱਗੇ ਸਤਿਗੁਰੂ ਤੁਮਕੋ ਹੋਏ ਦਿਆਲਾ, ਗੁਰੂ ਮੇਰੇ ਤੇ ਇਹੋ ਜੀ ਦਿਆਲਤਾ ਵਰਤਾਏ, ਕਿਰਪਾ ਕਰੇ, ਸੰਤ ਸੰਗ ਮੇਰੀ ਪ੍ਰੀਤ, ਸਤ ਸੰਗਤ ਵਿੱਚ ਮੇਰੀ ਪ੍ਰੀਤ ਬਣ ਜਾਏ, ਤੇ ਕਾਪੜ ਪੱਤ ਪਰਮੇਸ਼ਰ ਰਾਖੀ,
ਭੋਜਨ ਕੀਰਤਨ ਨੀਤ, ਜਿਵੇਂ ਇੱਕ ਕੱਪੜਾ ਤਨ ਢੱਕਦਾ, ਪਰਮਾਤਮਾ ਦੇ ਨਾਮ ਨਾਲ ਮੇਰੀ ਸੁਰਤ ਇਸ ਤਰ੍ਹਾਂ ਜੁੜ ਜਾਏ ਤੇ ਨਾਮ ਮੇਰੀ ਪੱਤ ਢੱਕ ਦੇਵੇ। ਤੇ ਅਗਲਾ ਇੱਕ ਵਚਨ ਵਰਤਿਆ, ਜਿਵੇਂ ਤਨ ਦੀ ਖੁਰਾਕ ਭੋਜਨ ਹੈ, ਇਸੇ ਤਰ੍ਹਾਂ ਪਰਮਾਤਮਾ ਕਿਰਪਾ ਕਰੀ, ਪਰਮਾਤਮਾ ਦਾ ਜਿਹੜਾ ਭਜਨ ਹੈ ਉਹ ਮੇਰੀ ਅੰਤਰ ਆਤਮੇ ਦੀ ਖੁਰਾਕ ਬਣ ਜਾਏ। ਇਹੋ ਜਿਹੀਆਂ ਅਸੀਸਾਂ ਮਾਤਾ ਭਾਨੀ ਜੀ ਤੇ ਧੰਨ ਗੁਰੂ ਰਾਮਦਾਸ ਜੀ ਦੇ ਦਰ ਤੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਮਿਲੀਆਂ ਹੋਈਆਂ ਨੇ। ਆਖਰ ਸਮਾਂ ਗੁਜ਼ਰਦਾ, ਸਾਡੇ ਇਤਿਹਾਸ ਨੇ ਤਿੰਨ ਘਟਨਾਵਾਂ ਦਾ ਖਾਸ ਕਰਕੇ ਜ਼ਿਕਰ ਕੀਤਾ, ਬਚਪਨ ਦੀਆਂ ਤਿੰਨ ਘਟਨਾਵਾਂ। ਸਭ ਤੋਂ ਪਹਿਲੀ ਘਟਨਾ ਇਹ, ਇਤਿਹਾਸ ਨੇ ਕਿਹਾ ਵੀ ਇੱਕ ਦਿਨ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤਖ਼ਤ ਤੇ, ਸਹਿਬ ਮਹਾਰਾਜ ਤਖ਼ਤ ਤੇ ਬਿਰਾਜਮਾਨ ਨੇ, ਤੇ ਸਾਰਾ ਅੰਮ੍ਰਿਤ ਉਪਦੇਸ਼ ਦੇ ਕੇ ਜਦੋਂ ਲੰਗਰਾਂ ਵਿੱਚ ਆਏ ਤੇ ਮਹਾਰਾਜ ਗੁਰੂ ਅਮਰਦਾਸ ਜੀ ਪ੍ਰਸ਼ਾਦਾ ਛਕ ਰਹੇ ਨੇ, ਤੇ ਜਦੋਂ ਪ੍ਰਸ਼ਾਦਾ ਛਕ ਰਹੇ ਨੇ ਤੇ ਉੱਥੇ ਦੀ ਰਿੜਦਿਆਂ ਬਚਪਨ ਅਵਸਥਾ, ਰਿੜਦਿਆਂ ਆਪਣੇ ਨਾਨਾ ਗੁਰੂ ਅਮਰਦਾਸ ਜੀ ਦੇ ਕੋਲ ਗੁਰੂ ਅਰਜਨ ਦੇਵ ਜੀ ਆ ਗਏ। ਮਹਾਰਾਜ ਜੀ ਨੇ ਜਿਵੇਂ ਬੱਚੇ ਨੂੰ, ਛੋਟੇ ਬੱਚੇ ਨੂੰ ਆਪਾਂ ਆਏ ਨੂੰ ਗਰਾਹੀ ਤੋੜ ਕੇ ਦਿੰਦੇ ਹਾਂ, ਮਹਾਰਾਜ ਜੀ ਨੇ ਪ੍ਰਸ਼ਾਦੇ ਨਾਲੋਂ ਇੱਕ ਗਰਾਹੀ ਤੋੜੀ ਤੇ ਆਪਣੇ ਦੋਤਰੇ ਗੁਰੂ ਅਰਜਨ ਦੇਵ ਜੀ ਨੂੰ ਦੇਣੀ ਚਾਹੀ। ਉੱਥੇ ਇਤਿਹਾਸ ਵਿੱਚ ਲਿਖਿਆ ਜੀ ਕਿ ਸਤਿਗੁਰੂ ਨੇ ਉਹ ਮਹਾਰਾਜ ਜੀ ਤੋਂ ਇੱਕ ਗਰਾਹੀ ਨਾ ਲੈ ਕੇ, ਬਲਕਿ ਹਜ਼ੂਰ ਜੀ ਦੇ ਉਹ ਪ੍ਰਸ਼ਾਦ ਵਾਲੇ ਥਾਲ ਨੂੰ ਹੱਥ ਪਾ ਕੇ ਖਿੱਚਿਆ। ਜਦੋਂ ਥਾਲ ਨੂੰ ਹੱਥ ਪਾ ਕੇ ਖਿੱਚਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਤਰੁੱਠ ਕੇ ਇੱਕ ਵਚਨ ਕੀਤਾ, ਨਾਲੇ ਤੇ ਚੁੱਕ ਕੇ ਆਪਣੀ ਗੋਦ ਵਿੱਚ ਬਿਠਾਇਆ, ਨਾਲ ਵਚਨ ਵਰਤਿਆ, ਕਹਿਣ ਲੱਗੇ ਰਹਿਣ ਦੇ ਥਾਲ ਦਿਆ ਮਾਲਕਾ, ਇਹ ਥਾਲ ਆਪਣੇ ਬਾਪ ਤੋਂ ਲਵੀ। ਸ਼ਬਦ ਵਰਤਿਆ, ਰਹਿਣ ਦੇ ਥਾਲ ਦਿਆ ਮਾਲਕਾ, ਇਹ ਥਾਲ ਆਪਣੇ ਬਾਪ ਤੋਂ ਲਵੀ। ਇਹਦੇ ਭਾਵ ਸਨ ਕਿ ਇਹ ਬਖਸ਼ਿਸ਼ ਵਰਤੇਗੀ ਤੇਰੇ ਤੇ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅੰਤਰ ਆਤਮੇ ਟਿਕੇਗੀ, ਪਰ ਇਹ ਯਾਦ ਰੱਖੀ ਬਖਸ਼ਿਸ਼ਾਂ ਤੈਨੂੰ ਤੇਰੇ ਪਿਤਾ ਸਤਿਗੁਰੂ ਗੁਰੂ ਰਾਮਦਾਸ ਜੀ ਤੋਂ ਵਾਪਰਨੀਆਂ ਹੈ। ਇਹ ਬਚਪਨ ਦੀ ਗਾਥਾ ਹੈ। ਇੱਕ ਇਤਿਹਾਸ ਵਿੱਚ ਆਪਾਂ ਹੋਰ ਪੜ੍ਹਦੇ ਹਾਂ ਕਿ ਮਹਾਰਾਜ ਜੀ ਵਿਸ਼ਰਾਮ ਕਰ ਰਹੇ ਸਨ ਗੁਰੂ ਅਮਰਦਾਸ ਜੀ, ਤੇ ਖੇਡਦਿਆਂ ਆਏ, ਹਜੇ ਰਿੜਦੇ ਸਨ ਜਿਵੇਂ ਬਾਲ ਅਵਸਥਾ ਦੇ ਅੰਦਰ। ਮਹਾਰਾਜ ਜੀ ਜਿਸ ਪਲੰਘ ਤੇ ਬਿਰਾਜਮਾਨ ਸਨ ਤੇ ਉਸ ਪਲੰਘ ਦੇ ਪਾਵੇ ਨੂੰ ਹੱਥ ਪਾ ਕੇ ਖੜੇ ਹੋ ਗਏ। ਖੜੇ ਹੋ ਕੇ ਤੇ ਉਹ ਜਿਹੜਾ ਪਾਵਾ ਸੀ ਨਾ, ਹੱਥ ਵਿੱਚ ਪਕੜ ਕੇ ਉਹਨੂੰ ਜ਼ੋਰ ਦੀ ਹਿਲਾਇਆ, ਬੱਚਿਆਂ ਦਾ ਸੁਭਾਅ ਹੁੰਦਾ, ਉਹਨੂੰ ਜ਼ੋਰ ਦੀ ਹਿਲਾਇਆ ਤੇ ਇਧਰੋਂ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਨੇਤਰ ਖੁੱਲੇ ਤੇ ਉਧਰੋਂ ਮਾਤਾ ਭਾਨੀ ਜੀ ਦੌੜ ਕੇ ਆਏ ਤੇ ਮਾਤਾ ਭਾਨੀ ਜੀ ਨੇ ਕਿਹਾ, ਸਾਹਿਬ ਨੇ ਪੁੱਛਿਆ, ਸਹਿ ਸੁਭਾਅ ਕੌਣ ਹੈ? ਮਾਤਾ ਭਾਨੀ ਨੇ ਕਿਹਾ, ਸਤਿਗੁਰੂ ਤੁਹਾਡਾ ਦੋਤਾ ਹੈ, ਦੋਤਾ, ਇਹ ਸ਼ਰਾਰਤੀ ਹੋ ਗਿਆ, ਦੋਤਾ ਹੈ। ਗੁਰੂ ਅਮਰਦਾਸ ਜੀ ਨੇ ਤਰੁੱਠ ਕੇ ਕਿਹਾ, ਕਹਿਣ ਲੱਗੇ, ਭਾਨੀ ਇਹ ਦੋਹਤਾ ਨਹੀਂ, ਇਹ ਬਾਣੀ ਕਾ ਬੋਹੇਥਾ ਹੈ। ਬੋਹੇਥੇ ਦਾ ਅਰਥ ਹੋ ਗਿਆ ਜਹਾਜ਼। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਆ ਰਿਹਾ ਕੱਲ ਨੂੰ। ਸਾਹਿਬ ਨੇ ਬਚਪਨ ਵਿੱਚ ਇਹ ਬਖਸ਼ਿਸ਼ ਭਰੇ ਬਚਨ ਕਹੇ, ਦੋਹਿਤਾ ਬਾਣੀ ਕਾ ਬੋਹਿਥਾ, ਬਾਣੀ ਕਾ ਜਹਾਜ਼ ਹੈ। ਔਰ ਆਪ ਜੀ ਨੂੰ ਪਤਾ ਹੋਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਅੰਦਰ ਸਭ ਤੋਂ ਜ਼ਿਆਦਾ ਜੇ ਅੰਮ੍ਰਿਤ ਬਾਣੀ ਦਰਜ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਹੈ। ਸਭ ਤੋਂ ਵੱਧ ਬਾਣੀ ਦਰਜ 2218 ਸ਼ਬਦ ਦਰਜ ਨੇ 30 ਰਾਗਾਂ ਅੰਦਰ। ਫਿਰ ਮੈਂ ਬੇਨਤੀ ਕਰਾਂ, ਇੱਕ ਤੀਜੀ ਘਟਨਾ ਇੱਕ ਵਿਦਵਾਨ ਪੁਰਖ ਨੇ ਲਿਖੀ ਆ, ਵੈਸੇ ਉਂਝ ਉਹ ਘੱਟ ਵਾਚੀ ਗਈ, ਪਰ ਇੱਕ ਵਿਦਵਾਨ ਪੁਰਖ ਨੇ ਪੁਸਤਕ ਲਿਖੀ ਗੁਰਬਿਨ ਘੋਰ ਅੰਧਾਰ, ਉਹਦੇ ਵਿੱਚ ਜ਼ਿਕਰ ਆ। ਕਹਿੰਦੇ ਇੱਕ ਦਿਨ ਮਾਤਾ ਭਾਨੀ ਨੇ ਲੀਰਾਂ ਦੀ ਗੇਂਦ ਮੜ ਕੇ, ਲੀਰਾਂ ਕੱਚੀਆਂ ਕਰਕੇ ਕੱਪੜੇ ਦੀਆਂ ਟਾਕੀਆਂ ਕਹਿ ਲਓ, ਤੇ ਉਹਨਾਂ ਟਾਕੀਆਂ ਦੀ ਇੱਕ ਗੇਂਦ ਬਣਾ ਦਿੱਤੀ ਖੇਡਣ ਵਾਸਤੇ। ਅਕਸਰ ਮਾਪੇ ਬਣਾ ਦਿੰਦੇ ਸਨ, ਤੇ ਬਹੁਤ ਵਾਰੀ ਬਚਪਨ ਵਿੱਚ ਗੁਰੂ ਅਰਜਨ ਸਾਹਿਬ ਮਹਾਰਾਜ ਉਸ ਗੇਂਦ ਨਾਲ ਖੇਡਦੇ ਨੇ। ਤੇ ਇੱਕ ਦਿਨ ਕੀ ਹੋਇਆ ਕਿ
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਵੇਲੇ ਸੰਗਤਾਂ ਨੂੰ ਰੱਬੀ ਉਪਦੇਸ਼ ਦੇ ਕੇ ਬਖਸ਼ਿਸ਼ਾਂ ਵਰਤਾ ਕੇ ਆਏ ਤੇ ਕੁਝ ਘੜੀਆਂ ਮਹਾਰਾਜ ਆਪਣੇ ਆਸਣ ਤੇ ਪਲੰਘ ਤੇ ਵਿਸ਼ਰਾਮ ਵਿੱਚ ਨੇ ਤੇ ਬੂਹਾ ਲੱਗਿਆ ਹੋਇਆ, ਥੋੜਾ ਜਿਹਾ ਬੂਹਾ ਖੁੱਲਿਆ ਜਿੱਥੇ ਮਹਾਰਾਜ ਵਿਸ਼ਰਾਮ ਕਰ ਰਹੇ ਨੇ। ਤੇ ਇੱਧਰ ਗੁਰੂ ਅਰਜਨ ਦੇਵ ਮਹਾਰਾਜ ਬਚਪਨ ਅੰਦਰ ਉਸ ਗੇਂਦ ਨਾਲ ਖੇਡ ਰਹੇ ਨੇ। ਇਤਿਹਾਸ ਵਿੱਚ ਵੀ ਖੇਡਦਿਆਂ ਖੇਡਦਿਆਂ ਉਹ ਗੇਂਦ ਰਿੜੀ ਤੇ ਰਿੜ ਕੇ ਜਿੱਥੇ ਗੁਰੂ ਅਮਰਦਾਸ ਜੀ ਵਿਸ਼ਰਾਮ ਕਰ ਰਹੇ ਸਨ, ਥੋੜਾ ਜਿਹਾ ਬੂਹਾ ਖੁੱਲਾ ਸੀ ਤੇ ਉਹ ਅੰਦਰ ਚਲੀ ਗਈ। ਜਦੋਂ ਅੰਦਰ ਗਈ ਤੇ ਗੁਰੂ ਅਰਜਨ ਦੇਵ ਜੀ ਰਿੜਦਿਆਂ ਰਿੜਦਿਆਂ ਪਿੱਛੇ ਆਏ ਤੇ ਕਹਿੰਦੇ ਪਹਿਲਾਂ ਉਹਨਾਂ ਇੱਕ ਧਰਤੀ ਤੇ ਹੱਥ ਲਾਇਆ, ਦੋਨੋਂ ਗੋਡੇ ਮੂਧੇ ਮਾਰੇ ਨੇ ਤੇ ਇੱਕ ਹੱਥ ਦਾ ਜ਼ੋਰ ਲਾ ਕੇ ਬੂਹਾ ਖੋਲਣਾ ਚਾਹੁੰਦੇ ਨੇ ਕਿ ਅੰਦਰੋਂ ਗੇਂਦ ਚੁੱਕ ਕੇ ਲੈ ਆਉਣ, ਬੂਹਾ ਖੁੱਲਿਆ ਨਾ। ਫਿਰ ਉਹਨਾਂ ਦੋਨੇ ਗੋਡੇ ਧਰਤੀ ਤੇ ਲਾ ਕੇ ਦੋਨੋਂ ਹੱਥਾਂ ਨਾਲ ਜ਼ੋਰ ਲਾਇਆ ਤੇ ਕੋਸ਼ਿਸ਼ ਕੀਤੀ ਬੂਹਾ ਖੁੱਲ ਜਾਏ, ਪਰ ਬੂਹਾ ਖੁੱਲਿਆ ਨਾ। ਇਤਿਹਾਸ ਵਿੱਚ ਕਿਹਾ ਜੀ ਗੁਰਬਿੰਦ ਘੋਰ ਅੰਧਾਰ ਪੁਸਤਕ ਅੰਦਰ ਕਹਿਣ ਲੱਗੇ, ਫਿਰ ਗੁਰੂ ਅਰਜਨ ਦੇਵ ਜੀ ਨੇ ਬਾਲ ਵਸਤਾ ਬਿਉਂਤ ਬਣਾਈ, ਦੋਨੋਂ ਧਰਤੀ ਤੇ ਗੋਡੇ ਲਾ ਕੇ, ਦੋਨੋਂ ਹੱਥ ਧਰਤੀ ਤੇ ਲਾ ਕੇ ਤੇ ਆਪਣਾ ਸਿਰ ਲਾ ਕੇ ਬੂਹੇ ਨੂੰ ਇੰਨੀ ਜ਼ੋਰ ਲਾ ਕੇ ਧੱਕਿਆ, ਜਦੋਂ ਸਿਰ ਦਾ ਜ਼ੋਰ ਲਾਇਆ ਉਹ ਬੂਹਾ ਖੁੱਲਿਆ। ਇਧਰੋਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਨੇਤਰ ਖੁੱਲੇ, ਉਧਰੋਂ ਮਾਤਾ ਭਾਨੀ ਨੂੰ ਪਤਾ ਲੱਗਿਆ, ਦੌੜ ਕੇ ਆਈ ਤੇ ਬਚਨ ਆਖਿਆ, ਸਤਿਗੁਰੂ ਇਹ ਤੁਹਾਡਾ ਦੋਤਰਾ ਬਹੁਤ ਸ਼ਰਾਰਤੀ ਹੋ ਗਿਆ, ਦੋਤਰਾ ਹੈ, ਇਹਨੇ ਸਿਰ ਲਾ ਕੇ ਬੂਹਾ ਖੋਲਿਆ। ਗੁਰੂ ਅਮਰਦਾਸ ਜੀ ਨੇ ਤਰੁੱਠ ਕੇ ਬਚਨ ਆਖਿਆ, ਕਹਿਣ ਲੱਗੇ ਭਾਨੀ ਧਰਮ ਦੇ ਬੂਹੇ ਖੁੱਲੇ ਰੱਖਦੇ ਹੋਣ, ਮਨੁੱਖਤਾ ਨੂੰ ਸੁੱਖ ਦਾ ਸਾਹ ਆਵੇ, ਇਸ ਖਾਤਰ ਸਿਰਾਂ ਦੀ ਬਾਜ਼ੀ ਲਾਉਣੀ ਹੀ ਪੈਂਦੀ ਆ, ਬਚਨ ਵਰਤੇ ਕੁਰਬਾਨ ਕਰਨਾ ਪੈਂਦਾ ਆਪਾਂ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਉਹ ਗੁਰਮੁਖ ਕਹਿੰਦਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਬਚਪਨ ਵਿੱਚ ਅਸੀਸ ਭਰੇ ਬਚਨ ਆਖੇ ਸਨ ਕਿ ਧਰਮ ਦੇ ਦਰਵਾਜ਼ੇ ਖੁੱਲ੍ਹੇ ਰੱਖਣੇ ਹੋਣ, ਜ਼ੁਲਮ ਦਾ ਨਾਸ਼ ਕਰਨਾ ਹੋਵੇ, ਮਨੁੱਖਤਾ ਨੂੰ ਸੁੱਖ ਦਾ ਸਾਹ ਆਵੇ, ਇਹਦੇ ਪਿੱਛੇ ਧਰਮੀਆਂ ਨੂੰ ਆਪਣੇ ਸਿਰ ਲਾਉਣੇ ਪੈਂਦੇ ਆ। ਇਹ ਬੇਅੰਤ ਬਖਸ਼ਿਸ਼ਾਂ ਵਰਤੀਆਂ ਜੀ ਬਚਪਨ ਦੇ ਅੰਦਰ। ਔਰ ਦੂਜੀ ਗੱਲ ਇਹ ਵੀ ਚੇਤਾ ਰੱਖੋ ਕਿ ਜਿਹੜੀ ਵਿੱਦਿਆ ਹੈ ਨਾ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਪਨ ਵਿੱਚ ਆਪਣੀ ਗੋਦ ਵਿੱਚ ਬਿਠਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਮੁਖੀ ਅੱਖਰ ਸਿਖਾਏ, ਵਿੱਦਿਆ ਮਹਾਰਾਜ ਨੇ ਆਪ ਦਿੱਤੀ ਬਾਣੀ ਦੀ, ਕੁਝ ਵਿੱਦਿਆ ਪੜ੍ਹਾਈ ਬਾਬਾ ਬੁੱਢਾ ਸਾਹਿਬ ਜੀ ਨੇ, ਕਿਉਂਕਿ ਗੁਰੂ ਘਰ ਦੇ ਅੰਦਰ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਆਤਮਾ ਹੈ ਜਿਨ੍ਹਾਂ ਦਾ 125 ਸਾਲ ਦੀ ਆਰਬਲਾ ਹੋਈ, 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਚਰਨ ਸ਼ਰਨ ਵਿੱਚ ਆਏ ਸਨ, 113 ਸਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੇ ਰਹਿ ਕੇ 6ਵੇਂ ਪਾਤਸ਼ਾਹ ਤੱਕ ਸੇਵਾ ਤੇ ਸਿਮਰਨ ਕਰਕੇ ਗੁਰੂ ਕੀਆਂ ਬਖਸ਼ਿਸ਼ਾਂ ਮਾਣੀਆਂ ਨੇ। ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ, ਕੁਝ ਪੜ੍ਹਾਈ ਵਿੱਦਿਆ ਗੁਰੂ ਅਮਰਦਾਸ ਜੀ ਦਾ ਬਚਨ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਤੀ, ਤੇ ਬੇਨੀ ਪੰਡਤ ਦੇ ਕੋਲੋਂ ਸੰਸਕ੍ਰਿਤ ਦੇ ਸ਼ਬਦ ਪੜ੍ਹੇ ਨੇ। ਯਾਦ ਰੱਖੋ ਕੁਝ ਵਿੱਦਿਆ ਆਪਣੇ ਮਾਮਾ ਭਾਈ ਮੋਹਨ ਜੀ ਤੇ ਭਾਈ ਮੋਹਰੀ ਜੀ ਤੋਂ ਸਿੱਖਿਆ ਪ੍ਰਾਪਤ ਕੀਤੀ ਆ। ਮੇਰੇ ਕਹਿਣ ਦਾ ਭਾਵ ਹੈ ਕਿ ਬਚਪਨ ਦੇ ਵਿੱਚ ਹੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੇਅੰਤ ਤਰ੍ਹਾਂ ਦੀ ਵਿੱਦਿਆ, ਕਈ ਤਰ੍ਹਾਂ ਦੀਆਂ ਭਾਸ਼ਾਵਾਂ ਤੇ ਅੰਮ੍ਰਿਤ ਬਾਣੀ ਦਾ ਪਾਠ ਸਤਿਗੁਰੂ ਗੁਰੂ ਅਮਰਦਾਸ ਜੀ ਤੋਂ ਸਿੱਖਿਆ ਹੈ। ਇਹ ਸਾਨੂੰ ਅੱਜ ਵੀ ਚਾਹੀਦਾ ਹੈ। ਵੇਖੋ ਆਪਾਂ ਸਤਿਗੁਰੂ ਦਾ ਜੀਵਨ ਵਿਚਾਰ ਰਹੇ ਹਾਂ, ਆਪਣੇ ਪਰਿਵਾਰਾਂ ਅੰਦਰ ਆਪਣੇ ਬੱਚਿਆਂ ਨੂੰ ਜ਼ਰੂਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੀ ਸੰਥਿਆ ਕਰਵਾਓ। ਇਹ ਹਰ ਸਿੱਖ ਪਰਿਵਾਰ ਨੂੰ ਚਾਹੀਦਾ। ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਹੀ ਬਚਨ ਪੜ੍ਹਦੇ ਹਾਂ ਬਾਣੀ ਅੰਦਰ, ਤੇ ਤੁਹਾਨੂੰ ਸਾਰਿਆਂ ਨੂੰ ਚੇਤਾ ਰਹਿਰਾ ਸਾਹਿਬ ਵਿੱਚ ਪੜ੍ਹਦੇ ਹਾਂ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਨੀ ਸੁਨਣਾ ਗੁਰਨਾਉ।
ਅੱਗੇ ਵਚਨ ਕਿਹਾ ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ। ਹੁਣ ਇਹਦੇ ਅਰਥਾਂ ਨੂੰ ਬਚ ਕੇ ਵੇਖੋ। ਗੁਰੂ ਅਰਜਨ ਸਾਹਿਬ ਨੇ ਕਿਹਾ ਕਹਿੰਦੇ ਐ ਸਿੱਖੋ ਚਾਰ ਕੰਮ ਕਰੋ ਤੁਹਾਨੂੰ ਰੱਬੀ ਦਰ ਥਾਂ ਮਿਲ ਜਾਏਗੀ। ਤੇ ਪੁੱਛਿਆ ਮਹਾਰਾਜ ਚਾਰ ਕੰਮ ਕੀ ਕਰੀਏ? ਮਹਾਰਾਜ ਜੀ ਨੇ ਕਿਹਾ ਅੰਤਰ ਗੁਰ ਆਰਾਧਨਾ। ਪਹਿਲੀ ਗੱਲ ਆਪਣੇ ਅੰਤਰ ਆਤਮੇ ਗੁਰ ਸ਼ਬਦ ਪਰਮਾਤਮਾ ਨੂੰ ਆਰਾਧਨਾ ਕਰੋ। ਤੇ ਦੂਜਾ ਬਚਨ ਵਰਤਿਆ ਜੇ ਵਾ ਜਪ ਗੁਰ ਨਾਉ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਗੁਰੂ ਦਾ ਸ਼ਬਦ ਜਪੋ। ਤੀਜਾ ਬਚਨ ਵਰਤਿਆ ਜੇ ਵਾ ਜਪ ਗੁਰ ਨਾਉ ਗੁਰੂ ਦਾ ਨਾਂ ਗੁਰੂ ਦਾ ਸ਼ਬਦ ਰਸਨਾ ਨਾਲ ਜਪੋ। ਤੀਜਾ ਕਿਹਾ ਨੇਤਰੀ ਸਤਿਗੁਰ ਪੇਖਣਾ, ਨੇਤਰਾਂ ਨਾਲ ਸ਼ਬਦ ਦੇ ਦੀਦਾਰ ਕਰੋ। ਤੇ ਚੌਥਾ ਬਚਨ ਵਰਤਿਆ ਸ੍ਰਵਨੀ ਸੁਣਨਾ ਗੁਰ ਨਾਉ, ਕੰਨਾਂ ਨਾਲ ਗੁਰੂ ਦਾ ਨਾਮ ਸੁਣੋ। ਹੁਣ ਇਹ ਚਾਰ ਹੋ ਗਿਆ, ਅੰਤਰ ਆਤਮੇ ਆਰਾਧਨਾ, ਨੇਤਰਾਂ ਨਾਲ ਦੀਦਾਰ, ਰਸਨਾ ਨਾਲ ਸ਼ਬਦ ਪੜ੍ਹਨਾ ਤੇ ਕੰਨਾਂ ਰਾਹੀਂ ਸੁਣਨਾ। ਗੁਰਮੁਖੋ ਯਾਦ ਰੱਖੋ, ਜਦੋਂ ਕੋਈ ਸਿੱਖ ਹੱਥ ਵਿੱਚ ਗੁਟਕਾ ਸਾਹਿਬ ਲੈ ਕੇ ਬਾਣੀ ਦੀ ਪੋਥੀ ਲੈ ਕੇ ਅੰਮ੍ਰਿਤ ਬਾਣੀ ਦਾ ਪਾਠ ਕਰਦਾ ਹੈ, ਇਹ ਚਾਰੋਂ ਬਖਸ਼ਿਸ਼ਾਂ ਇੱਕੋ ਵੇਲੇ ਵਾਪਰਦੀਆਂ ਨੇ। ਸਿੱਖ ਨੇਤਰਾਂ ਨਾਲ ਸ਼ਬਦ ਦਾ ਦੀਦਾਰ ਕਰਦੇ ਹੈ, ਉਹ ਰਸਨਾ ਨਾਲ ਗੁਰ ਸ਼ਬਦ ਪੜ੍ਹ ਰਿਹਾ, ਕੰਨਾਂ ਰਾਹੀਂ ਗੁਰੂ ਦਾ ਸ਼ਬਦ ਸੁਣ ਰਿਹਾ, ਤੇ ਚੌਥਾ ਜਿਵੇਂ ਉਹ ਪੜ੍ਹਦਾ ਤੇ ਸੁਣਦਾ ਇਹਦੇ ਅੰਤਰ ਆਤਮੇ ਗੁਰੂ ਦਾ ਸ਼ਬਦ ਵਸਦਾ ਪਿਆ। ਮਹਾਰਾਜ ਕਹਿੰਦੇ ਤੂੰ ਚਾਰ ਕੰਮ ਕਰ, ਸਤਿਗੁਰ ਛੇਤੀ ਰਤਿਆ ਦਰਗਹਿ ਪਾਈਐ ਠਾਉ, ਤੈਨੂੰ ਪਰਮਾਤਮਾ ਦੇ ਦਰ ਥਾਂ ਮਿਲ ਜਾਏਗੀ। ਮੈਂ ਬੇਨਤੀ ਤੁਹਾਨੂੰ ਤਾਂ ਕਹਿ ਰਿਹਾ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਚਪਨ ਵਿੱਚ ਹੀ ਸਤਿਗੁਰੂ ਗੁਰੂ ਅਮਰਦਾਸ ਜੀ ਤੋਂ ਇਹ ਬਖਸ਼ਿਸ਼ਾਂ ਮਾਣੀਆਂ ਨੇ। ਜਿੱਥੇ ਦੁਨਿਆਵੀ ਵਿੱਦਿਆ ਪੜ੍ਹੀ ਉੱਥੇ ਮਹਾਰਾਜ ਜੀ ਨੇ ਆਪਣੇ ਨਾਨਾ ਗੁਰੂ ਜੀ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅੰਮ੍ਰਿਤ ਬਾਣੀ ਹੈ ਗੁਰੂ ਸਾਹਿਬਾਨਾਂ ਦੀ, ਉਦੋਂ ਪੋਥੀਆਂ ਦੇ ਰੂਪ ਵਿੱਚ ਹੈ ਤੇ ਉਹ ਅੰਮ੍ਰਿਤ ਬਾਣੀ ਵੀ ਪੜ੍ਹੀ ਹੈ। ਅੱਜ ਵੀ ਸਾਨੂੰ ਚਾਹੀਦਾ ਕਿ ਦੁਨਿਆਵੀ ਵਿੱਦਿਆ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਸੰਥਿਆ ਜ਼ਰੂਰ ਕਰਾਈਏ। ਫਿਰ ਮੈਂ ਬੇਨਤੀ ਕਰਾਂ, ਇਵੇਂ ਕਰਕੇ 11 ਸਾਲ ਦਾ ਸਮਾਂ ਬਤੀਤ ਹੋ ਗਿਆ। 11 ਸਾਲ ਦਾ ਬਚਪਨਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਜੀ ਦੀ ਦੇਖ ਰੇਖ ਵਿੱਚ ਗੁਜ਼ਰਿਆ। ਫਿਰ ਇੱਕ ਸਮਾਂ ਆਇਆ ਜੀ ਗੁਰਤਾ ਗੱਦੀ ਦਾ, ਤੇ ਉਹ ਗੁਰਿਆਈ ਦਾ ਜਿਹੜਾ ਸਮੇਂ ਇਹ ਸਤਿਗੁਰੂ ਜੀ ਨੇ ਬਖਸ਼ਣਾ 1554 ਈਸਵੀ ਨੂੰ। ਹੁਣ ਥੋੜ੍ਹਾ ਧਿਆਨ ਦਿਓ, ਮਹਾਰਾਜ ਜੀ ਦੇ ਦੋ ਧੀਆਂ ਨੇ, ਬੀਬੀ ਦਾਨੀ ਤੇ ਬੀਬੀ ਭਾਨੀ। ਬੀਬੀ ਦਾਨੀ ਦਾ ਵਿਆਹ ਹੋਇਆ ਭਾਈ ਰਾਮਾ ਜੀ ਨਾਲ, ਬੀਬੀ ਭਾਨੀ ਦਾ ਵਿਆਹ ਹੋਇਆ ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਨਾਲ। ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਤੋਂ ਪਹਿਲਾਂ ਇੱਕ ਬਖਸ਼ਿਸ਼ ਵਰਤਾਈ ਆਪਣੇ ਦੋਨਾਂ ਪੁੱਤਰਾਂ ਨੂੰ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ। ਮਹਾਰਾਜ ਜੀ ਨੇ ਕੁਝ ਸਾਜੋ ਸਮਾਨ ਦਿੱਤਾ ਤੇ ਬਚਨ ਆਖੇ ਵੀ ਤੁਸੀਂ ਥੜੇ ਬਣਾਓ, ਇਤਿਹਾਸ ਵਿੱਚੋਂ ਪੜ੍ਹਿਓ। ਇੱਕ ਥੜਾ ਇੱਟਾਂ ਦਾ ਭਾਈ ਰਾਮਾ ਜੀ ਨੇ ਬਣਾਉਣਾ, ਇੱਕ ਥੜਾ ਭਾਈ ਜੇਠਾ ਜੀ ਨੇ ਬਣਾਉਣਾ। ਸਾਜੋ ਸਮਾਨ ਦੇ ਦਿੱਤਾ, ਦੱਸ ਦਿੱਤਾ ਵੀ ਕਿੰਨਾ ਉੱਚਾ ਲੰਮਾ ਚੌੜਾ ਬਣਾਉਣਾ। ਇਤਿਹਾਸ ਕਹਿੰਦੇ ਵੀ ਸ਼ਾਮਾਂ ਢਲਦੀਆਂ ਤੱਕ ਇੱਕ ਥੜਾ ਭਾਈ ਰਾਮਾ ਜੀ ਨੇ ਬਣਾਇਆ, ਇੱਕ ਥੜਾ ਭਾਈ ਜੇਠਾ ਜੀ ਨੇ ਬਣਾਇਆ। ਗੁਰੂ ਅਮਰਦਾਸ ਜੀ ਆਏ, ਆ ਕੇ ਵੇਖ ਕੇ ਬਚਨ ਵਰਤਿਆ, ਕਹਿਣ ਲੱਗੇ ਭਾਈ ਥੜੇ ਠੀਕ ਨਹੀਂ ਬਣੇ, ਥੜੇ ਢਾ ਦਿਓ। ਦੋਨਾਂ ਪੁੱਤਰਾਂ ਨੂੰ ਕਹਿ ਦਿੱਤਾ, ਦੋਨਾਂ ਨੇ ਆਖਿਆ ਜੀ ਸਤ ਬਚਨ। ਮਹਾਰਾਜ ਜੀ ਨੇ ਫਿਰ ਦੱਸਿਆ ਵੀ ਕੱਲ ਨੂੰ ਥੜਾ ਬਣਾਉਣਾ ਤੇ ਇਸ ਢੰਗ ਨਾਲ ਬਣਾਉਣਾ। ਸਾਹਿਬ ਚਲੇ ਗਏ, ਹੁਣ ਦੋਨੋਂ ਥੜੇ ਢਾ ਦਿੱਤੇ ਤੇ ਦੂਸਰੇ ਦਿਨ ਫਿਰ ਸਾਰਾ ਦਿਨ ਲਾ ਕੇ ਇੱਕ ਥੜਾ ਭਾਈ ਰਾਮਾ ਜੀ ਬਣਾਇਆ, ਇੱਕ ਥੜਾ ਭਾਈ ਜੇਠਾ ਜੀ ਨੇ ਬਣਾਇਆ। ਗੁਰੂ ਅਮਰਦਾਸ ਸੱਚੇ ਪਾਤਸ਼ਾਹ 74 ਸਾਲ ਦੀ
ਆਰਬਲਾ ਵਿੱਚ ਜਿਨ੍ਹਾਂ ਉਹਨੂੰ ਗੁਰਗੱਦੀ ਮਿਲੀ ਤੇ ਹੁਣ ਜਿਹੜੀ ਆਰਬਲਾ ਉਹ ਕਰੀਬ 96 ਸਾਲ ਦੀ ਆ। ਬਾਹਰੀ ਅੱਖ ਨਾਲ ਵੇਖੋ ਬਿਰਧ ਅਵਸਥਾ ਹੈ। ਮਹਾਰਾਜ ਫਿਰ ਆਏ, ਆ ਕੇ ਦੋਨਾਂ ਪੁੱਤਰਾਂ ਦੇ ਥੜੇ ਵੇਖੇ। ਭਾਈ ਰਾਮਾ ਜੀ ਨੂੰ ਕਿਹਾ ਨਹੀਂ, ਥੜਾ ਜਿਵੇਂ ਕਿਹਾ ਸੀ ਬਣਿਆ ਨਹੀਂ, ਢਾ ਦਿਓ। ਭਾਈ ਜੇਠਾ ਜੀ ਨੂੰ ਕਿਹਾ ਨਹੀਂ, ਥੜਾ ਢਾ ਦਿਓ। ਫਿਰ ਦੱਸ ਦਿੱਤਾ ਵੀ ਥੜਾ ਇਸ ਢੰਗ ਨਾਲ ਬਣਾਉਣਾ। ਦੋਨਾਂ ਥੜੇ ਢਾ ਦਿੱਤੇ। ਅੱਜ ਤੀਜਾ ਦਿਨ ਆ ਗਿਆ। ਇਹ ਸਾਡੇ ਇਤਿਹਾਸ ਵਿੱਚ ਲਿਖਿਆ ਜੀ, ਤੀਜੇ ਦਿਨ ਮਹਾਰਾਜ ਆਏ, ਆਪਣੇ ਪੁੱਤਰਾਂ ਦੇ ਥੜੇ ਵੇਖੇ। ਪਹਿਲਾਂ ਭਾਈ ਰਾਮਾ ਜੀ ਨੂੰ ਕਿਹਾ, ਭਾਈ ਰਾਮਾ ਜੀ ਥੜਾ ਤੁਹਾਡਾ ਠੀਕ ਨਹੀਂ ਬਣਿਆ, ਜਿਵੇਂ ਅਸੀਂ ਕਹਿ ਕੇ ਗਿਆ ਸਾਂ ਬਣੇ ਨਹੀਂ, ਥੜਾ ਢਾ ਦਿਓ। ਅੱਜ ਭਾਈ ਰਾਮਾ ਜੀ ਨੇ ਹੱਥ ਜੋੜ ਦਿੱਤੇ, ਕਹਿਣ ਲੱਗਿਆ ਸਤਿਗੁਰੂ ਨਹੀਂ, ਤੁਸੀਂ ਭੁੱਲ ਜਾਂਦੇ ਹੋ, ਤੁਹਾਡੀ ਬਿਰਧ ਅਵਸਥਾ ਹੋ ਗਈ। ਧਿਆਨ ਨਾਲ ਸੁਣਿਓ, ਮਹਾਰਾਜ ਮੈਂ ਥੜਾ ਉਸੇ ਤਰ੍ਹਾਂ ਬਣਾਇਆ, ਅੱਗੇ ਵੀ ਤੁਸੀਂ ਦੋ ਵਾਰੀ ਢਵਾਏ ਮੈਂ ਢਾ ਦਿੱਤੇ, ਅੱਜ ਤੇ ਮੈਂ ਥੜਾ ਬਣਾ ਕੇ ਕਰੰਡੀ ਤੇ ਸੀ ਜਿੰਨਾ ਸਾਜੋ ਸਮਾਨ ਧੂ ਸਵਾਰ ਕੇ ਰੱਖ ਦਿੱਤਾ। ਜੇ ਅੱਜ ਨਹੀਂ ਬਣਿਆ ਨਾ ਤੇ ਮੇਰੇ ਤੋਂ ਨਹੀਂ ਬਣਨਾ। ਅਸਲ ਗੱਲ ਇਹ ਵੇ, ਤੁਹਾਡੀ ਹੋ ਗਈ ਬਿਰਧ ਅਵਸਥਾ, ਜਿਵੇਂ ਦੱਸ ਕੇ ਜਾਂਦੇ ਹੋ ਬਣਾਈ ਦਾ ਤੇ ਉਸੇ ਤਰ੍ਹਾਂ, ਪਰ ਤੁਸੀਂ ਭੁੱਲ ਜਾਂਦੇ ਹੋ। ਜੇ ਅੱਜ ਨਹੀਂ ਬਣਿਆ ਤੇ ਹੱਥ ਜੋੜ ਕੇ ਕਿਹਾ, ਮਹਾਰਾਜ ਇਹ ਥੜਾ ਮੇਰੇ ਤੋਂ ਨਹੀਂ ਬਣਨਾ, ਜਵਾਬ ਦੇ ਦਿੱਤਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗਏ ਭਾਈ ਜੇਠਾ ਜੀ ਕੋਲ, ਦੇਖ ਕੇ ਥੜਾ ਕਿਹਾ, ਕਹਿਣ ਲੱਗੇ ਭਾਈ ਜੇਠਾ ਜੀ ਥੜਾ ਠੀਕ ਨਹੀਂ ਬਣਿਆ, ਢਾ ਦਿਓ। ਉਹਨਾਂ ਹੱਥ ਜੋੜ ਕੇ ਕਿਹਾ, ਮਹਾਰਾਜ ਸੱਚ ਇਹ ਵੇ ਵੀ ਮੈਂ ਭੁੱਲਣ ਹਾਰ ਵਾਂ, ਤੁਸੀਂ ਠੀਕ ਦੱਸ ਕੇ ਜਾਂਦੇ ਹੋ, ਜਿਵੇਂ ਦੱਸ ਦਿਓ ਮੈਂ ਕੋਸ਼ਿਸ਼ ਬੜੀ ਕਰਦਾ ਵੀ ਥੜਾ ਉਸੇ ਤਰ੍ਹਾਂ ਦਾ ਬਣ ਸਕੇ, ਪਰ ਮੈਂ ਭੁੱਲਣ ਹਾਰ ਭੁੱਲ ਜਾਂਦਾ, ਮੇਰੇ ਤੇ ਕਿਰਪਾ ਕਰੋ, ਥੜਾ ਬਣੇਗਾ ਜ਼ਰੂਰ, ਪਰ ਬਣੇਗਾ ਤਾਂ ਜਦੋਂ ਤੁਹਾਡੀ ਕਿਰਪਾ ਵਰਤੇਗੀ, ਮੈਂ ਕੱਲ੍ਹ ਨੂੰ ਫਿਰ ਬਣਾਵਾਂਗਾ, ਤੁਸੀਂ ਕਿਰਪਾ ਕਰੋ। ਯਾਦ ਰੱਖਿਓ, ਸਾਹਿਬ ਗੁਰੂ ਅਮਰਦਾਸ ਜੀ ਤੇ ਵੇਖ ਰਹੇ ਸਨ ਕਿ ਕਿਸ ਦੇ ਹਿਰਦੇ ਦਾ ਥੜਾ ਇੰਨਾ ਪਰਪੱਕ ਹੋ ਗਿਆ, ਗੁਰੂ ਤੇ ਭਰੋਸਾ ਕਰਕੇ, ਜਿਸ ਅੰਤਰ ਆਤਮੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਜੋਤ ਟਿਕ ਸਕੇ। ਬੇਨਤੀ ਨੂੰ ਸਮਝੋ, ਮਹਾਰਾਜ ਤੇ ਦੇਖ ਰਹੇ ਸਨ ਵੀ ਕਿਸ ਹੀਏ ਮਾਹੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕੇਗੀ। ਮਹਾਰਾਜ ਜੀ ਨੇ ਵੇਖ ਲਿਆ ਕਿ ਇਹ ਜਿਹੜੀ ਜੋਤ ਕਦੀ ਭਾਈ ਲਹਿਣਾ ਵਿੱਚ ਟਿਕ ਕੇ ਗੁਰੂ ਅੰਗਦ ਸਾਹਿਬ ਬਣੇ, ਜਿਹੜੀ ਜੋਤ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕਰਕੇ ਦਇਆ ਕਰਕੇ ਮੇਰੇ ਵਿੱਚ ਟਿਕਾਈ, ਉਹ ਗੁਰਗੱਦੀ ਉਹ ਜੋਤ ਹੁਣ ਇਹ ਭਾਈ ਜੇਠਾ ਜੀ ਗੁਰੂ ਰਾਮਦਾਸ ਜੀ ਬਣਨਗੇ। ਉੱਥੇ ਫਿਰ ਕਿਰਪਾ ਵਰਤੀ ਜੀ, ਇਹ 1554 ਈਸਵੀ ਦੀ ਗੱਲ ਆ। ਉੱਥੇ ਕਿਰਪਾ ਵਰਤੀ ਕਿ ਜਿਹੜੀ ਇਹ ਗੁਰਤਾ ਗੱਦੀ ਆ ਨਾ, ਫਿਰ ਯਾਦ ਰੱਖਿਓ 1574 ਇਹ ਗੁਰਿਆਈ, 1574 ਵਿੱਚ ਭਾਈ ਜੇਠਾ ਜੀ ਨੂੰ ਦੇ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਣ ਗਏ। ਬਾਬਾ ਬੁੱਢਾ ਜੀ ਨੇ ਮਰਿਆਦਾ ਨਿਭਾਈ, ਸਾਹਿਬ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰਗੱਦੀ ਦੀ ਦਾਤ ਬਖਸ਼ਦੇ ਆ, ਤੇ ਆਪ ਜੀ ਨੂੰ ਪਤਾ ਵੀ ਉਹ ਸਾਰੀ ਮਰਿਆਦਾ ਜਿੱਥੇ ਬਾਬਾ ਬੁੱਢਾ ਜੀ ਗੁਰਿਆਈ ਦੀ ਮਰਿਆਦਾ ਨਿਭਾਉਂਦੇ ਆ, ਉੱਥੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰ ਦਿੰਦੇ ਆ। ਤੇ ਬਚਨੋਂ ਕਿਹਾ ਸੀ, ਕਹਿਣ ਲੱਗੇ ਕੋਈ ਰਸਨਾ ਤੋਂ ਅੰਮ੍ਰਿਤ ਬੋਲ ਬਚਨ ਉਚਾਰਨ ਕਰੋ, ਤੇ ਸਾਡਾ ਇਤਿਹਾਸ ਕਹਿੰਦਾ ਕਿ ਪਹਿਲਾ ਹੀ ਬੋਲ ਇਹ ਉਚਾਰਨ ਕੀਤਾ ਸੀ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋਈ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰੱਖ ਹੈ, ਜੈਸੇ ਹਮ ਸਤਿਗੁਰ ਰਾਖ ਦੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਦਪ ਮੇਰਾ ਸਖਾ ਸਿਖਾਏ, ਜੋ ਹਮਰੀ ਵਿਧ ਹੋਤੀ ਮੇਰੇ ਸਤਿਗੁਰਾ, ਸਾ ਵਿਧ ਤੁਮ ਹਰ ਜਾਨੋ ਆਪੇ।

ਇਹਦੀ ਨਿਸ਼ਾਨਦੇਹੀ ਕਰਕੇ ਗਏ ਸਨ ਤੇ ਇਹ ਬਚਨ ਕਹਿ ਕੇ ਗਏ ਸਨ ਕਿ ਇੱਥੇ ਇਹ ਬੜਾ ਕੀਮਤੀ ਬੋਲ ਮੈਂ ਤੁਹਾਨੂੰ ਇਤਿਹਾਸ ਵਿੱਚੋਂ ਕਹਿਣ ਲੱਗੇ ਹਾਂ। ਗੁਰੂ ਅਮਰਦਾਸ ਜੀ ਨੇ ਬਚਨ ਕਿਹਾ ਸੀ ਗੁਰੂ ਰਾਮਦਾਸ ਜੀ ਨੂੰ ਕਿ ਕਲਯੁਗ ਦੇ ਭਿਆਨਕ ਸਮੇਂ ਅੰਦਰ ਲੁਕਾਈ ਦੀ ਬੁੱਧ ਮੋਟੀ ਹੋਵੇਗੀ ਤੇ ਨਾਲ ਬਚਨ ਵਰਤਿਆ ਆਰਵਲਾ ਘੱਟ ਹੋਵੇਗੀ। ਇਹ ਉਹ ਮਹਾਨ ਤੀਰਥ ਅਸਥਾਨ ਬਣੇਗਾ ਜਿਸ ਥਾਂ ਤੇ ਆ ਕੇ ਇਹ ਜਿਹੜੀ ਘੱਟ ਆਰਵਲਾ ਵਾਲੇ ਲੋਕ ਮਨਮਤ ਵਾਲੇ ਲੋਕ ਮੋਟੀ ਮੁੱਧ ਵਾਲੇ ਜਿਹਨੂੰ ਸ਼ਬਦ ਵਰਤਿਆ ਇੱਥੇ ਆ ਕੇ ਜਦੋਂ ਸ਼ਰਧਾ ਨਾਲ ਦਰਸ਼ਨ ਇਸ਼ਨਾਨ ਕਰਨਗੇ ਪਰਮਾਤਮਾ ਦੀ ਭਜਨ ਬੰਦਗੀ ਕਰਨਗੇ ਜਨਮਾਂ ਜਨਮਾਂਤਰਾਂ ਦੇ ਪਾਪ ਇੱਥੇ ਨਾਸ਼ ਹੋ ਜਾਣਗੇ। ਇਹੋ ਜਿਹੇ ਬੇਅੰਤ ਬਚਨ ਕਹੇ ਮਹਾਰਾਜ ਜੀ ਪ੍ਰਭਪੁਰ ਪਿਆਨਾ ਕੀਤੇ ਗੁਰਤਾ ਗੱਦੀ ਮਿਲੀ ਜੀ। ਇੱਥੇ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਇਹ ਨਗਰ ਵਸਾਇਆ। ਇਹ ਗੱਲ ਵੀ ਸਾਨੂੰ ਚੇਤਾ ਰੱਖਣ ਯੋਗ ਚਾਹੀਦੀ ਆ ਕਿ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਨਾ ਜੀ, ਸਾਡੇ ਇਤਿਹਾਸ ਵਿੱਚ ਜ਼ਿਕਰ ਹੈ ਵੀ ਗੁਰੂ ਰਾਮਦਾਸ ਜੀ ਨੇ ਤਿੰਨ ਪਿੰਡਾਂ ਦੀ ਜ਼ਮੀਨ, ਇੱਕ ਪਿੰਡ ਤੁੰਗ, ਦੂਜਾ ਸੁਲਤਾਨ ਵਿੰਡ, ਤੀਜਾ ਗਿਲਵਾਲੀ, ਇਹ ਤਿੰਨ ਪਿੰਡਾਂ ਦੀ ਥੋੜ੍ਹੀ ਥੋੜ੍ਹੀ ਜ਼ਮੀਨ ਖਰੀਦ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 700 ਅਕਬਰੀ ਟਕਾ ਦੇ ਕੇ ਮੁੱਲ ਖਰੀਦ ਕੇ ਜ਼ਮੀਨ ਇਹ ਪਾਵਨ ਪਵਿੱਤਰ ਸ਼ਹਿਰ ਨਗਰ ਵਸਾਇਆ ਸੀ। ਔਰ ਆਪ ਜੀ ਇਤਿਹਾਸ ਵਿੱਚੋਂ ਪੜ੍ਹੋ ਕਿ 52 ਤਰ੍ਹਾਂ ਦੇ ਵੱਖ ਵੱਖ ਕਿੱਤਿਆਂ ਦਾ ਵਪਾਰ ਕਰਨ ਵਾਲੇ, ਕਿਰਤਕਾਰ ਕਰਨ ਵਾਲੇ ਵੱਖ ਵੱਖ ਵਪਾਰੀ ਬੁਲਾਏ ਮਹਾਰਾਜ ਜੀ ਨੇ, ਕਿਉਂਕਿ ਇੱਕ ਨਗਰ ਸ਼ਹਿਰ ਤਾਂ ਹੀ ਵਸਦਾ ਉੱਥੇ ਹਰ ਤਰ੍ਹਾਂ ਦੀ ਦੁਕਾਨ ਕਾਰੋਬਾਰ ਹੋਵੇ। 52 ਕਿੱਤਿਆਂ ਦੇ ਵੱਖ ਵੱਖ ਵਪਾਰੀ ਬੁਲਾ ਕੇ ਆਖਰ ਇਹ ਨਗਰ ਵਸਾਇਆ। ਆਮ ਸੰਗਤਾਂ ਦੇ ਘਰ ਬਣਾ ਕੇ ਦਿੱਤੇ, ਦੁਕਾਨਾਂ ਬਣਾ ਕੇ ਦਿੱਤੀਆਂ ਤੇ ਨਾਲ ਨਾਲ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਗੁਰੂ ਘਰ ਵੀ ਬਣਦਾ। ਔਰ ਇਹ ਗੱਲ ਵੀ ਯਾਦ ਰੱਖਣ ਯੋਗ ਹੈ ਕਿ ਜਿਹੜਾ ਅੰਮ੍ਰਿਤ ਸਰੋਵਰ ਹੈ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਾਲਾ, ਇਹ ਅੰਮ੍ਰਿਤ ਸਰੋਵਰ ਦੀ ਜਿਹੜੀ ਖੁਦਵਾਈ ਹੈ ਇਹਨੂੰ ਜਿਹੜਾ ਬਣਵਾਇਆ ਉਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਣਵਾਇਆ। ਇੱਥੇ ਮਹਾਰਾਜ ਗੁਰੂ ਰਾਮਦਾਸ ਜੀ ਬੇਅੰਤ ਬਖਸ਼ਿਸ਼ਾਂ ਵਰਤਾ ਰਹੇ ਨੇ, ਆਈ ਹੋਈ ਸੰਗਤ ਨੂੰ ਰੱਬੀ ਨਾਮ ਦਾ ਉਪਦੇਸ਼, ਭਰਮ ਵਿੱਚੋਂ ਕੱਢ ਕੇ ਧਰਮ ਦਾ ਉਪਦੇਸ਼ ਦੇ ਰਹੇ ਨੇ ਤੇ ਉੱਥੇ ਨਾਲ ਨਾਲ ਨਗਰ ਦੀ ਉਸਾਰੀ, ਉੱਥੇ ਨਾਲ ਨਾਲ ਗੁਰੂ ਘਰ ਦੀ ਜਿਹੜੀ ਉਸਾਰੀ, ਸਰੋਵਰ ਦੀ ਖੁਦਵਾਈ, ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ। ਹੁਣ ਮਹਾਰਾਜ ਜੀ ਦੇ ਤਿੰਨ ਪੁੱਤਰ ਨੇ ਗੁਰੂ ਰਾਮਦਾਸ ਜੀ ਦੇ, ਇੱਕ ਪ੍ਰਿਥੀ ਚੰਦ ਹੈ, ਦੂਜਾ ਮਹਾਦੇਵ ਹੈ, ਤੀਜੇ ਗੁਰੂ ਅਰਜਨ ਦੇਵ ਜੀ ਨੇ। ਤੇ ਜਿਹੜਾ ਪ੍ਰਿਥੀ ਚੰਦ ਹੈ ਨਾ ਉਹ ਵੀ ਅੱਗੇ ਹੋ ਕੇ ਤੇ ਸਾਰੀਆਂ ਸੇਵਾਵਾਂ ਸੰਭਾਲ ਰਿਹਾ, ਇਹ ਧਿਆਨ ਵਿੱਚ ਰੱਖੋ। ਪ੍ਰਿਥੀ ਚੰਦ ਅੱਗੇ ਹੋ ਕੇ ਗੁਰੂ ਘਰ ਦੀਆਂ ਲੰਗਰਾਂ ਦੀਆਂ ਸੇਵਾਵਾਂ, ਸੰਗਤਾਂ ਦੀਆਂ ਕਾਰ ਪਿਟਾਵਾਂ, ਹੋਰ ਸਾਰਾ ਕੁਝ ਸੰਭਾਲਦਾ ਪਿਆ ਤੇ ਮਹਾਦੇਵ ਬਰਕਤ ਬਿਰਤੀ ਦਾ। ਆਖਰ ਇੱਕ ਇਤਿਹਾਸ ਵਿੱਚ ਫਿਰ ਪੰਨਾ ਜੁੜਦਾ, ਉਹ ਇਤਿਹਾਸ ਦੀ ਗੱਥ ਹੈ ਕਿ ਲਾਹੌਰ ਦੀ ਧਰਤੀ ਤੋਂ ਭਾਈ ਸਿਹਾਰੀ ਮੱਲ ਆਉਂਦਾ ਲਾਹੌਰ ਤੋਂ। ਇਹ ਜਿਹੜਾ ਭਾਈ ਸਿਹਾਰੀ ਮੱਲ ਹੈ ਇਹ ਗੁਰੂ ਰਾਮਦਾਸ ਜੀ ਦੇ ਤਾਏ ਦਾ ਸੁਪੁੱਤਰ ਹੈ, ਕਿਉਂਕਿ ਗੁਰੂ ਰਾਮਦਾਸ ਜੀ ਦਾ ਜਿਹੜਾ ਪ੍ਰਕਾਸ਼ ਹੈ ਉਹ ਲਾਹੌਰ ਦੀ ਧਰਤੀ ਤੇ ਹੋਇਆ, ਚੂਨਾ ਮੰਡੀ ਲਾਹੌਰ, ਤੇ ਉੱਥੋਂ ਭਾਈ ਸਿਹਾਰੀ ਮੱਲ ਆਇਆ। ਉਹਨੇ ਆ ਕੇ ਬੜੀ ਸ਼ਰਧਾ ਨਾਲ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕੀਤੀ ਤੇ ਹੱਥ ਜੋੜ ਕੇ ਇੱਕ ਬੇਨਤੀ ਆਖੀ, ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਮੇਰੇ ਪੁੱਤਰ ਦੇ ਵਿਆਹ ਦਾ ਕਾਰਜ ਹੈ ਤੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ, ਤੁਸੀਂ ਰਹਿਮਤ ਕਰਕੇ ਵਿਆਹ ਦੇ ਕਾਰਜ ਵਿੱਚ ਦਰਸ਼ਨ ਦੇ ਕੇ ਨਿਹਾਲ ਕਰਨਾ, ਅਸੀਂ ਆਪਣੇ ਆਪ ਨੂੰ ਸੁਭਾਗੇ ਸਮਝਾਂਗੇ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਸਿਹਾਰੀ ਮੱਲ ਇੱਥੇ ਬੇਅੰਤ ਸੰਗਤਾਂ ਆ ਰਹੀਆਂ, ਬੇਅੰਤ ਗੁਰੂ ਕੇ ਲੰਗਰਾਂ ਦੇ ਪ੍ਰਵਾਹ, ਨਗਰ ਦੀ ਉਸਾਰੀ ਜਾਂ

ਅੰਮ੍ਰਿਤ ਸਰੋਵਰ ਦੀ ਖੁਦਵਾਈ ਹੋਰ ਬੇਅੰਤ ਸੀਮਾਵਾਂ ਚੱਲ ਰਹੀਆਂ, ਸਾਡਾ ਆਉਣਾ ਮੁਸ਼ਕਲ ਹੋ ਜਾਏਗਾ। ਜੇ ਅਸੀਂ ਆਵਾਂਗੇ ਤੇ ਬੇਅੰਤ ਸੰਗਤਾਂ ਆਉਣਗੀਆਂ, ਤੁਹਾਡੇ ਵਿਆਹ ਦੇ ਕਾਰਜਾਂ ਵਿੱਚ ਬੜੀ ਵੱਡੀ ਸਮੱਸਿਆ ਪੈਦਾ ਹੋਵੇਗੀ। ਇੱਕ ਪੱਖ ਤੋਂ ਇੰਨਾ ਪ੍ਰਬੰਧ, ਮਹਾਰਾਜ ਜੀ ਨੇ ਕਿਹਾ ਵੀ ਸਾਨੂੰ ਆਉਣਾ ਮੁਸ਼ਕਲ ਹੈ। ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਫਿਰ ਕਿਰਪਾ ਕਰੋ, ਤੁਹਾਡੇ ਤਿੰਨ ਪੁੱਤਰ ਨੇ, ਤਿੰਨਾਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਨੂੰ ਘੱਲ ਦਿਓ। ਮਹਾਰਾਜ ਜੀ ਨੇ ਬਚਨ ਆਖ ਕੇ ਵੀ ਠੀਕ ਆ, ਅਸੀਂ ਪੁੱਤਰਾਂ ਵਿੱਚੋਂ ਇੱਕ ਪੁੱਤਰ ਜ਼ਰੂਰ ਘੱਲਾਂਗੇ। ਗੁਰਮੁਖੋ ਇਤਿਹਾਸ ਹੈ ਕਿ ਵਿਆਹ ਦੇ ਦਿਨ ਨੇੜੇ ਆਏ, ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਬੁਲਾਇਆ ਤੇ ਪ੍ਰਿਥੀ ਚੰਦ ਨੂੰ ਬੁਲਾ ਕੇ ਕਿਹਾ, ਪੁੱਤਰ ਸਿਹਾਰੀ ਮੱਲ ਬੜੀ ਭਾਵਨਾ ਦੇ ਨਾਲ ਸਾਨੂੰ ਬੇਨਤੀ ਕਰਕੇ ਗਿਆ, ਉਹਦੇ ਪੁੱਤਰ ਦਾ ਵਿਆਹ ਹੈ ਤੇ ਤੁਸੀਂ ਲਾਹੌਰ ਜਾਓ ਤੇ ਲਾਹੌਰ ਜਾ ਕੇ ਵਿਆਹ ਦਾ ਕਾਰਜ ਭੁਗਤਾਉਣਾ ਹੈ। ਹੁਣ ਜਿਹੜਾ ਪ੍ਰਿਥੀ ਚੰਦ ਹੈ ਨਾ, ਉਹਨੇ ਕਿਹਾ, ਮਹਾਰਾਜ ਮੇਰੇ ਜਾਇਆ ਗੱਲ ਨਹੀਂ ਬਣਨੀ, ਜੇ ਮੈਂ ਚਲਿਆ ਗਿਆ ਤੇ ਪਿੱਛੇ ਇੰਨੀਆਂ ਸੰਗਤਾਂ ਦੀ ਕਾਰ ਭੇਟਾ ਕੌਣ ਸੰਭਾਲੇਗਾ, ਮੈਂ ਚਲਿਆ ਗਿਆ ਪਿੱਛੇ ਲੰਗਰਾਂ ਦੀ ਦੇਖ ਰੇਖ ਕੌਣ ਕਰੇਗਾ, ਮੈਂ ਚਲਿਆ ਗਿਆ ਨਗਰ ਦੀ ਉਸਾਰੀ ਜਿਹੜੀਆਂ ਸੇਵਾਵਾਂ ਇਹ ਕੌਣ ਵੇਖੇਗਾ, ਸਤਿਗੁਰੂ ਮੇਰੇ ਜਾਇਆ ਗੱਲ ਨਹੀਂ ਬਣਨੀ, ਉੱਪਰੋਂ ਗਰਮੀ ਪੈਂਦੀ ਆ, ਕੌਣ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਇਸ ਧਰਤੀ ਤੋਂ ਲਾਹੌਰ ਜਾਵੇ, ਮੈਨੂੰ ਨਾ ਘੱਲੋ, ਤੁਸੀਂ ਮਹਾਦੇਵ ਨੂੰ ਘੱਲ ਦਿਓ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਵੇਖ ਲਿਆ ਕਿ ਇਹ ਸੇਵਾ ਕਰਦਾ ਪਰ ਇਹਦੇ ਅੰਦਰ ਹੋਂ ਦੀ ਬਿਰਤੀ ਹੈ ਕਿ ਮੇਰੇ ਬਿਨਾਂ ਇਹ ਕਾਰਜ ਨਹੀਂ ਹੋਣੇ। ਮਹਾਰਾਜ ਜੀ ਨੇ ਮਹਾਦੇਵ ਨੂੰ ਆਵਾਜ਼ ਮਾਰੀ ਤੇ ਇਤਿਹਾਸ ਹੈ ਕਿ ਜਿਹੜੇ ਮਹਾਦੇਵ ਜੀ ਨੇ ਉਹ ਬਰਕਤ ਬਿਰਤੀ ਦੇ ਮਾਲਕ ਨੇ। ਬਰਕਤ ਤੋਂ ਭਾਵ ਉਹਨਾਂ ਇੱਕੋ ਬੇਨਤੀ ਹੱਥ ਜੋੜ ਕੇ ਕੀਤੀ, ਪਿਤਾ ਸਤਿਗੁਰੂ ਜੀ ਮੈਂ ਇਹ ਜਿਹੜੇ ਦੁਨਿਆਵੀ ਰਿਸ਼ਤੇ ਨਾਤੇ ਨੇ ਇਹਨਾਂ ਵਿੱਚ ਕੋਈ ਭਰੋਸਾ ਨਹੀਂ ਰੱਖਦਾ, ਇੱਥੇ ਸਭ ਬਿਨਸਨਹਾਰ ਨੇ, ਕਿਰਪਾ ਕਰੋ ਮੈਨੂੰ ਨਾ ਘੱਲੋ, ਚਰਨਾਂ ਵਿੱਚ ਰੱਖੋ, ਇਸ ਦੀ ਬਜਾਏ ਤੁਸੀਂ ਛੋਟੇ ਭਰਾ ਗੁਰੂ ਅਰਜੁਨ ਦੇਵ ਜੀ ਨੂੰ ਘੱਲ ਦਿਓ। ਸਾਹਿਬ ਨੇ ਗੁਰੂ ਅਰਜੁਨ ਦੇਵ ਜੀ ਨੂੰ ਆਵਾਜ਼ ਮਾਰੀ ਤੇ ਗੁਰੂ ਅਰਜੁਨ ਦੇਵ ਜੀ ਨੂੰ ਵਚਨ ਕੀਤੇ ਕਿ ਤੁਸੀਂ ਵਿਆਹ ਤੇ ਲਾਹੌਰ ਜਾਣਾ, ਨਾਲ ਹੀ ਵਚਨ ਕੀਤਾ ਵੀ ਜਿੰਨਾ ਸਮਾਂ ਅਸੀਂ ਹੁਕਮ ਨਾ ਘੱਲੀਏ, ਸੁਨੇਹਾ ਨਾ ਘੱਲੀਏ, ਉਹਨਾਂ ਸਮਾਂ ਤੁਸੀਂ ਵਾਪਸ ਨਹੀਂ ਪਰਤਣਾ। ਵੇਖੋ ਤਿੰਨ ਵਚਨ ਕਹੇ, ਹੁਕਮ ਦੇ ਵਿੱਚ ਲਾਹੌਰ ਜਾਣਾ, ਹੁਕਮ ਦੇ ਵਿੱਚ ਰਹਿ ਕੇ ਲਾਹੌਰ ਵਿਆਹ ਦਾ ਕਾਰਜ ਭੁਗਤਾ ਕੇ ਗੁਰੂ ਨਾਨਕ ਸਾਹਿਬ ਦੀ ਘਰ ਦੀ ਅੰਮ੍ਰਿਤ ਬਾਣੀ ਦਾ ਉਪਦੇਸ਼ ਵੰਡਣਾ ਤੇ ਇਹ ਗੱਲ ਯਾਦ ਰੱਖਿਓ ਜਿੰਨਾ ਸਮਾਂ ਹੁਕਮ ਘੱਲੀਏ ਨਾ ਉਹਨਾਂ ਸਮਾਂ ਤੁਸੀਂ ਵਾਪਸ ਨਹੀਂ ਪਰਤਣਾ। ਹੁਣ ਦੁਨਿਆਵੀ ਤੌਰ ਤੇ ਵੇਖੀਏ ਇੱਕ ਵਿਆਹ ਤੇ ਜਾਣ ਦਾ ਕਾਰਜ ਹੈ, ਪਰ ਜੇ ਤੁਸੀਂ ਧਰਮ ਦੇ ਨੁਕਤੇ ਤੋਂ ਵੇਖੋ ਕੱਲਾ ਵਿਆਹ ਦਾ ਕਾਰਜ ਭੁਗਤਾਉਣਾ ਨਹੀਂ, ਇਹ ਬੜਾ ਵੱਡਾ ਗੁਰੂ ਦਾ ਜਿਹੜਾ ਹੁਕਮ ਹੈ ਉਹਨੂੰ ਸੱਤ ਬਚਨ ਕਹਿ ਕੇ ਆਪਣੇ ਜੀਵਨ ਵਿੱਚ ਕਮਾਈ ਕਰਨ ਦੇ ਬਰਾਬਰ ਹੈ। ਗੁਰੂ ਅਰਜੁਨ ਦੇਵ ਜੀ ਨੇ ਹੱਥ ਜੋੜੇ, ਮਹਾਰਾਜ ਤੁਹਾਡਾ ਹੁਕਮ ਮੰਨ ਕੇ ਮੈਂ ਲਾਹੌਰ ਜਾਵਾਂਗਾ, ਅੰਦਰ ਭਾਵੇਂ ਪ੍ਰੀਤ ਹੈ ਤੇ ਵਿਛੋੜੇ ਦਾ ਦੁੱਖ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ ਕਿ ਅੰਦਰ ਸਤਿਗੁਰੂ ਦੇ ਪ੍ਰੀਤ ਦਾ ਜਿਹੜਾ ਵਿਛੋੜਾ ਹੈ ਉਹਦਾ ਦੁੱਖ ਵੀ ਹੈ, ਪਰ ਫਿਰ ਵੀ ਭਾਵਨਾ ਨਾਲ ਗੁਰੂ ਦਾ ਬਚਨ ਮੰਨ ਕੇ ਲਾਹੌਰ ਦੀ ਧਰਤੀ ਨੂੰ ਚਲੇ ਗਏ। ਇੱਕ ਵਿਦਵਾਨ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਨੇ ਤੇ ਤਿੰਨ ਬਿਰਤੀਆਂ ਦੇ ਮਾਲਕ ਨੇ। ਉਹ ਕਹਿੰਦੇ ਅੱਜ ਵੀ ਸੰਸਾਰ ਵਿੱਚ ਤਿੰਨ ਬਿਰਤੀਆਂ ਵਾਪਰਦੀਆਂ, ਸਭ ਤੋਂ ਵੱਡੀ ਬਿਰਤੀ ਪ੍ਰਿਥੀ ਚੰਦ ਵਾਲੀ, ਹਰ ਥਾਂ ਮੈਂ ਮੇਰੀ ਦੀ ਮੋਹਰ। ਬੰਦਾ ਬਹੁਤ ਵਾਰੀ ਘਰ ਵਿੱਚ ਵੀ ਸੋਚਦਾ ਜੇ ਮੈਂ ਨਾ ਹੋਵਾਂ ਘਰ ਨਾ ਚੱਲੇ, ਪਿੰਡਾਂ ਥਾਵਾਂ ਵਿੱਚ ਨਗਰਾਂ ਧਾਰਮਿਕ ਅਸਥਾਨਾਂ ਤੱਕ ਵੀ ਸੋਚਦਾ ਮੈਂ ਨਾ ਹੋਵਾਂ ਤੇ ਨਾ ਚੱਲੇ। ਇੱਕ ਬਿਰਤੀ ਪ੍ਰਿਥੀ ਚੰਦ ਵਾਲੀ ਆ, ਮਹਾਦੇਵ ਕੋਈ ਬਿਰਲਾ ਬਰਕਤ ਬਿਰਤੀ ਦਾ ਜਿਹੜਾ ਇਹ ਸੰਸਾਰ ਤੋਂ ਸੰਬੰਧ ਨਹੀਂ ਰੱਖਦਾ। ਪਰ ਗੁਰੂ ਰਾਮਦਾਸ ਜੀ ਨੇ ਵੇਖਿਆ ਕਿ ਗੁਰੂ ਨਾਨਕ ਦਾ ਸਾਹਿਬ ਜੀ ਦਾ ਜਿਹੜਾ ਘਰ ਹੈ ਉਹ ਤੇ ਆਮ ਸਿੱਖਾਂ ਸੰਗਤਾਂ ਦਾ ਦੁੱਖ ਸੁੱਖ ਦਾ ਸਾਥੀ ਹੈ, ਤੇ ਜੇ ਮਹਾਦੇਵ ਵਰਗਾ ਬਰਕਤ ਬੰਦਾ ਹੈ ਜਿਹੜਾ ਦੁੱਖ ਸੁੱਖ ਦਾ ਸਾਥੀ ਨਹੀਂ ਬਣ ਸਕਦਾ, ਉਹ ਕਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਮਰਿਆਦਾ ਨੂੰ ਭਾਲੇਗਾ। ਮਹਾਰਾਜ ਜੀ ਨੇ ਫਿਰ ਤੀਜਾ ਪੁੱਤਰ ਨੇ, ਧੰਨ ਗੁਰੂ ਅਰਜੁਨ ਦੇਵ ਜੀ,
ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਉਹ ਮਹਾਨ ਸਤਿਗੁਰੂ ਨੇ ਜਿਹੜੇ ਰਹਿੰਦੇ ਸੰਸਾਰ ਵਿੱਚ ਨੇ ਪਰ ਜਿਨ੍ਹਾਂ ਦੀ ਸੁਰਤ ਨਿਰੰਕਾਰ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਸਤਿਗੁਰੂ ਦਾ ਬਚਨ ਮੰਨਿਆ, ਲਾਹੌਰ ਚਲੇ ਗਏ। ਇਤਿਹਾਸ ਕਹਿੰਦਾ ਲਾਹੌਰ ਜਾ ਕੇ ਸਿਹਾਰੀ ਮੱਲ ਦੇ ਪੁੱਤਰ ਦੇ ਵਿਆਹ ਦਾ ਕਾਰਜ ਭੁਗਤਾਇਆ। ਜਦੋਂ ਵਿਆਹ ਦਾ ਕਾਰਜ ਭੁਗਤ ਗਿਆ ਤੇ ਫਿਰ ਉੱਥੇ ਰਹਿ ਕੇ, ਤੁਸੀਂ ਇਤਿਹਾਸ ਵਿੱਚੋਂ ਪੜ੍ਹਿਓ ਚੂਨਾ ਮੰਡੀ ਲਾਹੌਰ, ਪ੍ਰਕਾਸ਼ ਵਾਲੀ ਜਗ੍ਹਾ ਤੇ ਰਹਿ ਕੇ, ਉੱਥੇ ਰਹਿ ਕੇ ਫਿਰ ਰੱਬੀ ਉਪਦੇਸ਼ ਮੰਨਦੇ ਆ। ਰੋਜ਼ਾਨਾ ਗੁਰੂ ਜੀ ਦੇ, ਗੁਰੂ ਅਰਜਨ ਸਾਹਿਬ ਮਹਾਰਾਜ ਗੁਰੂ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਬਾਣੀ ਦਾ ਉਪਦੇਸ਼ ਸੰਗਤਾਂ ਨੂੰ ਮੰਨਦੇ ਆ। ਆ ਸਾਈਂ ਮੀਆਂ ਮੀਰ ਤੇ ਹੋਰ ਬੇਅੰਤ ਪੀਰ ਫਕੀਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਆਉਂਦੇ ਆ। ਤੇ ਇਤਿਹਾਸ ਵਿੱਚ ਲਿਖਿਆ ਕਿ ਕੁਝ ਮਹੀਨੇ ਬਤੀਤ ਹੋ ਗਏ, ਗੁਰੂ ਰਾਮਦਾਸ ਜੀ ਦਾ ਕੋਈ ਸੁਨੇਹਾ ਨਾ ਆਇਆ, ਪਰ ਅੰਤਰ ਆਤਮੇ ਦਰਸ਼ਨਾਂ ਦੀ ਤਾਂਗ ਨੇ ਜਨਮ ਲਿਆ, ਅੰਦਰ ਇਹ ਖਿੱਚ ਪੈਦਾ ਹੋਈ ਤੇ ਆਖਰ ਇਤਿਹਾਸ ਨੇ ਕਿਹਾ ਵੀ ਫਿਰ ਇੱਕ ਚਿੱਠੀ ਲਿਖੀ। ਉਹ ਜਿਹੜੀ ਚਿੱਠੀ ਲਿਖੀ, ਇਹ ਵੀ ਮੈਂ ਤੁਹਾਨੂੰ ਬੇਨਤੀ ਕਰਾਂਗਾ, ਕਈ ਵਾਰੀ ਅਸੀਂ ਆਖ ਦਿੰਦੇ ਹਾਂ ਕਿ ਉਹ ਚਿੱਠੀ ਦੇ ਬੋਲ ਲਿਖੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਪਰ ਨਹੀਂ। ਯਾਦ ਰੱਖੋ ਵੀ ਇਹ ਗੁਰੂ ਬਣਨ ਤੋਂ ਪਹਿਲਾਂ ਕਹੇ ਹੋਏ ਬੋਲ ਅੰਮ੍ਰਿਤ ਬਾਣੀ ਵਿੱਚ ਕਿਵੇਂ ਦਰਜ ਹੋ ਗਏ? ਇਹ ਤੇ ਅੰਮ੍ਰਿਤ ਬਾਣੀ ਦੇ ਬੋਲ ਨੇ, ਹਾਂ ਇਹ ਵੀ ਇੱਕ ਸਿੱਖ ਦੀ ਪ੍ਰੀਤ ਦੇ ਬਚਨ ਨੇ ਤੇ ਉਹ ਢੁਕਵੇਂ ਬਚਨ ਹੋਣ ਕਾਰਨ ਕਈ ਵਾਰੀ ਅਸੀਂ ਇਹ ਗਾਥਾ ਸੁਣਾਉਂਦੇ ਹਾਂ ਇਤਿਹਾਸਕ ਪੰਨਿਆਂ ਵਿੱਚ ਕਹਿ ਦਿੰਦੇ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲੀ ਚਿੱਠੀ ਲਿਖੀ, ਉਹਦੇ ਇਹ ਬੋਲ ਲਿਖ ਦਿੱਤੇ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈ, ਨਹੀਂ। ਹਾਂ ਬਾਅਦ ਵਿੱਚ ਉਚਾਰਨ ਕੀਤੇ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਵਾਪਰਿਆ ਸੀ, ਉਹ ਸਮੇਂ ਦੀ ਜਿਹੜੀ ਗੁਰੂ ਨਾਲ ਪ੍ਰੀਤ ਖੇਤ ਜਾਂ ਜਿਹੜੀ ਤਾਂਗ ਸੀ ਦਰਸ਼ਨਾਂ ਦੀ, ਉਹ ਬਾਅਦ ਵਿੱਚ ਉਚਾਰਨ ਕਰਕੇ ਬਚਨ ਤੇ ਪ੍ਰਗਟ ਕੀਤੀ ਹੋ ਸਕਦੀ ਹੈ, ਪਰ ਉਸ ਵੇਲੇ ਇਹ ਅੰਮ੍ਰਿਤ ਬਚਨ ਕਹੇ ਨਹੀਂ। ਮੈਂ ਕੋਲੋਂ ਨਹੀਂ ਕਹਿ ਰਿਹਾ, ਵਿਦਵਾਨ ਬੰਦਿਆਂ ਦੀ ਰਹਿ। ਉਸ ਵੇਲੇ ਜਿਹੜੀ ਚਿੱਠੀ ਲਿਖੀ, ਪਹਿਲੀ ਚਿੱਠੀ ਲਿਖੀ, ਇੱਕ ਕਾਸਦ ਰਾਹੀਂ ਸੁਨੇਹਾ ਘੱਲਿਆ, ਉਹਦਾ ਕੋਈ ਜਵਾਬ ਨਾ ਆਇਆ। ਫਿਰ ਗੁਰੂ ਅਰਜਨ ਦੇਵ ਜੀ ਨੇ ਇੱਕ ਦੂਜੀ ਚਿੱਠੀ ਲਿਖੀ, ਫਿਰ ਸੁਨੇਹਾ ਘੱਲਿਆ, ਉਹਦਾ ਕੋਈ ਜਵਾਬ ਨਾ ਆਇਆ। ਤੇ ਤੀਜੀ ਚਿੱਠੀ ਦਾ ਇਹ ਇਤਿਹਾਸ ਵਿੱਚ ਜ਼ਿਕਰ ਹੈ ਕਿ ਤੀਜੀ ਚਿੱਠੀ ਲਿਖਣ ਦੇ ਨਾਲ ਨਾਲ ਪਪੀਹੇ ਦੀ ਤਸਵੀਰ ਬਣਾ ਕੇ, ਪਪੀਹੇ ਦੀ ਤਸਵੀਰ ਬਣਾ ਕੇ ਉਸ ਕਾਗਜ਼ ਦੇ ਟੁਕੜੇ ਤੇ ਘੱਲੀ, ਤੇ ਜਿਹਨੂੰ ਦੇ ਕੇ ਘੱਲਿਆ ਉਹਨੂੰ ਨਾਲ ਬਚਨ ਆਖਿਆ ਵੀ ਇਹ ਗੁਰੂ ਰਾਮਦਾਸ ਜੀ ਤੋਂ ਬਿਨਾਂ ਕਿਸੇ ਨੂੰ ਦੇਣੀ ਨਹੀਂ। ਉਹਦੇ ਤੇ ਨੰਬਰ ਪਾਇਆ ਹੁੰਦਾ ਸੀ। ਜਦੋਂ ਤੀਜੀ ਚਿੱਠੀ ਪਹੁੰਚੀ ਤੇ ਉੱਪਰ ਨੰਬਰ ਲਿਖਿਆ ਸੀ, ਮਹਾਰਾਜ ਜੀ ਨੇ ਪ੍ਰਿਥੀ ਚੰਦ ਨੂੰ ਬੁਲਾਇਆ। ਹੁਣ ਸਾਹਿਬ ਤੇ ਅੰਤਰ ਜਾਮੀ ਨੇ, ਕਹਿਣ ਲੱਗੇ ਪ੍ਰਿਥੀ ਚੰਦ ਦੋ ਚਿੱਠੀਆਂ ਲਿਆ ਤੇ ਉਹਨੇ ਅੱਗੋਂ ਕਿਹਾ ਮਹਾਰਾਜ ਵੀ ਇਹ ਕਿਹੜਾ ਕੋਈ ਖਜ਼ਾਨਾ ਜਿਹੜਾ ਮੈਂ ਲੁਕੋ ਲਿਆ ਹੋਵੇਗਾ, ਇਹ ਕਿਹੜਾ ਕੋਈ ਮਾਇਆ ਦੀ ਹੁੰਡੀ ਸੀ ਵੀ ਜਿਹੜੀ ਮੈਂ ਲੁਕੋ ਲਈ ਹੋਵੇਗੀ, ਸਤਿਗੁਰੂ ਮੈਂ ਚਿੱਠੀਆਂ ਤੂੰ ਕੀ ਕਰਾਉਣਾ। ਅਸਲ ਵਿੱਚ ਜਿਹੜਾ ਪ੍ਰਿਥੀ ਚੰਦ ਹੈ ਨਾ, ਉਹਦੇ ਮਨ ਦਾ ਖਿਆਲ ਹੈ ਕਿ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਹੋਏ ਨੇ, ਮੈਂ ਅੱਗੇ ਹੋ ਕੇ ਕੰਮ ਸਾਂਭਦਾ ਤੇ ਗੁਰਤਾ ਗੱਦੀ ਮੈਨੂੰ ਮਿਲ ਜਾਏ, ਨਾ ਕਿ ਉਹ ਗੁਰੂ ਨੂੰ ਗੁਰੂ ਦੀ ਬਿਰਤੀ ਨਾਲ ਜਾਣਦਾ। ਉਹਦੇ ਅੰਦਰ ਉਹ ਭਾਵ ਨਹੀਂ ਕਿ ਗੁਰੂ ਅੰਤਰ ਜਾਮੀ ਹੈ। ਆਖਰ ਜਦੋਂ ਉਹਨੇ ਚਿੱਠੀ ਨਾ ਘੱਲੀ, ਨਾ ਲੈ ਕੇ ਆਂਦੀ ਤੇ ਇੱਕ ਸਿੱਖ ਨੂੰ ਕਹਿ ਕੇ ਮਹਾਰਾਜ ਗੁਰੂ ਰਾਮਦਾਸ ਜੀ ਨੇ ਕਿ ਫਲਾਣੀ ਜਗ੍ਹਾ ਇਹਦੇ ਕਮੀਜ਼ ਵਿੱਚ, ਕੱਪੜੇ ਵਿੱਚ ਪਾਈ ਹੋਈ, ਇਹਦੇ ਕਮੀਜ਼ ਵਿੱਚ ਪਈ ਚਿੱਠੀਆਂ ਚੁੱਕ ਕੇ ਲੈ ਆ, ਤੇ ਗੁਰੂ ਕਾ ਸਿੱਖ ਉਹ ਚਿੱਠੀਆਂ ਚੁੱਕ ਕੇ ਲੈ ਕੇ ਆ ਗਿਆ। ਇੱਥੇ ਭਾਈ ਪ੍ਰਿਥੀ ਚੰਦ ਸ਼ਰਮਿੰਦਾ ਹੋਇਆ। ਫਿਰ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਇੱਕ ਚਿੱਠੀ ਘੱਲੀ ਤੇ ਉਹ ਚਿੱਠੀ ਤੇ ਮੇਘ ਦੀ, ਬੱਦਲ ਦੀ ਤਸਵੀਰ ਬਣਾਈ। ਗੁਰੂ ਅਰਜਨ ਦੇਵ ਜੀ ਨੇ ਪਪੀਹੇ ਦੀ ਬਣਾਈ ਸੀ, ਪਪੀਹਾ ਸਵੰਤੀ ਬੂੰਦ ਨੂੰ ਲੋਚਦਾ, ਤੇ ਗੁਰੂ ਜੀ ਨੇ ਬੱਦਲ ਮੇਘ ਦੀ ਤਸਵੀਰ ਬਣਾ ਕੇ
ਜਵਾਬ ਘੱਲਿਆ ਵੀ ਬਹੁਤ ਜਲਦੀ ਤੁਹਾਡੇ ਮੁੱਖ ਵਿੱਚ ਦਰਸ਼ਨਾਂ ਦੀ ਸਵੰਤੀ ਬੂੰਦ ਪਏਗੀ। ਆਖਿਰ ਫਿਰ ਬਾਬਾ ਬੁੱਢਾ ਜੀ ਨੂੰ ਘੱਲ ਕੇ ਨਾਲ ਪੰਜ ਸਿੱਖ ਘੱਲੇ ਤੇ ਬਚਨ ਆਖੇ, ਬਾਬਾ ਬੁੱਢਾ ਜੀ ਤੁਸੀਂ ਜਾ ਕੇ ਲਾਹੌਰ ਬੜੇ ਅਦਬ ਸਤਿਕਾਰ ਨਾਲ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਆਓ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਲਾਹੌਰ ਦੀ ਧਰਤੀ ਤੋਂ ਗੁਰੂ ਜੀ ਦਾ ਬਚਨ ਕਮਾ ਕੇ ਤੇ ਆਖਿਰ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਏ ਨੇ। ਇੱਥੇ ਮਹਾਰਾਜ ਜੀ ਨੇ ਫਿਰ ਅੱਗੇ ਗੁਰਤਾ ਗੱਦੀ ਬਖਸ਼ਿਸ਼ ਕਰਨੀ ਹੈ 1581 ਅੰਦਰ। ਉਹ ਆਪਾਂ ਅਗਲੇ ਦਿਨਾਂ ਅੰਦਰ ਅਗਲੀ ਲੜੀ ਵਿਚਾਰਾਂਗੇ। ਗੁਰੂ ਕਿਰਪਾ ਕਰੇ, ਇਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਕੱਲ੍ਹ ਨੂੰ, ਆਪਾਂ ਵੀ ਬੜੀ ਭਾਵਨਾ ਨਾਲ ਘਰਾਂ ਵਿੱਚ ਅਤੇ ਗੁਰੂ ਘਰ ਕੱਲ੍ਹ ਵੀ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਭੋਗ ਪੈਣਗੇ ਤੇ ਉਸ ਤੋਂ ਉਪਰੰਤ ਦੀਵਾਨ ਸਜਣਗੇ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਅੰਮ੍ਰਿਤ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਕਰੀਏ ਤੇ ਸਤਿਗੁਰੂ ਦਾ ਸ਼ਹੀਦੀ ਦਿਹਾੜਾ ਮਨਾਈਏ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ, ਆਪ ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ
0: ਤੁਮ ਪਹਿ ਅਰਦਾ
1: ਜੀਓ ਪਿੰਡਾ ਸਾਹਿਬ ਤੁਮ ਮਾਤ ਪਿਤਾ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਤੁਮ ਤੇ ਹੋਏ ਸੋ ਤੁਮਰੀ ਗਾਤ ਮੇਤ ਨਾਨਕ ਦਾਸ ਸਦਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਪੈ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਾ ਰਹਿ ਰਾਸ ਹੈ ਬਾਣੀ ਦੇ ਪਾਠ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਜਾਪ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਸਰਬੱਤ ਦੇ ਕਾਰਜ ਰਾਸ ਕਰਨੀ, ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ। ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਰਾਗਿਆ ਭਈ ਅਕਾਲ ਕੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋ ਚਾਹ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਾ ਮਿਲੇਂਗੇ। ਵਾਹਿਗੁਰੂ ਨਾਮ ਜਿਹਾ ਜਿਹਾ, ਜੋ ਸ਼ਰਧਾ ਕਰ ਸੇਮ ਦੇ,

ਮੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੁਖ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈਓ ਦੂਤ ਸਲੋਕ ਮਹੱਲਾ ਪੰਜੇਵਾ ਮਨ ਵਹਿ ਚਿਤ ਬੋ ਚਿਤ

ਭਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ ਤਿਤਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਜਣਹਾਰੋ ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ।

ਪਾਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵਿਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇ ਸੋ ਰਾਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਮੁਨ ਰਾਏ ਫੂਲ ਅੰਤ ਜੋਤੀ।

ਇੱਕ ਪਦ ਗੰਧ ਬਿਨ ਸਹਿਸਤਾ ਗੰਧ ਵਿੱਚ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸੋ ਵਾਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਨਾ ਚੌਥਾ ਕਾਮ ਕ੍ਰੋਧ ਨ ਕਰਬਾ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਵ ਲਿਖਤ ਲਿਖੇ ਕੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕਤ ਹਾਰਾ ਸਾਧ ਨਾ ਜਾਣਿਆ ਤਿਨ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ ਹੈ ਆਮ ਗਰੀਬ

ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸਹਿ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜ।

ਸਭ ਕੋਈ ਨਉ ਨਾ ਜਾਣ। ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਆ, ਜਿਸ ਡਿੱਠਾ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆ ਵੈ ਧਾਈ, ਸਭ ਥਾਈਂ ਹੋਏ ਸਹਾਈ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈਂ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਸੰਗਤਾਂ ਨੂੰ ਨਿਹਾਲ ਕੀਤਾ। ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਪਵਿੱਤਰ ਸਰੂਪ ਦੀ ਸੇਵਾ ਕਰਦਿਆਂ, ਸੋਲਾ ਸਾਹਿਬ ਬਾਣੀ ਦੇ ਪਾਠ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ। ਹੁਣ ਕਿਰਪਾ ਕਰੋ, ਆਪਣੇ ਨਿੱਜ ਸਥਾਨਾਂ 'ਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ, ਅੰਮ੍ਰਿਤ ਵੇਲੇ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰਨਾ ਜੀ। ਸੁਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ।

ਹਰਨਾਮ ਜਿਨ ਨਾਨਕ ਸਤ ਗੁਰ ਤਿਨ ਹਾਰ ਪੂਜ ਹਰ

0: ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
1: ਗਾਰਕ ਜਾਵੇ ਰਿਆਲੂ ਜਾਵੇ ਤਾਤਾ ਜੀ, ਗੁਰੂ ਗੋਬਿੰਦ ਸਿੰਘ ਜੀ ਦੇ ਪਾਡੂ ਪਾਵੇ,
2: ਜਕਾਰਕ ਗਾਵੇ ਨਿਆਲੋ ਜਾਵੇ ਤੰਦਰ ਜੀ ਦੀ, ਗੁਰੂ ਗੋਬਿੰਦ ਸਿੰਘ ਦੇ ਮਨ ਪਾਵੇ,
3: ਖੁਸ਼ੀਆਂ ਦੇ ਕਰਕ ਜਾਵੇ ਨਿਆਲੋ ਦਾ ਸ਼ਹੀਦਾਂ ਸਿੰਘਾਂ ਦੇ ਮਨ ਪਾਵੇ,
4: ਜਕਾਰਕ ਜਾਵੇ ਨਿਆਲੋ ਦਾ ਠੀਕ ਹੈ ਸਾਡੀ ਮਨ ਪਾਵੇ,
3: ਜਕਾਰਕ ਜਾਵੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਮਨ ਪਾਵੇ, ਨਿਆਲੋ ਜਾਵੇ ਫਤਿਹ ਪਾਵੇ,
5: ਬੋਲੇ ਸੋਨਿਹਾਲ,
6: ਬੋਲੇ ਸੋਨਿਹਾਲ,
4: ਕੱਚੇ ਕਰਨ ਨਿਹਾਲ ਜਾਵੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨ ਨੂੰ ਪਾਵੇ,
6: ਗੱਜ ਕੇ ਜਕਾਰਕ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਪਾਵੇ, ਬੋਲੇ
4: ਸੋਨਿਹਾਲ,
6: ਬੋਲੇ
0: ਦੇਗ ਤੇ, ਦੇਗ ਤੇ ਪੰਥ ਕੀ, ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ ਚੂਲ ਤੇ ਨਿਸ਼ਾਨ ਰਹੇ, ਲਾਗ ਤੇ ਦੀਵਾਨ ਹੈ,
3: ਗਲੇ ਹੀ ਆਵੇ ਵਜ਼ੀਰ ਖਾਨ ਨੂੰ ਝਟਕਾਵੇ, ਸਤਿ ਸ੍ਰੀ ਅਕਾਲ,
4: ਬਲੇ ਸੋਨਿਹਾਲ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੀਤ ਹੈ, ਤਰਮਾਨ ਹੈ, ਨਿਧਾਨ ਹੈ, ਤਰਵਰਗ ਹੈ, ਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਅਜਾਦ ਹੈ, ਅਜਨਮ ਹੈ, ਅਵਰਨ ਹੈ, ਭੂਤ ਹੈ, ਅਪਰਨ ਹੈ, ਅਗੰਜ ਹੈ, ਪੰਜ ਹੈ, ਚੂਜ ਹੈ, ਚੰਜ ਹੈ, ਅਮੀਕ ਹੈ, ਰਫੀਕ ਹੈ, ਤੰਦ ਹੈ, ਅਬੰਧ ਹੈ, ਨਿਰਬੂਝ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗਮ ਹੈ, ਅਜਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਪੀਤ ਹੈ, ਬਾਹ ਹੈ, ਅਗਾਹ ਹੈ, ਅਮਾਨ ਹੈ, ਨਿਧਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸਰਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਪੇਖੀ ਅਪੇਵੇ, ਨਮੋ ਕਾਲ ਕਾਲੇ, ਨਮੋ ਸਰਪਾਲੇ, ਨਮੋ ਸਰਵ ਗਾਉਣੇ, ਨਮੋ ਸਰਵ ਭਾਉਣੇ, ਅਨੰਗੀ ਅਨਾਥੇ ਨਰਸੰਗੀ ਪਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਪਾਨ ਪਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ, ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ, ਕਲੰਕ ਅੰਗ ਬਨਾਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸਵਰੰਗ ਪਰਮ ਬ੍ਰਿਧੇ, ਨਮੋ ਸਸਤ੍ਰ ਪਾਣੇ, ਨਮੋ ਅਸਤ੍ਰ ਬਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਪਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਪ੍ਰੇਤ ਦੇਵੇ ਸੋ ਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹੰਗ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮਸਤੰਗ ਇਸਨਾਨੰਗ, ਨਮੋ ਮੰਤਰ ਮੰਤਰੰਗ, ਨਮੋ ਜੰਤਰ ਜੰਤਰੰਗ, ਨਮੋ ਇਸ਼ਟ ਇਸ਼ਟੇ, ਨਮੋ ਤੰਤਰ ਤੰਤਰੰਗ, ਸਦਾ ਸਚਦਾਨੰਦ ਸਰਬੰਗ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ ਨਿਵਾਸੀ, ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ, ਅਧੋ ਉਰਧ ਅਰਧੰਗ ਅਗੰਗ ਓਗ ਹਰਤਾ, ਪਰਮ ਪਰਮ ਪਰਮੇਸ਼ਵਰੰਗ ਪੁਰਸ਼ ਪਾਲੰਗ, ਸਦਾ ਸਰਬਦਾ ਸਿੱਧਦਾਤਾ ਦਿਆਲੰਗ, ਅਸ਼ੀਦੀ ਅਭੇਦੀ ਅਨਾਮੰਗ ਅਕਾਮੰਗ, ਸਮਸਤੋ ਪਰਾਜੀ ਸਮਸਤ ਅਸਤਾਮੰਗ, ਤੇਰਾ ਜੋਰ ਚਾਚਰੀ ਛੰਦ, ਜਲੇ ਹੈ ਥਲੇ ਹੈ, ਭੀਤ ਹੈ ਭੇ ਹੈ, ਪ੍ਰਭੂ ਹੈ ਅਜੂ ਹੈ, ਆਦੇਸ ਹੈ ਅਪੇਸ ਹੈ, ਭੁਜੰਗ ਪ੍ਰਿਆਤ ਛੰਦ, ਅਗਾਧੇ ਅਬਾਧੇ ਆਨੰਦੀ ਸਰੂਪੇ, ਨਮੋ ਸਰਮਾਨੇ ਸਮਸਤੀ ਨਿਧਾਨੇ, ਨਮਸਤੁੰਗ ਨਰਨਾਥੇ, ਨਮਸਤੁੰਗ ਪਰਮਾਥੇ, ਨਮਸਤੁੰਗ ਗੰਜੇ, ਨਮਸਤੁੰਗ ਪੰਜੇ, ਨਮਸਤੁੰਗ ਕਾਲੇ, ਨਮਸਤੁੰਗ ਪਾਲੇ, ਨਮੋ ਸਰਵ ਦੇਸੇ, ਨਮੋ ਸਰਪੇਸੇ, ਨਮੋ ਰਾਜ ਰਾਜੇ, ਨਮੋ ਸਾਜ ਸਾਜੇ, ਨਮੋ ਸਾਹ ਸਾਹੇ, ਨਮੋ ਮਾਹ ਮਾਹੇ, ਨਮੋ ਗੀਤ ਗੀਤੇ, ਨਮੋ ਪ੍ਰੀਤ ਪ੍ਰੀਤੇ, ਨਮੋ ਰੋਖ ਰੋਖੇ, ਨਮੋ ਸੋਖ ਸੋਖੇ, ਨਮੋ ਸਰਵ ਰੋਗੇ, ਨਮੋ ਸਰਵ ਭੋਗੇ, ਨਮੋ ਸਰਵ ਜੀਤੰਗ, ਨਮੋ ਸਰਵ ਪੀਤੰਗ, ਨਮੋ ਸਰਵ ਗਿਆਨੰਗ, ਨਮੋ ਪਰਮਤਾਨੰਗ, ਨਮੋ ਸਰਵ ਮੰਤਰੰਗ, ਨਮੋ ਸਰਵ ਜੰਤਰੰਗ, ਨਮੋ ਸਰਵ ਦ੍ਰਿਸੰਗ, ਨਮੋ ਸਰਵ ਕ੍ਰਿਸੰਗ, ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ, ਨਮੋ ਜੀਵ ਜੀਵੰਗ, ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰਗ ਪ੍ਰਸਿਜੇ, ਕਿਰਪਾਲੰਗ ਸਰੂਪੇ ਕੁਕਰਮੰਗ ਪ੍ਰਣਾਸੀ, ਸਦਾ ਸਰਬਦਾ ਰਿਧ ਸਿਧੰਗ ਨਿਵਾਸੀ, ਚਰਪਟ ਛੰਦ ਤੁਹ ਪ੍ਰਸਾਦ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਅਖਲ ਜੋਗੀਏ ਚਲ ਭੂਗੀਏ, ਚਲ ਰਾਜੀ ਅਟਲ ਸਾਜੀ, ਅਖਲ ਧਰਮੰਗ ਅਲਖ ਕਰਮੰਗ, ਸਰਬੰਗ ਦਾਤਾ ਸਰਬੰਗ ਗਿਆਤਾ, ਸਰਬੰਗ ਭਾਨੇ ਸਰਬੰਗ ਮਾਨੇ, ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ, ਸਰਬੰਗ ਭੁਗਤਾ ਸਰਬੰਗ ਜੁਗਤਾ, ਸਰਬੰਗ ਦੇਵੰਗ ਸਰਬੰਗ ਭੇਵੰਗ, ਸਰਬੰਗ ਕਾਲੇ ਸਰਬੰਗ ਪਾਲੇ, ਰੂਆਲ ਛੰਦ ਤੁਹ ਪ੍ਰਸਾਦ, ਆਦ ਰੂਪ ਅਨਾਦ ਮੂਰਤ ਜੋਨ ਪੁਰਖ ਅਪਾਰ, ਸਰਬਮਾਨ ਤ੍ਰਿਮਾਨ ਦੇਵ ਭੇਵ ਆਦਿ ਉਧਾਰ, ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ, ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ, ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ, ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿ ਅਸੇਖ, ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ, ਜਤਰ ਤਤਰ ਦਸਾ ਵਿਸਾ ਹੋਏ ਫੈਲਿਓ ਅਨੁਰਾਗ, ਨਾਮ ਕਾਮ ਵਿਹੀਨ ਪੇਖਤ ਤਾਮਹੁ ਨਹਿ ਜਾਹਿ, ਸਰਬਮਾਨ ਸਰਬਤਰ ਮਾਨ ਸਦੈਵ ਮਾਨ ਤਤਾਹਿ, ਏਕ ਮੂਰਤ ਅਨੇਕ ਦਰਸਨ ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ, ਦੇਵ ਭੇਵ ਨਾ ਜਾਨਹੀ ਜਿਹ ਵੇਦ ਔਰ ਕਤੇਵ, ਰੂਪ ਰੰਗ ਨਾ ਜਾਤ ਪਾਤ ਸੋ ਜਾਨਹੀ ਕਿਹ ਜੀਵ, ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਵਿਹੀਨ, ਚੱਕਰ ਬਕਰ ਫਿਰ ਚਤਰ ਜਕਮਾ ਨਹੀਂ ਪੁਰਤੀਨ, ਲੋਕ ਚੌਦਹ ਕੇ ਬਿਖੈ ਜਗ ਜਾ ਪਈ ਜਿਹ ਜਾਪ, ਆਦਿ ਦੇਵ ਅਨਾਦ ਮੂਰਤ ਥਾਪਿਓ ਸਵੈ ਜਿਹ ਥਾਪ, ਪਰਮ ਰੂਪ ਅਪਨੀਤ ਮੂਰਤ ਪੂਰਨ ਪੁਰਖ ਅਪਾਰ, ਸਰਵ ਵਿਸਵਰਚਿਓ ਸਿਯਮ ਪਵ ਗੜਨ ਭੰਜਨ ਹਾਰ, ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਅਦੇਸ, ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ, ਅੰਗ ਰਾਗ ਨਾ ਰੰਗ ਜਾ ਕਹਿ ਜਾਤ ਪਾਤ ਨਾ ਨਾਮ, ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ, ਆਪ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ, ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ, ਅੰਗਹੀਨ ਭੰਗ ਅਨਾਤਮ ਏਕ ਪੁਰਖ ਅਪਾਰ, ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ, ਸਰਵ ਗੰਧਾ ਸਰਵ ਹੰਤਾ ਸਰਵ ਤੇ ਅਨਭੀਖ, ਸਰਵ ਸਾਸਤਰ ਨ ਜਾਨਹੀ ਜਿਹ ਰੂਪ ਰੰਗ ਅਰ ਰੇਖ, ਪਰਮ ਵੇਦ ਪੁਰਾਣ ਜਾ ਕਹਿ ਨੀਤ ਭਾਖਤ ਨਿਤ, ਕੋਟ ਸਿਮਰਤ ਪ੍ਰਾਣ ਸਾਸਤਰ ਨ ਆਵ ਹੀ ਬਹੁ ਚਿਤ, ਮਦ ਭਾਰ ਛੰਦ ਤੁਹ ਪ੍ਰਸਾਦ, ਗੁਣਗਨ ਉਦਾਰ ਮਹਿਮਾ ਅਪਾਰ, ਆਸਨ ਅਭੰਗ ਉਪਮਾ ਅਨੰਗ ਅਨਭਉ ਪ੍ਰਕਾਸ਼, ਨਿਸਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ, ਰਾਜਾਨ ਰਾਜਪਾਨ ਅਨਪਾਨ ਦੇਵਾਨ ਦੇਵ ਉਪਮਾ ਮਹਾਨ, ਇੰਦਰਾਨ ਇੰਦਰ ਬਾਲਾਨ, ਬਾਲ ਰੰਕਾਨ ਰੰਕ ਕਾਲਾਨ, ਕਾਲ ਅਨਭੂਤ ਅੰਗ ਆਭਾ ਅਭੰਗ ਗਤ ਮਿਤ ਅਪਾਰ, ਗੁਣਗਨ ਉਦਾਰ।

ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੀ ਚਤਰ ਚੱਕਰ ਕਾਲੀ ਚਤਰ ਚੱਕਰ ਪਾਸੀ ਚਤਰ ਚੱਕਰ ਵਾਸੀ ਚਤਰ ਚੱਕਰ ਮਾਨਿਆ ਚਤਰ ਚੱਕਰ ਦਾਨਿਆ ਚਾਚਰੀ ਛੰਦ ਨ ਸਤਰੈ ਨ ਮਿਤਰੈ ਨ ਪਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿਤਰੈ ਨ ਮਿਤਰੈ ਪਰੇ ਹੈ ਪਵਿੱਤਰੈ ਪ੍ਰਥੀ ਸੈ ਅਧਿਸੈ ਅਧਰ ਸੈ ਅਕਰ ਸੈ ਭਗਵਤੀ ਛੰਦ ਤੁਐ ਪ੍ਰਸਾਦ ਕਥਤੀ ਕੀਆ ਸਜਦਿਸੈ ਕੀਆ ਪਿਜ ਪਿਸੈ ਕੀਆ ਗੰਜ ਕਰਮੈ ਕੀਆ ਪੰਜ ਭਰਮੈ ਕੀਆ ਪਿਜ ਲੋਕਿਆ ਕੀਆ ਦਿੱਤ ਸੋਕਿਆ ਕੀ ਵਧੂਤ ਵਰਨੈ ਕੀ ਵਿਭੂਤ ਕਰਨੈ ਕੀ ਰਾਜੰਗ ਪ੍ਰਵਾਹੈ ਕਿ ਧਰਮੰਗ ਤੁਜਾ ਹੈ ਕਿ ਅਸੋਕ ਵਰਨੈ ਕਿ ਸਰਬਾ ਭਰਨੈ ਕਿ ਜਗ ਤੰਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਪਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੂਜੀ ਰਜਾ ਕੇ ਰਹੀ ਮੈਂ ਰਿਹਾ ਕੇ ਕਿ ਪਾਕ ਬੈਬ ਹੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਵੰਗ ਕਲੀ ਹੈ ਕਿ ਸਰਵੰਗ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਪਹੁਨੈ ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖੈ ਕਿ ਸਰਵਤਰ ਪੋਖੈ ਕਿ ਸਰਵਤਰ ਤ੍ਰਾਣ ਕਿ ਸਰਵਤਰ ਪ੍ਰਾਣ ਕਿ ਸਰਵਤਰ ਦਿਸੈ ਕਿ ਸਰਵਤਰ ਭਿਸੈ ਕਿ ਸਰਵਤਰ ਮਾਨੈ ਸਦੈਵੰਗ ਪ੍ਰਧਾਨੈ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰਗ ਕਲੀਮੈ ਕਿ ਪਰਮੰਗ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨ ਅਲ ਵਜੂ ਹੈ ਤਮਾਮ ਅਲ ਰਜੂ ਹੈ ਹਮੇਸ਼ਲ ਸਲਾਮੈ ਸਲੀ ਖਤਮ ਦਾਮੈ ਗਨੀਮਲ ਸਿਕਸਤੈ ਗਰੀਬ ਅਲ ਪ੍ਰਸਤੈ ਬਿਲੁੰਦੁਲ ਮਕਾਨੈ ਜਮੀਨ ਅਲ ਜਮਾਨੈ ਤਮੀਜ ਅਲ ਤਮਾਮੈ ਰਜੂ ਅਲ ਨਿਧਾਨੈ ਹਰੀਫ ਅਲ ਅਜੀਮੈ ਰਜਾਇਕ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ ਅਲ ਨਿਵਾਜ ਹੈ ਗਨੀਮਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਵਾਹ ਹੈ ਸੁਜੁਗਤ ਸਦਾ ਹੈ ਸਦੈਵੰਗ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਅਲ ਸਲਾਮ ਹੈ ਸਦੈਵ ਅਲ ਅਕਾਮ ਹੈ ਨਿਰਵਾਦ ਸਰੂਪ ਹੈ ਅਗਾਧ ਹੈ ਅਨੂਪ ਹੈ ਓਅੰਗਾਧ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਬਰਗੰਗ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਿਰਕੰਗ ਪ੍ਰਣਾਸ ਹੈ ਪ੍ਰਿਥੀ ਅਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਜੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਵੈ ਹੈ ਅਭੂਤ ਹੈ ਅਤੂਤ ਹੈ ਅਨਾਸ ਹੈ ਉਦਾਸ ਹੈ ਅਤੰਦ ਹੈ ਅਬੰਦ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਅਨਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਪੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤੁਐ ਪ੍ਰਸਾਦ ਸਰਵੰਗ ਹੰਤਾ ਸਰਵੰਗ ਅੰਤਾ ਸਰਵੰਗ ਖਿਆਤਾ ਸਰਵੰਗ ਗਿਆਤਾ ਸਰਵੰਗ ਹਰਤਾ ਸਰਵੰਗ ਕਰਤਾ ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਕਰਮੰਗ ਸਰਵੰਗ ਧਰਮੰਗ ਸਰਵੰਗ ਜੁਗਤਾ ਸਰਵੰਗ ਮੁਕਤਾ ਰਸਾਵਲ ਛੰਦ ਤੁਐ ਪ੍ਰਸਾਦ ਨਮੋ ਨਰਕਨਾਸੇ ਸਦੈਵੰਗ ਪ੍ਰਕਾਸ਼ੇ ਅਨੰਗੰ ਸਰੂਪੇ ਭੰਗੰਗ ਵਿਭੂਤੀ ਪਰਮਾਥੰਗ ਪਰਮਾਤੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਵੰਗੀ ਅਨੂਪੇ ਨਾ ਪੋਤਰੈ ਨਾ ਪੁੱਤਰੈ ਨਾ ਸਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਿਰਸਾਕੰਗ ਸਰੀਕ ਹੈ ਅਮਿਤੋ ਅਮੀਕ ਹੈ ਸਦੈਵੰਗ ਪ੍ਰਵਾਹ ਹੈ ਅਜੈ ਹੈ ਅਜਾ ਹੈ ਭਗਵਤੀ ਛੰਦ ਤੁਐ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਮੇਸ਼ਲ ਸਲਾਮ ਹੈ ਸਮਸਤਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਅਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮ ਅਲ ਕਮਾਲ ਹੈ ਕਿ ਹੁਸਨ ਅਲ ਜਮਾਲ ਹੈ ਗਨੀਮ ਅਲ ਖਿਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸਿਕਨ ਹੈ ਹਰਾਸ ਅਲ ਫਿਕਨ ਹੈ ਕਲੰਕੰਗ ਪ੍ਰਣਾਸ ਹੈ ਸਮਸਤਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤਲ ਜਵਾਹ ਹੈ ਕਿ ਸਾਹਿਬ ਕਿਰਾ ਹੈ ਕਿ ਨਰਕੰਗ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕਿ ਸਰਬ ਅਲ ਗਵਨ ਹੈ ਹਮੇਸ਼ਲ ਰਵਨ ਹੈ ਤਮਾਮੁਲ ਤਮੀਜ ਹੈ ਸਮਸਤਲ ਅਜੀਜ ਹੈ ਪਰੰਗ ਪਰਮ ਈਸ ਹੈ ਸਮਸਤਲ ਅਧੀਸ ਹੈ ਅਦੇਸਲ ਅਲੇਖ ਹੈ ਹਮੇਸ਼ਲ ਅਪੇਖ ਹੈ ਜਮੀਨਲ ਜਮਾ ਹੈ ਮੀਕੁਲ ਇਮਾ ਹੈ ਕਰੀਮ ਅਲ ਕਮਾਲ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਅਮਿਤੋ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤੁਐ ਪ੍ਰਸਾਦ ਮੁਨ ਮਨ ਪ੍ਰਣਾਮ ਗੁਣਗਨ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਪੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ
ਅਨਸਿਜ ਅੰਗ ਆਸਨ ਅਭੰਗ ਉਪਮਾ ਅਪਾਰਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨੁਭਵ ਅਨਾਸ ਤ੍ਰਿਤ ਧਰ ਤੁਰਹਾਸ ਆ ਜਾਨ ਬਾਹੁ ਏਕੈ ਸਦਾ ਓਅੰਕਾਰ ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨਛਿਜ ਗਾਤ ਅਜ ਜਨਾਬਾਤ ਅਨਝੰਜ ਗਾਤ ਅਨਰੰਜ ਬਾਤ ਅਨਟੁੱਟ ਭੰਡਾਰ ਅਨਠਟ ਅਪਾਰ ਅਢੀਠ ਧਰਮ ਅਤਿ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੁਐ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨਮਾਨਯ ਹੈ ਜਗ ਜਾਨਯ ਹੈ ਸਰਵੰਗ ਪਰ ਹੈ ਸਰਵੰਕਰ ਹੈ ਸਰਵ ਪਾਸਯ ਹੈ ਸਰਵਨਾਸਯ ਹੈ ਕਰੁਣਾਕਰ ਹੈ ਬਿਸੰਵਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕਿਰਤਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕਿਰਤ ਹੈ ਕਿਰਤਾ ਕਿਰਤ ਹੈ ਤਰਨੀ ਤਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕਿਰਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਿਰਨਾਇਕ ਹੈ ਖਲਕਾਇਕ ਹੈ ਬਿਸੰਬਰ ਹੈ ਕਰੁਣਾਲੈ ਹੈ ਨਿਰਪਨਾਇਕ ਹੈ ਸਰਵਪਾਇਕ ਹੈ ਪਹੁ ਭੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾ ਕਿਰਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਪੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਪਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅਗੰਜੇ ਅਲੇਖੇ ਪੁਜੰਗ ਪ੍ਰਯਾਤ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤਲ ਨਿਵਾਸੇ ਨਿਰਕਾਮੰਗ ਵਿਭੂਤੇ ਸਮਸਤਲ ਸਰੂਪੇ ਕੁਕਰਮੰਗ ਪ੍ਰਣਾਸੀ ਸੁਧਰਮੰਗ ਵਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤਲ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਅੰ ਕਰਿਅੰ ਕਰੀ ਮੁਲ ਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯਮ ਭਵ ਸੁਭੰ ਸਰਵਦਾ ਸਰਵ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀ ਕਵਿ ਵਾਚ ਬੇਨਤੀ ਚਾਉ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਹਵ ਹੋ, ਆਪ ਹਾਥ ਦੇ ਮੋਹ ਬਚਾਵ ਹੋ, ਸੁਖੀ ਬਸੈ ਮੋਰੋ ਪਰਿਵਾਰ, ਸੇਵਕ ਸਿੱਖ ਹੈ ਸਭੈ ਕਰਤਾਰਾ, ਮੁਰ ਛੰਜ ਕਰਦੇ ਕਰੀਏ, ਸਭੈ ਰਨ ਕੋ ਆਜ ਸੰਘਰੀਏ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੋ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਏ ਹੈ, ਚੁਨ ਚੁਨ ਸਤਰ ਹਮਾਰੀ ਮਾਰੀਏ ਹੈ, ਆਪ ਹੱਥ ਦੇ ਮੁਜੇ ਉਬਰੀਏ, ਮਰਦ ਕਾਲ ਕਾ ਤਰਾਸ ਨਿਵਰੀਏ, ਹੂਜੋ ਸਦਾ ਹਮਾਰੇ ਪੱਛਾ, ਸਿਰੀਅਸ ਤੁਸਜੂ ਕਰੀ ਹੋ ਰੱਛਾ, ਰਾਖ ਲਿਓ ਮੋਹੇ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੀ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿਅੰਤ ਇਕ ਅਵਤਾਰਾ, ਸੋਈ ਗੁਰੂ ਸਮਝੀ ਹੋ ਹਮਾਰਾ, ਨਮਸਕਾਰ ਤਸਹੀ ਕੋ ਹਮਾਰੀ, ਸਕਲ ਪ੍ਰਜਾ ਜਨ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲਮੋ ਵਧ ਕੀਓ, ਕਟਕਟ ਕੀ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੀ ਸੁਖੀ, ਏਕ ਏਕ ਕੀ ਪੀਰ ਪਛਾਣੈ, ਕਟਕਟ ਕੇ ਪਟ ਪਟ ਕੀ ਜਾਣੈ, ਜਬਦ ਕਰਖ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹ ਅਪਾਰਾ, ਜਬ ਅਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰ ਆਲਮ, ਨਿਰੰਕਾਰ ਨਿਰਬਿਕਾਰ ਨਿਰਲੰਬ, ਆਦਿ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨਾ ਪਾਵਤ ਵੇਦਾ, ਤਾਕੋ ਕਰਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ, ਮਹਾਂਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭਿਵ, ਆਪ ਆਪਣੀ ਬੁੱਧ ਹੈ ਜੀਤੀ, ਵਰਨਤ ਭਿੰਨ ਭਿੰਨ ਤੋਹਿ ਤੀਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਹੀ ਵਿਦ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਡਜ ਜੀਰਜ ਸੇਤ ਜਕੀਨੀ, ਉਤਪਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪਯੋ ਸੰਕਰ ਇਕੈਠਾ, ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ, ਆਦਿ ਜੁਗਾਦ ਸਰੂਪ ਸਿਯਮ ਪਵ, ਅਵਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਹਤਾ, ਜੇ ਅਸ ਤੁਝ ਤਵ ਸਰਣੀ ਪਰੇ, ਤਿਨਕੇ ਦੁਸ਼ਟ ਦੁਖਤ ਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਵਾਰ ਧਿਆਏ ਹੈ, ਤਾਂ ਕਿ ਕਾਲ ਨਿਕਟ ਨਹਿ, ਰੱਛਾ ਹੋਏ ਤਾਹੇ ਸਵਕਾਲਾ, ਦੁਸ਼ਟ ਅਰਿਸ਼ਟ ਟਰੈ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕਿ ਤਾਪ ਤਨਕ ਮਹਿ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਸ਼ਵ ਸਕੈ ਨਾ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇ ਤੁਮੈ ਸਰਣ ਤਿਹਾਰੀ, ਆਪ ਹੱਥ ਦਾ ਲੇਹ ਉਬਾਰੀ, ਸਰਵਠੌਰ ਮੋਹੋ ਹੋ ਸਹਾਈ, ਦੁਸ਼ਟ ਦੋਖ ਤੇ ਲੇਹ ਬਚਾਈ, ਕਿਰਪਾ ਕਰੀ ਹਮ ਪ੍ਰਤਿਕ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਨ ਕੋ ਸ਼ਹਿ ਕਰਤਾ, ਸਿਰੀਅਸ ਤੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨਵਾਂਛਿਤ ਫਲ ਪਾਵੇ ਸੋਈ, ਦੁਖ ਅੰਤ ਸਾਹਿਬ ਆਪਤ ਕੋਈ, ਅਡਿਲ ਸੁਨੇ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟਨਾ, ਤੁਨ ਨਰ ਕੇ ਰਹੇ ਹੋ, ਜੋ ਜਾ ਕੀ ਏਕ ਬਾਰ ਚੌਪਈ, ਕੋ ਕਹੈ ਚੌਪਈ, ਸੰਬਤ ਸਤਰਹ ਸਹਿਸ ਪਣਜੈ, ਅਰਧ ਸਹਿਸ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਬਜੀਆ ਵਾਧਾਈਆ, ਰਾਗ ਰਤਨ ਪਰਿਵਾਰ ਪ੍ਰੀਆ, ਸ਼ਬਦ ਗਾਵਣ ਆਈਆ, ਸਬਦੋਤਾ ਗਾਹੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਆ ਮਨ ਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ, ਸਾਚਾ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਤਕਰ ਸੁਭਾਗਿਆ, ਕਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਹੋ, ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਸੱਚ ਲਵੈ ਬਿੰਦੇਹ ਨਿਮਾਣੀ, ਦੇਹ ਨਿਮਾਣ ਲਵੈ ਵਾਜੋ ਕਿਆ ਕਰੇ ਵਿਚਾਰੀਆ, ਤੁਦ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ, ਕਹਿ ਨਾਨਕ ਲਵੈ ਵਾਜੋ ਕਿਆ ਕਰੇ ਵਿਚਾਰੀਆ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿ ਲਵਿਖ ਕੱਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਨ ਕਾ ਮੋਹ ਤੁੱਟਾ ਤਨਕਾ, ਸ਼ਬਦ ਸੱਚਾ ਸਵਾਰਿਆ, ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ, ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋ ਜਨ ਦੇਹ, ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ, ਇੱਕ ਪਰਮ ਪੂਲੇ ਫਿਰ ਹੈ ਦਹਿ ਦਿਸ, ਇੱਕ ਨਾਮ ਲਾਗ ਸਵਾਰਿਆ, ਗੁਰਪ੍ਰਸਾਦੀ ਮਨ ਪਿਆ ਨਿਰਮਲ, ਜਿਨਾ ਭਾਣਾ ਭਾਵੈ, ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ, ਆਵੋ ਸੰਤ ਪਿਆਰੇ ਹੋ ਕਥਕੀ ਕਰੈ ਕਹਾਣੀ, ਕਰੈ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ, ਤਨ ਮਨ ਧਨ ਸਭ ਸਭ ਗੁਰ ਕਹੋ ਹੁਕਮ ਮੰਨਿਆ ਪਾਈ ਹੈ, ਹੁਕਮ ਮੰਨੇ ਹੋ ਗੁਰੂ ਕੇਰਾ ਗਾਓ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤ ਹੋ ਕਥ ਹੋ ਕਥ ਕਹਾਣੀ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਇਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿੰਠ ਕੌਲੀ ਪਾਈਆ, ਕੁਰਬਾਨ ਕੀਤਾ ਤਸੈ ਵਿਟ ਹੋ ਜਨ ਮੋਹ ਮਿਠਾ ਲਾਇਆ, ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ, ਹੇ ਜੀ ਜਨ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ, ਏ ਆਖਿਆ ਤਾਂ ਵੇਖਿਆ ਸਭ ਤੂੰ ਹੈ ਜਨ ਜਗਤ ਉਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ, ਸੱਚਾ ਮਨ ਵਸਾਇਆ, ਜੀ ਜੰਤ ਸਭ ਤੋਂ ਦੋ ਪਾਏ, ਇੱਕ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁੱਠਾ ਤਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ, ਲਭ ਲੋਭ ਅਹੰਕਾਰ ਤਾਂ ਜਿਤ ਲਭ ਲੋਭ ਅਹੰਕਾਰ ਤਾਂ ਜਿਤ ਰਸਨਾ ਬਹੁਤ ਨਾਹੀ ਬੋਲਣਾ, ਖੰਨਿਆ ਦੇਖੀ ਵਾਲ ਹੋਣੇ ਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਾਂ ਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜੋ ਤੂੰ ਚਲਾਏ ਹੇ ਤਵ ਚਲਹਿ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਹੇ ਤਵੈ ਚਲਹਿ ਜਨਾ ਮਾਰਗ ਪਾਵਹੀ, ਕਰ ਕਿਰਪਾ ਜਨਾ ਨਾਮ ਲਾਏ ਹੇ ਸੇ ਹਰ ਹਰ ਸਦਾ ਧਿਆਵਹੀ, ਜਿਸ ਨੂੰ ਕਥਾ ਸੁਣਾਏ ਹੇ ਆਪਣੀ ਸੇ ਗੁਰਦੁਆਰੇ ਸੁਖ ਪਾਵਹੀ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਵੈ ਚਲਾਵਹੀ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਦਿਨ ਕਿਆ ਮਨ ਵਸਿਆ ਜਨ ਧਰੋ ਲਿਖਿਆ ਆਇਆ, ਇੱਕ ਫਿਰਹਿ ਕਨੇਰੇ ਕਰਹਿ ਗੱਲਾ ਗਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ, ਪਵਿੱਤ ਸੰਗਤ ਸਬਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸ ਜੀਓ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ, ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਓਰ ਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ, ਜੀਆ ਮੈਲੇ ਬਾਹਰ ਹੋ ਨਿਰਮਲ, ਬਾਹਰ ਹੋ ਨਿਰਮਲ ਜੀਓ ਤਾਂ ਮੈਲੇ, ਤਿੰਨ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨਹੋ ਵਿਸਾਰਿਆ,
ਵੇਦਾਂ ਮਹਿ ਨਾਮ ਉੱਤਮ ਸੋ ਸੁਨਹਿ ਨਾਹੀ ਫਿਰਹਿ ਜਾਵੇ ਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੀ ਲਾਗੇ ਤਿਨ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨ ਸਚ ਸੱਚ ਸਮਾਣੀ ਜਨਮ ਰਤਨ ਜਿਨੀ ਖਟਿਆ ਭਲੀ ਸੇਵਣ ਜਾ ਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰਨਾਲੀ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਰ ਹੈ ਗੁਰਨਾਲੀ ਗੁਰ ਕੇ ਚਰਨ ਹਿਰਦੈ ਧਿਆਈ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰ ਨ ਜਾਣੈ ਕੋਈ ਕਹਿ ਨਾਨਕ ਸੁਨ ਹੋ ਸੰਤ ਹੋ ਸੋ ਸਿੱਖ ਸਨਮੁਖ ਹੋਈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁਛੋ ਭਵਿਕਿਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਸਿਧੀ ਮਨ ਮਿਲਿਆ ਸਚੈ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਭ ਸੰਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਈ ਹੁਕਮ ਵਰਤਾਏ ਆਪ ਵੇਖੇ ਗੁਰਮੁਖ ਕਿਸੈ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸਹੋਵੈ ਏਕ ਸੁਸਿਓ ਲਿਵਲਾਈ ਕਹਿ ਨਾਨਕ ਆਪ ਕਰਤਾ ਪੇ ਹੁਕਮ ਬੁਝਾਈ ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ ਤੱਤੈ ਸਾਰ ਨਾ ਜਾਣੀ ਗੁਰੂ ਬਾਜ ਹੋ ਤੱਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਪਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੋ ਅਨੰਦਨ ਹਰ ਲਿਵਲਾ ਗਿਆ ਜਾਗਤ ਰਹਿਣ ਵਿਹਾਣੀ ਮਾਤਾ ਕਿ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਆ ਮਨੋ ਵਿਸਾਰੀਏ ਮਨੋ ਕਿਉ ਵਿਸਾਰੀਏ ਏਵੜਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ ਉਸਨੋ ਕਿਹੋ ਪੋਹੇ ਨਾ ਸਕੀ ਜਿਸਨੋ ਆਪਣੇ ਲਿਵਲਾਵੇ ਆਪਣੇ ਲਿਵਾ ਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹਿ ਨਾਨਕ ਏਵੜਦਾਤਾ ਸੋ ਕਿਆ ਮਨੋ ਵਿਸਾਰੀਏ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਨਾ ਲਿਵਲਾਗੀ ਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟ ਹੋ ਰਹੇ ਲੋਕ ਵਿਲਾਏ ਐਸਾ ਸਤਿਗੁਰ ਜੀ ਮਿਲੇ ਤਿਸਨੋ ਸਿਰ ਸੋ ਪੀਏ ਵਿੱਚ ਹੋ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਾ ਪਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਈ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀ ਆਹ ਲਾਹ ਖਟਿਓ ਦਿਹਾੜੀ ਇਹੋ ਧਨ ਤਨਾ ਮਿਲਿਆ ਜਿਨ ਹਰ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗੇ ਆਈ ਹਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਈ ਕਹਿ ਨਾਨਕ ਹੋਰ ਅਨ ਰਸ ਸਵੀ ਸਰੇ ਜਾ ਹਰ ਵਸੈ ਮਨ ਆਈ ਇਹ ਸਰੀਰਾ ਮੇਰਿਆ ਹਰ ਤੂੰ ਮਹਿ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਦੂ ਜਗ ਮਹਿ ਆਇਆ ਮਨ ਚਾਉ ਪਿਆ ਪਰ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁਖ ਨਾ ਵਿਆਹ ਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾ ਪਾਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗੋ ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮਹਿ ਜੋਤ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਹੀ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਪਠਾਏ ਸੱਚ ਸੁਣਨਾ ਨੂੰ ਪਠਾਏ ਸਰੀਰ ਲਾਏ ਸੁਣ ਹੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਸਮਾਣੀ ਸੱਚ ਅਲਖ ਵਿਡਾਣੀ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣ ਹੋ ਪਵਿੱਤਰ ਹੋ ਬਹੁ ਸੱਚ ਸੁਣਨੈ ਨੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇ ਆਵ ਜਾਇ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ ਤਸਵਾ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨਿਕ ਨੰਦ ਸਵਾ ਦੁਆਰ ਦਿਖਾਇਆ ਤਹ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤਰ ਜਾਈ ਪਾਇਆ ਕਹੇ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਏਹੋ ਸਾਚਾ ਸੋਹੇਲਾ ਸੱਚ ਕਰ ਗਾਵਹੋ ਗਾਵੋ ਤਾਂ ਸੋਹਲਾ ਕਰ ਸੱਚ ਹੈ ਜਿਥੇ ਸਦਾ ਸੱਚ ਧਿਆਵ ਹੀ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੀ ਏਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵ ਹੀ ਕਹੇ ਨਾਨਕ ਸੱਚ ਸੋਹੇਲਾ ਸੱਚੈ ਕਰ ਗਾਵ ਹੀ ਆਨੰਦ ਸੁਨਹੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ।

0: ਪ੍ਰਭ ਸਿਮਰਤ ਕਛ ਬਿਘਨ ਨ ਲਾਗੇ,
1: ਪ੍ਰਭ ਕੇ ਸਿਮਰਨ ਅੰਤਨ ਜਾਗੇ,
0: ਪ੍ਰਭ ਕੇ ਸਿਮਰਨ ਭਉ ਨਾ ਵਿਆਪੇ,
1: ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੇ,
0: ਪ੍ਰਭ ਕੇ ਸਿਮਰਨ ਸਾਧ ਕੇ ਸੰਗ,
1: ਸਰਬ ਦਾ ਨਾਨਕ ਹਰ ਰੰਗ,
0: ਪ੍ਰਭ ਕੇ ਸਿਮਰਨ ਰਿੱਧ ਸਿੱਧ ਨਉ ਨਿੱਧ,
1: ਪ੍ਰਭ ਕੇ ਸਿਮਰਨ ਗਿਆਨ ਧਿਆਨ।

0: ਜੀ ਬਸਹਿ ਸਾਧ ਕੀ ਰਸਨਾ,
1: ਨਾਨਕ ਜਨ ਕਾ ਦਾਸਨ ਦਸਨਾ,
0: ਪ੍ਰਭ ਕੋ ਸਿਮਰਹਿ ਸੇ ਤਨਵੰਤੇ,
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ,
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ,
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ,
0: ਪ੍ਰਭ ਕੋ ਸਿਮਰਹਿ ਸੇ ਬੇ ਮੋਹਤਾਜੇ,
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ,
0: ਪ੍ਰਭ ਕੋ ਸਿਮਰਹਿ

0: ਪ੍ਰਭ ਕੋ ਸਿਮਰਹਿ ਸਿਮੁਖ ਸੁਹਾਵੀ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਿਹਾਰ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਲੀਲਾ
0: ਪ੍ਰਭ ਕੋ ਸਿਮਰਹਿ ਤਿਨ ਆਨੰਦ ਕਨੇਰੇ
1: ਪ੍ਰਭ ਕੋ ਸਿਮਰੇ ਵਸੇ ਹਰਨੇ
0: ਸੰਤ ਕਿਰਪਾ ਤੇ ਆਨੰਦ ਨ ਜਾਗ
1: ਨਾਨਕ ਸਿਮਰਨ ਪੂਰੇ ਪਾਗ
0: ਪ੍ਰਭ ਕੇ ਸਿਮਰਨ ਕਾਰਜ ਪੂਰੇ
1: ਪ੍ਰਭ ਕੇ ਸਿਮਰਨ ਕਬੂ ਨਾ ਚੂਰੇ
0: ਪ੍ਰਭ ਕੇ ਸਿਮਰਨ ਹਰ ਗੁਣ ਬਾਨੀ
1: ਪ੍ਰਭ ਕੇ ਸਿਮਰਨ ਸਹਿਜ ਸਮਾਨੀ
0: ਪ੍ਰਭ ਕੇ ਸਿਮਰਨ ਨਿਹਚਲ ਆਸਨ
1: ਪ੍ਰਭ ਕੇ ਸਿਮਰਨ ਕਬਲ ਬਗਾਸਨ
0: ਪ੍ਰਭ ਕੇ ਸਿਮਰਨ ਅਨਹਦ

ਹਰਿ ਕਾ ਨਾਮ ਜਨ ਕੋ ਮੁਕਤ ਜੁਗਤ ਹਰਿ ਕਾ ਨਾਮ ਜਨ ਕਾ ਰੂਪ ਰੰਗ ਹਰਿ ਕਾ ਨਾਮ ਜਨ ਕੀ ਵਡਿਆਈ ਹਟ ਕਾ ਨਾਮ ਜਨ ਕੋ ਭੋਗ ਜੋਗ ਜਨ ਰਾਤਾ ਹਰ ਨਾਮ ਕੀ ਸੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਹਰ ਜਨ ਕੇ ਓਟ ਸਤਾਣੀ ਉਪਤ ਪੋਤ ਜਨ ਹਰ ਸਰਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਮੁਕਤ ਬਹੁ ਕਰੀ ਪਾਰ ਜਾ ਤਿਉ ਹਰ ਕੋ ਨਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਕੀ ਮਹਿਮਾ ਸੰਤ ਰਿਦਵਸੈ ਸੰਤ ਕਾ ਸੰਗ ਵਡ ਭਾਗੀ।

0: ਨਿਵਲੀ ਕਰਮ ਕਰੇ ਬਹੁ ਆਸਨ ਨਿਮਖ ਨਿਮਖ ਕਰ ਸਰੀਰ ਕਟਾਵੇ ਹਰ ਕੇ ਨਾਮ ਸਮਸਰ ਕਛ ਨਾਹੀ ਕਰਮਖ
1: ਨਾਮ ਜਪਤ ਕਤ ਪਾਹੀ
0: ਮਨ ਕਾਮਨਾ ਤੀਰਥ ਦੇਹ

ਕਰਨ ਕਰਾਵਨ ਹਾਰ ਸੁਆਮੀ ਆਪਣੀ ਗਤ ਮਿਤ ਜਨ ਹੁਆ ਪੀ ਸੁਮਰੀ ਉਸਤ ਤੁਮ ਤੇ ਹੋਈ ਸਰਵ ਧਰਮ ਹੈ ਸ੍ਰੇਸ਼ਟ ਧਰਮ ਸਗਲ ਕਿਰਿਆ।

0: ਕੌਡੀ ਸੰਗ
1: ਰਚੈ ਚੋਰ ਝੂਠ ਸੰਗ ਮਜੈ
0: ਜੋ ਛਟਨਾ ਸੁ ਅਸਰ ਕਰ ਮਾਨੈ ਛੋੜ ਜਾਏ ਤਿਸਕਾ ਸ਼ਰਮ ਕਰੇ
1: ਸੰਗ ਸਹਾਇ ਤਿਸ ਪਰ
0: ਚੰਦਨ ਲੇਪੋ ਤਾਰੈ ਤੋ ਹੋਈ
1: ਕਰਤਨ ਪ੍ਰੀਤ ਪਸਵ ਸੰਗ ਹੋਇ
0: ਅੰਧ ਕੂਪ ਮਹਿ ਪਤਿਤ ਬਿਕਰਾਲ
1: ਨਾਨਕ ਕਾੜ ਲੋ
0: ਪ੍ਰਭ ਜਾਇ ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਪਛਾਰਾ ਕਰੇ ਦਿਨਾ
0: ਬਾਹਰ ਪੇਖ ਅੰਤਰ ਮਲ ਮਾਇਆ
1: ਸਭ ਸਨਾਈ ਕਛ ਕਰੇ ਛੁਪਾਇ
0: ਬਾਹਰ ਗਿਆਨ ਧਿਆਨ ਇਸਨਾਨ
1: ਅੰਤਰ ਵਿਆਪੇ ਲੋਭ ਸੁਆਹ
0: ਅੰਤਰ ਅਗਨ ਬਾਹਰ ਤਨ ਸੁਆਹ
1: ਘਰ ਪਾਥਰ ਕੈਸੇ ਤਰੇ ਅਥਾਹ
0: ਜਾ ਕੇ ਅੰਤਰ ਵਸੈ ਪ੍ਰਭ ਆਪ
1: ਨਾਨਕ ਤੇਜਨ ਸਹਿ
0: ਸੁਨੰਦਾ ਕੈਸੇ ਮਾਰਗ ਪਾਵੇ
1: ਕਰ ਕੇ ਲਿਓ ਓਟ ਨਿਭਾਵੇ
0: ਕਹਾ ਬੁਝਾਰਤ ਬੂਝੈ ਡੋਰਾ
1: ਇਸ ਕਹੀ ਏ ਤੋ ਸਮਝੇ
0: ਪੂਰਾ ਕਹਾ ਬਿਸਨ ਪਦ ਗਾਵੇ ਗੁੰਗ
1: ਜਤਨ ਕਰੇ ਤੋ ਭੀ ਸਰਪਾ
0: ਕਹਿ ਪਿੰਗਲ ਪਰਵਤ ਪਰ ਪਵਨ
1: ਨਹੀਂ ਹੋ ਤੂ ਆਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੇ
1: ਨਾਨਕ ਤੁਮਰੀ ਕਿਰਪਾ ਤਰੇ
0: ਸੰਗ ਸਹਾਈ ਸੁਆਵੇ ਨਾ ਚੀਤ
1: ਜੋ ਵੈ ਰਾਈ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਪੀ

0: ਆਇਆ ਸਿਓ ਰੰਗ ਲਾਵੇ
1: ਜੋਤੀ
0: ਸਹਿ ਸੋ ਚਾਲਨ ਹਾਰ
1: ਬਟਾਉ
0: ਸਿਓ ਜੋ ਲਾਵੇ ਨੀਰ
1: ਹਾਥ ਨਾ ਆਵੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਤਨ ਕੁਟੰਬ ਸਬਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਸ ਹਸਤੀ ਅਸਭ ਬਸਤਰਾ
1: ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ
0: ਮਿਥਿਆ ਧਰੋਹ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਬ ਜਬ ਜੀਵੇ ਹਰ ਕੇ ਚਰਨ
0: ਮਿਥਿਆ ਸਰਵਨ ਪਰ ਨਿੰਦਾ ਸੁਨ ਹੈ
1: ਮਿਥਿਆ ਹਸ ਪਰ ਦਰ ਕੋ
0: ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ
1: ਮਿਥਿਆ ਰਸਨਾ ਭੋਜਨ ਆਨੇ ਸਵਾਦ।

ਜਿਹ ਪ੍ਰਸਾਦ ਸ਼ਤੀ ਅੰਮ੍ਰਿਤ ਖਾਹੇ, ਜਿਹ ਪ੍ਰਸਾਦ ਸੁਗੰਧਿਤ ਤਨ ਲਾਭ ਹੈ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਜਿਹ ਪ੍ਰਸਾਦ ਉਗਰੇ ਸੰਗ ਸੁਖ ਬਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਜਿਹ ਪ੍ਰਸਾਦ ਪਾਠ ਪਟੰਬਰ ਹਟਾਵ ਹੈ, ਜਿਹ ਪ੍ਰਸਾਦ ਸੁਖ ਸੇਜ ਸੋਈ ਜੈ, ਜਿਹ ਪ੍ਰਸਾਦ ਤੁਝ ਸਭ ਕੋ ਮਨ, ਜਿਹ ਪ੍ਰਸਾਦ ਤੇਰੋ ਰਹਿ।

0: ਨਾਨਕ ਤਾਂ ਕੀ ਭਗਤ ਕਰੇ
1: ਜੇ ਪ੍ਰਸਾਦ ਆਪੂਖਨ ਪਹਿਰੀਜੈ
0: ਮਨ ਤੇ ਸਿਮਰਤ ਕੋ ਆਲਸ ਕੀ
1: ਜੇ ਪ੍ਰਸਾਦ ਅਸਵ ਹਸ ਅਸਵਾਰੀ
0: ਮਨ ਤੇ ਪ੍ਰਭ ਕੋ ਕਬੂ ਨਾ ਵਿਸਾਰੀ
1: ਜੇ ਪ੍ਰਸਾਦ ਬਾਗ ਮਿਲਖ ਤਨਾ
0: ਰਾਗ ਪ੍ਰੋਏ ਪ੍ਰਭ ਆਪਣੇ ਮਨ
1: ਜਿਨ ਤੇਰੀ ਮਨ ਬਨਤ ਬਨਾਈ
0: ਉਠੈ ਵੈਸਾ ਤਿਸੇ ਧਿਆਈ
1: ਤਿਸਹਿ ਧਿਆਏ ਜੋ ਏਕ ਅਲਖ ਹੈ
0: ਇਹਾਂ ਉਹਾਂ ਨਾਨਕ ਤੇਰੀ ਰਖੇ
1: ਜੇ ਪ੍ਰਸਾਦ ਕਰਹਿ ਪੁੰਨ ਬਹੁ ਦਾਨ
0: ਮਨ ਆਠ ਪੈਰ ਕਾ ਤਿਸਕਾ ਧਿਆਨ

0: ਸਿਮਰ ਸਦਾ ਦਿਨਾ।
1: ਜੇ ਪ੍ਰਸਾਦ ਤੇਰੀ ਪਤ ਰਹੇ
0: ਗੁਰ ਪ੍ਰਸਾਦ ਨਾਨਕ ਜਸ ਕਹੇ।
1: ਜੇ ਪ੍ਰਸਾਦ ਸੁਣੇ ਕਰਨ ਨਾਦ
0: ਜੇ ਪ੍ਰਸਾਦ ਭੇਖੇ ਵਿਸਵਾਰ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ
0: ਜੇ ਪ੍ਰਸਾਦ ਸੁਭ ਸਹਿਜ ਜੇ ਵਸਨਾ।
1: ਜੇ ਪ੍ਰਸਾਦ ਹਸਤ ਕਰ ਚਲਹਿ
0: ਜੇ ਪ੍ਰਸਾਦ ਸਪੂਰਨ ਭਲੇ।
1: ਜੇ ਪ੍ਰਸਾਦ ਪਰਮ ਗਤ ਪਾਵੇ
0: ਜੇ ਪ੍ਰਸਾਦ ਸੁਭ ਸਹਿਜ ਸਮਾਵੇ।
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਇਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
1: ਜੇ ਪ੍ਰਸਾਦ ਤੇਰਾ ਪ੍ਰਤਾਪ
0: ਹੇ ਮਨ ਮੂਡ ਤੂੰ ਤਾ ਕੋ ਜਾ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ
0: ਇਸੇ ਜਨ ਮਨ ਸਦਾ ਹਜੂਰੇ।
1: ਜੇ ਪ੍ਰਸਾਦ ਤੂੰ ਪਾਵੇ ਸਾਚ
0: ਹੇ ਮਨ ਮੇਰੇ ਤੂੰ ਤਾ ਸਵਰਾਜ।
1: ਜੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੇ ਜਪ ਸੋਏ।
1: ਆਪ ਜਪਾਏ ਜਪੇ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭੂ ਦਇਆ ਤੇ ਕਮਲ ਵਿਗਾਸ।
1: ਪ੍ਰਭ ਸੋ ਪ੍ਰਸੰਨ ਵਸੇ ਮਨ।

0: ਵੈਸ ਨੂੰ ਸੋ ਜਿਸ ਉਪਰ ਸੋ ਪ੍ਰਸੰਨ
1: ਕੀ ਮਾਇਆ ਤੇ ਹੋਏ ਭਿੰਨ
0: ਕਰਮ ਕਰਤ ਹੋਵੇ ਨਿਹ ਕਰਮ
1: ਵੈਸ ਨੂੰ ਕਾ ਨਿਰਮਲ ਧਰਮ
0: ਆਹੂ ਫਲ ਕੀ ਇੱਛਾ ਨਹੀਂ ਬਚ
1: ਕੇਵਲ ਭਗ ਕੀਰਤਨ ਸੰਗ੍ਰਹਿ
0: ਮੰਤਰ ਅੰਤਰ ਸਿਮਰਨ ਗੋਪਾਲ
1: ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹ ਨਾਮ ਜਪਾਵੇ
1: ਨਾਨਕੋ ਵੈਸ ਨੂੰ ਪਰਮ ਗਤ ਪਾਵੇ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਦੇ ਬਿਨਸੈ ਸਗਲਾ ਭਰਮ
1: ਕਰ ਪੂਜੇ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾ ਮਲ ਖੂਵੇ
1: ਇਸ ਭੋਤੀ ਕੀ ਮਤ ਉਤਮ ਹੋ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨ ਅਰਪੇ ਵਿਸ਼ਨ ਪ੍ਰੀਤ
0: ਹਰ ਕੇ ਚਰਨ ਹਿਰਦੈ ਵਸਾਵੇ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ
0: ਸੋ ਪੰਡਿਤ ਜੋ ਮਨ ਪ੍ਰਬੁੱਧ
1: ਰਾਮ ਨਾਮ ਆਤਮ ਹੈ ਸੋ
0: ਰਾਮ ਨਾਮ ਸਾਰ ਰਸ ਪੀਵੇ
1: ਉਸ ਪੰਡਿਤ ਕੇ ਅਵਦੇਹ ਜਗ ਜੀ
0: ਹਰ ਕੀ ਕਥਾ ਹਿਰਦੈ ਵਸਾਵੇ
1: ਸੋ ਪੰਡਿਤ ਫੇ ਜੋ ਨਾਇਆ
0: ਵੇਦ ਪ੍ਰਾਨ ਸਮਰਥ ਬੂਝੈ ਮੂਲ
1: ਸੁਖਮੈ ਜਾ

0: ਮੰਗਲ ਗੁਣਗਾਵਾ।
1: ਕਾਹੂ ਜੁਗਤ ਕਤੈ ਨਾ ਪਾਈਐ ਧਰਮ,
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ,
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ,
0: ਜਿਸ ਕਾ ਨਾਮ ਸਤ ਰਾਮ ਦਾਸ,
1: ਆਤਮ ਰਾਮ ਤਿਸ ਨਦਰੀ ਆਇਆ,
0: ਦਾਸ ਨਾਂਤਰ ਭਾਇ ਤਿਨ ਪਾਇਆ,
1: ਸਦਾ ਨਿਕਟ ਨਿਕਟ ਹਰ ਜਾਨ,
0: ਸੋ ਦਾਸ ਦਰ ਗਏ ਪਰਵਾਨ,
1: ਆਪਣੇ ਦਾਸ ਕੋ ਆਪ ਕਿਰਪਾ ਕਰੇ,
0: ਇਸ ਦਾਸ ਕੋ ਸਭ ਸੋਝੀ ਪਾਇਆ,
1: ਸਗਲ ਸੰਗ ਆਤਮ ਉਦਾਸ,
0: ਐਸੀ ਜੁਗਤ ਨਾਨਕ ਰਾਮ ਦਾਸ,
1: ਪ੍ਰਭ ਕੀ ਆਗਿਆ ਆਤਮ ਹਿਤਾਵੇ,
0: ਜੀਵਨ ਮੁਕਤ।

0: ਸਮਾਜਾ ਹੁਕਮ ਸਮਾਰ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਾਮੇ ਰਿਹਾ
1: ਪ੍ਰਭ ਭਾਵੇ ਮਾਨੁਖ ਗਤ ਪਾਵੇ ਪ੍ਰਭ ਭਾਵੇ ਬਨਸਾਸ ਤੇ ਰੱਖੇ ਪ੍ਰਭ ਭਾਵੇ ਤਾਂ ਪਤ ਤੋਂ ਉਧਾਰ ਦੋਹਾਂ ਸਰਿਆ ਕਾ ਆਪ ਸਵਾਮੀ ਜੋ ਭਾਵੇ ਸੋ ਕਾਰ ਕਰਾਵੇ ਤੋ ਮਾਨੁਖ ਤੇ ਕਿਆ ਹੋਏ ਆਵੇ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੀ ਅਨਜਾਨਤ ਵਿਖਿਆ ਮਹਿਰ
0: ਚਾਨੇ
1: ਭੁਲਾ ਦਹਿ ਦਿਸਤਾਵੇ
0: ਚਾਰ
1: ਕੁੰਡ ਫਿਰਿਆ ਕਰ ਕਿਰਪਾ ਜਿਸ ਆਪਣੀ ਭਗਤ ਦੀ
0: ਨਾਨਕ ਤੇਜਾ ਨਾਮ ਮਲੇ
1: ਫਿਰ ਮਹਿ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀ ਨਵਾ
1: ਜਾ ਕਾ ਦ੍ਰਿਸ਼ ਕਸ਼ੂ ਨ ਆਵੇ
0: ਮੈਂ ਤਿਸ ਤਰਤ ਦਿਸ ਕੁੰਡਾ
1: ਜਾ ਕੋ ਆਪਣੀ ਕਰੇ ਬਖਸੀਸ
0: ਤਾਂ ਕਾ ਲੇਖਾ ਨਾ ਗਣੇ ਜਗਦੀ

0: ਨਾਨਕ ਦੂਜਾ ਅਵਰ ਨਾ ਕੋਈ,
1: ਪ੍ਰਭੂ ਸਾਧ ਸੰਗਤ ਇਹੋ ਪਾਵੈ,
0: ਉਸ ਸਥਾਨ ਤੇ ਵਹ ਨਾ ਆਇਆ,
1: ਅੰਤਰ ਹੋਏ ਗਿਆਨ ਪ੍ਰਗਾਸ,
0: ਉਸ ਸਥਾਨ ਕਾ ਨਹੀਂ ਬਨਾਸ,
1: ਮੰਤਰ ਨਾਮ ਰਤੇ ਇਕ ਰੰਗ,
0: ਸਦਾ ਵਸੇ ਪਾਰ ਬ੍ਰਹਮ ਕੇ ਸੰਗ,
1: ਜੋ ਜਲ ਮਹਿ ਜਲ ਆਏ ਘਟਾ।

0: ਸੰਗ ਨਾ ਜਾਵੇ।
1: ਬਹੁ ਲਸਕਰ ਮਾਨ ਹੂ ਪਰ ਕਰੇ ਆਸ,
0: ਪਰ
1: ਸਭ ਤੇ ਆਪ ਜਾਣੇ ਬਲਵੰਤ, ਕਿਸਨ ਬਦ ਆਪ ਅਹੰਕਾਰੀ, ਗੁਰ ਪ੍ਰਸਾਦ ਜਾ ਕਾ ਮਿਟੇ ਅਭਿਮਾਨ,
0: ਸੋ ਜਾ ਨਾਨਕ ਦਰ ਗਏ ਪਰਵਾਨ,
1: ਕੋੜ ਕਰਮ ਕਰੇ ਹੋ ਤਹਾਰੀ,
0: ਸ਼ਰਮ ਪਾਵੇ ਸਗਲੇ ਬਿਰਥਾ,
1: ਅਨੇਕ ਤਪੱਸਿਆ ਕਰੇ ਅਹੰਕਾਰ,
0: ਨਰਕ ਸੁਰਗ ਫਿਰ ਫਿਰ ਅਵਤਾਰ,
1: ਅਨੇਕ ਜਤਨ ਕਰ ਆਤਮ ਨਹੀਂ ਦਰਵੇ,
0: ਅੰਦਰ ਵੇਖੋ ਕੈਸੇ ਗਾਵੇ,
1: ਆਪਸ ਕੋ ਜੋ ਭਲਾ ਕਹਾਵੇ,
0: ਕਿਸੇ ਭਲਾਈ ਨਿਕਟ ਨਾ ਆਵੇ,
1: ਸਰਬ ਕੀ ਰੇਨ ਜਾ ਕਾ ਮਨ ਹੋਈ,
0: ਕੋ ਨਾਨਕ ਤਾਂ ਕੇ ਨਿਰਮਲ ਸੋਈ,
1: ਜਬ ਲਗ ਜਾਣੇ ਮੁਝ ਤੇ ਕਛ ਹੋਈ,
0: ਤਬ ਇਸ ਕੋ ਸੁਖ ਨਾਹੀ ਕੋਈ,
1: ਜਬ ਇਹ ਜਾਣੇ ਮੈਂ ਕਿਛ ਕਰਤਾ,
0: ਤਬਲਾ ਗਰਭ ਜੋਨ ਮੈਂ ਫਿਰਤਾ,
1: ਜਬ ਤਾਂ ਰਹਿ ਕੂ ਬੈਰੀ ਮੀਤ, ਜਬ ਲਗ ਮੋਹ ਮਗਨ ਸੰਗ ਮਾਈ,
0: ਤਬ ਲਗ ਧਰਮ ਰਾਜ ਦੇਸ ਜਾਏ,
1: ਪ੍ਰਭ ਕਿਰਪਾ ਤੇ ਬੰਧਨ ਟੂਟੇ,
0: ਗੁਰ ਪ੍ਰਸਾਦ ਨਾਨਕ ਖੋਜੋ,
1: ਸਹਿਸ ਖਟੇ ਲਖ ਕੋ ਉਠਤਾ ਹੋਵੇ,
0: ਨਿਰਤਨ ਆਵੇ ਮਾਇਆ ਪਾਛੇ ਬਾਵੇ,
1: ਅਨੇਕ ਭੋਗ ਵਿਖਿਆ ਕੇ ਕਰੇ,
0: ਨਿਰਤਪ ਤਾਵੇ ਖਪ ਖਪ ਮਰੇ,
1: ਬਿਨਾ ਸੰਤੋਖ ਨਹੀਂ ਕੋ ਰਾਜ,
0: ਸੁਪਨ ਮਨੋਰ ਬਿਰਥੇ ਸਭ ਕਾਜੇ,
1: ਨਾਮ ਰੰਗ ਸਰਬ ਸੁਖ ਹੋਈ।

0: ਪ੍ਰਭ ਸੋਏ
1: ਜੋ ਕੁਛ ਕੀਨੋ ਸੋ ਆਪਣੇ ਰੰਗ
0: ਸਾਧੇ ਦੂ ਸਭੁ ਕੈ ਸੰਗ
1: ਬੂਜਾ ਦੇਖੈ ਕਰੈ ਬਿਬੇਕ
0: ਆਪੇ ਏਕ ਆਪੇ ਅਨੇਕ
1: ਮਰਨ ਬਿਨਸੈ ਆਵੈ ਨਾ ਜਾਈ
0: ਨਾਨਕ ਸਾਧੀ ਰਹਾ ਸਮਾਈ
1: ਆਪ ਉਪਦੇਸੈ ਸਮਝੈ ਆਪ
0: ਆਪੇ ਰਚਿਆ ਸਭ ਕੈ ਸਾਰ
1: ਆਪ ਕੀਨੋ ਆਪਨ ਵਿਸਥਾਰ
0: ਸਭ ਕੈ ਜਿਸਕਾ

0: ਨਾਨਕ ਸੰਸੰਗ ਨਿੰਦਕ ਪੀਤਰ
1: ਸੰਤ ਕੇ ਦੁਖਨ ਤੇ ਮੁਖ ਪਵੇ
0: ਸੰਤਨ ਕੇ ਦੁਖਨ ਕਾਲ ਜੋਨ ਲਵੇ
1: ਸੰਤਨ ਕੇ ਦੁਖਨ ਸਰਬ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਗ ਜੋਨ ਕਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮਹਿ ਜਲੇ
0: ਸੰਤ ਕੇ ਦੁਖਨ ਸਭ ਕੋ ਛਲੇ
1: ਸੰਤ ਕੇ ਦੁਖਨ ਤੇਜ ਸਭ ਜਾਏ
0: ਸੰਤ ਕੇ ਦੁਖਨ ਨੀਚ ਨ ਜਾਏ
1: ਸੰਤ ਦੁਖੀ ਕਾ ਥਾਉ ਕੋ ਨਾਹੀ
0: ਨਾਨਕ ਸੰਤ ਪਾਵੇ ਤਾ ਉਹ ਵੀ ਗਤ ਪਾਏ
1: ਸੰਤ ਕੇ ਨਿੰਦਕ ਮਹਾਤ ਤਾਈ
0: ਸੰਤ ਕਾ ਨਿੰਦਕ ਖਿੰਟੇ ਗੰਨਾ ਪਾਏ
1: ਸੰਤ ਕੇ ਨਿੰਦਕ ਮਹਾਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕੇ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖਿਆਰ ਦੀਨ
1: ਸੰਤ ਕੇ ਨਿੰਦਕ ਕੋ ਸਰਵ ਰੂਪ

0: ਕੇ ਦੀਏ ਰਹੇ ਅਗਾਹੀ ਮਾਰੇ ਰੱਖੇ ਇੱਕੋ ਆਪ ਜਿਸਕਾ ਹੁਕਮ ਬੂਝ ਸੁਖ ਹੋਈ ਸਿਮਰ ਸਿਮਰ ਸਿਮਰ ਪ੍ਰਭ ਸੋਈ
1: ਨਾਨਕ ਬਿਗਨ ਨਾ ਲਾਗੇ।

0: ਮਨ ਮੂਰਖ ਕਾਹੀ ਬਿਲ ਲਾਈਏ, ਦੁਖ ਸੁਖ ਪ੍ਰਭ ਦੇਵਨ ਹਾਰ, ਜੋ ਕੁਛ ਕਰੇ ਸੋਈ ਸੁਖ ਮਾਨ, ਕੌਣ ਬਸ ਆਈ ਤੇਰਾ ਸੰਗ, ਰਾਮ ਨਾਮ ਜਪ ਹਿਰਦੇ ਮਾਹੀ,
1: ਨਾਨਕ ਪਾਸੇ ਤੀ ਕਰ ਜਾ,
0: ਜਿਸ ਵਖਰ ਕੋ ਲੈਣ ਤੂੰ ਆਇਆ,
1: ਰਾਮ ਨਾਮ ਸੰਤਨ ਕਰ ਪਾਇਆ,
0: ਤਜਬ ਮਾਨ ਲਿਹੋ ਮਨ ਮੂਲ,
1: ਰਾਮ ਨਾਮ ਹਿਰਦੇ ਮੈਂ ਤੋਲ,
0: ਲਾਲ ਖੇਵ ਸੰਤ ਹੈ ਸੰਗ ਚਾਲ, ਧਨ ਧਨ ਕਹੇ ਸਭ ਕੋਈ,
1: ਮੁਖ ਜਲ ਹਰ ਦਰ ਕੈ ਸੋਈ,
0: ਇਹ ਵਾ ਪਰ ਵਿਰਲਾ ਵਾ ਪਰ,
1: ਨਾਨਕ ਤਾਂ ਕੇ

0: ਬਨਤ ਕਰੇ ਖਨਮਾਹੀ ਨਾਨਾ ਵਿਦ ਕਰ ਬਨਤ ਬਣਾਈ ਸਭ ਘਟ ਦਿਸਕੇ ਸਭ ਦਿਸਕੇ ਠਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਆਗਾਸ ਪਾਤਾਲ ਨਾਮ ਕੇ ਤਾਰੇ ਪ੍ਰਿਆ ਸਭਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਈ
1: ਚੌਥੇ ਪਦਮੇ ਸੋਜਨ ਗਤ ਪਾਇ
0: ਰੂਪ ਸਤ ਜਾ ਕਾ ਸਤ ਅਸਥਾਨ
1: ਸਤ ਕੇ ਬਿਨ ਪਰਦਾਨ
0: ਕਰਤੂਤ ਸਤ ਸਤ ਜਾ ਕੀ ਬਾਣੀ
1: ਸਤ ਪੁਰਸਾ ਮਾਹੇ ਸਮਾਨੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਾਦ
0: ਸਤ ਕਰਣੀ ਨਿਰਮਲ ਨਿਰਮਲੀ

0: ਸਤ ਸਰੂਪ ਹਿਰਦੈ ਜਨਮ ਮਾਨਿਆ ਜਾ ਕਰ ਹਿਰਦੈ ਵਿਸਵਾਸ ਪ੍ਰਭ ਆਇਆ
1: ਗਿਆਨ ਤੇ ਸਮਾਨ ਪ੍ਰਗਟਾਇਆ
0: ਕਹਿਤੇ ਨਿਰਭਉ ਹੋਏ ਬਸਾਨਾ
1: ਜਿਸ ਤੇ ਉਜਿਆ ਤੇ ਸਮਾਏ ਸਮਾਨਾ।

0: ਨਹੀਂ ਕਛ ਪਰਮ
1: ਸਹਿਜ ਸਿਆਣ ਪਲਾਇਆ ਨਾ ਜਾਈਏ
0: ਨਾਨਕ ਐਸਾ ਗੁਰਬਣ ਭਾਗੀ ਪਾਈਏ
1: ਸਫਲ ਦਰਸ਼ਨ ਪੇਖਤ ਪੁਨੀਤ
0: ਚਦ ਕਰ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੀ
0: ਪਾਰ ਬ੍ਰਹਮ ਕੀ ਦਰ ਗਏ ਗਵੇ
1: ਸੁਨਕਰ ਭਜਨ ਕਰਨ ਆਗਾਨੀ
0: ਮਾਸਨ ਦੋਖਾ ਤਾਂ ਪਤਿਆ
1: ਪੂਰਾ ਗੁਰ ਅਖਿਆਓ ਜਾ ਕਾ ਮੰਤਰ
0: ਅਮਰੇ ਦੇਸ ਪੇਖੇ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੇ ਤਿਸ ਲਏ ਮਲਾਏ
1: ਜਿਹਬਾ ਏਕ ਉਸਤਤ ਅਨੇਕ
0: ਸਤ ਪੁਰਖ ਪੂਰਨ ਭਾਵੇ
1: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ
0: ਅਗਮ ਗੋਚਰ ਪ੍ਰਭ ਨਿਰਵਾਣ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂਕੇ ਕੀਮਤ ਕਿਨੇ ਨਾ ਪਾਏ
1: ਅਨੇਕ ਭਗਤ ਬੰਧਨ ਨਿਤ ਕਰਹਿ
0: ਚਰਨ ਕਮੈ ਹਿਰਦੈ ਸਮੈ
1: ਸਤਿਬਰ ਹਾਰੀ ਸਤਿਗੁਰ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਹਰਸ ਪਾਵੈ ਜਨ ਕੋਈ
0: ਅਮਰਤ ਪੀਵੇ ਅਮਰ ਸੋਏ।

0: ਅਵਰ ਪਾਪ ਸਭ ਮੀਤ ਵਿਸਾਰ ਹੋ
1: ਜਨਕ ਅਮਰਿਤ ਮੈਂ ਅਰਧਾਰੋ
0: ਕਰਨ ਕਾਰਨ ਸੁਪ੍ਰਭ ਸਮਰਥ
1: ਨਿਰਕਰ ਗਹੋ ਨਾਮ ਹਰ ਵਾਰ
0: ਇਹੋ ਤਨ ਸੰਚ ਹੋ ਭਗਵੰਤ
1: ਸਾਂਝ ਨਾਕਾ ਨਿਰਮਲ ਮੰਦ
0: ਏਕ ਆਸ ਰਖ ਹੋ ਮਨ ਮਾਹੀ
1: ਸਰਵ ਰੋਗ ਨਾਨਕ ਮਿਟ ਜਾਹਿ
0: ਜਿਸ ਤਨ ਕੋ ਚਾਰ ਕੁੰਡ ਉਠਤਾਵੇ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਕੁੰਤ ਬਚੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕੋ ਕਰਹਿ ਭਲੀ ਕਰਨੀ
1: ਸਾਸੋ ਪਾਪ ਹਰ ਕੀ ਸਾਨੀ
0: ਕੋ ਪਾਵੀ ਰੋਗ ਨਾ ਜਾਏ
1: ਰੋਗ ਮਿਟੇ ਹਰ ਅਵਖ ਚਲਾਏ
0: ਸਰਵ ਨਿਧਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ

0: ਸਿਮਰ ਸਿਮਰ ਸਦਾ ਸੁਖਪਾਵਨ,
1: ਭਗਵਨ ਸਹਿ ਪੂਰਨ ਹੋਇ ਆਸ,
0: ਭਗਤ ਪਾਏ ਆਤਮ ਪ੍ਰਗਾਸ,
1: ਸਤਿ ਕਰ ਜਾਏ ਬਸੈ ਅਵਿਨਾਸੀ,
0: ਨਾਨਕ ਕਾਟੀ ਜੰਭਾ,
1: ਸਤਿ ਵਿਚਾਰ ਕਹੈ ਜਨ ਸਾਚਾ,
0: ਜਨਮ ਮਰੇ ਸੋ ਕਾਚੋ ਕਾਚਾ,
1: ਆਵਾਗਮਨ ਮਿਟੈ ਪ੍ਰਭ ਸੀਵ,
0: ਆਤਿ ਆਸਨ ਗੁਰਦੇਵ,
1: ਰਤਨ ਜਨਮ ਕਾ ਹੋਏ ਉਧਾਰ।

0: ਦੁੱਖ ਸੁਖ ਮਾਨ ਅਪਮਾਨ ਆਪਣ ਖੇਲ ਆਪ ਕਰ ਦੇਖੇ
1: ਸੰਗੋਚੇ ਤੋ ਨਾਨਕੇ
0: ਜਹ ਭਗਤ ਭਗਤ ਹੈ ਆਪ ਦੂ ਪਾਹ ਕਾ ਆਪ ਹੈ ਧਨੀ
1: ਸੋਭਾ ਆਪ
0: ਕੌਤਕ ਕਰੇ ਅਨੰਦ ਚੂਜ
1: ਆਪੇ ਰਸ ਭੋਗਨ ਜੋ।

0: ਨਿਰਭ ਜਪੈ ਸਗਲ ਪਹੁ
1: ਮਿਟੈ ਕਿਰਪਾ ਤੇ ਪ੍ਰਾਣੀ ਛੁਟੈ
0: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
1: ਨਾਮ ਜਪਤ ਮਨ ਹੋਵੈ ਸੁਖ
0: ਚਿੰਤਾ ਜਾਏ ਮਿਟੈ ਅਹੰਕਾਰ
1: ਜਿਸ ਜਨ ਕੋ ਖੋਏ ਨਾ ਪਹੁੰਚਣਾ
0: ਸਿਰ ਉਪਰ ਠਾਡਾ ਗੁਰ ਸੂਰਾ
1: ਨਾਨਕ ਤਾਕੇ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ
1: ਦਰਸ਼ਨ ਭੇਦ ਉਦਰਸੇ
0: ਚਰਨ ਕਮਲ ਜਾ ਕੀ ਅਨੂਪ
1: ਸਫਲ ਦਰਸ਼ਨ ਸੁੰਦਰ ਹਰੂਪ
0: ਧਨ ਸੇਵਾ ਸੇਵਕ ਪਰਵਾਨ
1: ਅੰਤਰ ਜਾਮੇ ਪੁਰਖ ਪ੍ਰਧਾਨ
0: ਜਿਸ ਮਨ

0: ਜੋ
1: ਹੋਏ ਸੋਈ ਸੁਖਮਨ
0: ਨਾਨਕ ਰਾਵਣ ਹਾਰ ਪ੍ਰਭ ਜਾਨੈ
1: ਅੰਦਰ ਬਸੇ ਬਾਹਰ ਭੀ ਉਹੀ
0: ਨਾਨਕ ਦਰਸ਼ਨ ਦੇ ਸਮੋਈ
1: ਆਪ ਸਤ ਕੀਆ ਸਭ ਸਤ
0: ਤਿਸ
1: ਭਾਵੇ ਤਾਂ ਕਰੇ ਵਿਸਥਾਰ
0: ਅਨੇਕ
1: ਕਲਾ ਲਖੀ ਨਹਿ ਜਾਏ
0: ਜਿਸ ਭਾਵੇ ਤਿਸ ਲਏ ਮਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਪਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤੇਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰ
0: ਸਰਬ ਨੈਨਾ ਪੇਖਨਾਰ
1: ਸਗਲ ਸਮਗਰੀ ਜਾ ਕਾ ਤਨ
0: ਆਪਨ ਜਸ ਆਪ ਹੀ ਸੁਨਾ
1: ਆਪਨ ਜਾਨਕ ਖੇਲ ਬਨਾਇਆ
0: ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦ ਅਲਿਪ ਤੋ ਰਹੇ
0: ਜੋ ਕਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਭਾਵੇ ਤਾਂ ਲਏ ਸਮਾਏ
1: ਇਸ ਤੇ ਹੋਏ ਸੋ ਨਾਹੀ ਬੁਰਾ
0: ਕਹੋ ਕਿਨੇ ਕਛ ਕਰਾਂ
1: ਆਪ ਭਲਾ ਕਰਤੂਤ ਅਤ ਨੀਕੀ
0: ਆਪੇ ਜਾਣੇ ਆਪਣੀ ਜੀ
1: ਆਪ ਸਾਚ ਧਾਰੀ ਸਭ ਸਾਚ
0: ਬੋਤ ਬੋਤ ਆਪਨ ਸੰਗਰਾਜ
1: ਤਾਂ ਕੀ ਗਤ ਮਿਤ ਕਹੀ ਨਾ ਜਾਏ
0: ਸਰ ਹੋਏ ਤਾਂ ਸੋ ਜੀਵਾਏ
1: ਤਿਸ ਕਾ ਕੀਆ ਸਭ ਪ੍ਰਵਾਨ
0: ਗੁਰ ਬਸਾ ਨਾਨਕ ਹੋ ਜਾਣ
1: ਜੋ ਜਾਣੇ ਤਿਸ ਸਦਾ ਸੁਖ ਹੋਈ
0: ਆਪ ਮਲਾ

ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ,

ਜਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ

ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੇ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ

ਪ੍ਰਾਣ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਮਹਾਰਾਜ। ਧੰਨ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਦਇਆ ਦ੍ਰਿਸ਼ਟੀ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ। ਸਜੇ ਦੀਵਾਨਾ ਅੰਦਰ ਆਪ ਜੀਆਂ ਦੇ ਪ੍ਰਕਾਸ਼ ਹੁਕਮਨਾਮਿਆਂ ਤੋਂ ਉਪਰੰਤ ਅੰਮ੍ਰਿਤ ਵੇਲੇ ਦੀਆਂ ਅੰਮ੍ਰਿਤਮਈ ਪੰਜ ਬਾਣੀਆਂ ਦੇ ਜਾਪ, ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਦੇ ਪਾਵਨ ਪਵਿੱਤਰ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਜੀ। ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਓ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਨਿਵਾਸੀ ਸਮੂਹ ਸੰਗਤਾਂ ਵੱਲੋਂ। ਧੰਨ ਧੰਨ ਧੰਨ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਜਾਣਦਿਆਂ ਹੋਇਆਂ 11 ਰੋਜ਼ਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਦੀ ਸੰਪੂਰਨਤਾਈ ਦੀ ਅਰਦਾਸ ਹੈ। ਆਪ ਜੀਆਂ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀਓ। ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸਭਨਾਂ ਦੀਆਂ ਹਾਜ਼ਰੀਆਂ, ਸਭਨਾਂ ਦਾ ਗਾਵਿਆ ਸੁਣਿਆ, ਚਰਨਾ ਕਮਲਾਂ ਤੇ ਪ੍ਰਵਾਨ ਕਰਨਾ, ਦਰੋਂ ਕਰੋਂ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਪਰਿਵਾਰਾਂ ਅੰਦਰ ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਭਰੋਸਾ ਬਖਸ਼ਣਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਮਾੜੀ ਭੈੜੀ ਸੰਗਤ ਵਿਸ਼ੇ ਵਿਕਾਰਾਂ ਮਾਇਆ ਦੇ ਛਲ ਛਿੱਦਰ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਰੱਖਣਾ, ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚਾ ਅਭੰਗ ਬਖਸ਼ਿਸ਼ ਕਰਨਾ, ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ, ਪਰਿਵਾਰਾਂ ਅੰਦਰ ਕਿਰਪਾ ਕਰਨੀ ਅੰਮ੍ਰਿਤ ਵੇਲਾ, ਅੰਮ੍ਰਿਤਮਈ ਬਾਣੀਆਂ ਦੇ ਨਿਤਨੇਮ ਗੁਰਮੰਤਰ ਮੂਲ ਮੰਤਰ ਜਾਪ ਬਖਸ਼ਿਸ਼ ਕਰਦਿਆਂ ਹੋਇਆਂ ਆਨੰਦਮਈ ਜੀਵਨ ਬਖਸ਼ਿਸ਼ ਕਰਕੇ ਕਰਤਾਰਥ ਕਰਨਾ, ਰਹਿੰਦੀ ਜ਼ਿੰਦਗੀ ਤੱਕ ਆਪ ਜੀਆਂ ਨੇ ਆਪਣੇ ਦਰ ਘਰ ਦੀ ਸੇਵਾ ਦੇ ਵਿੱਚ ਤਰਸ ਕਰਕੇ ਯੋਗ ਬਣਾ ਕੇ ਲਾਈ ਰੱਖਣਾ ਜੀ। ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਬੀਬੀ ਮਨਦੀਪ ਕੌਰ ਜੀ ਦੀ ਤੰਦਰੁਸਤੀ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਮਹਾਰਾਜ ਕੜਾ ਪ੍ਰਸ਼ਾਦ ਦੀ ਦੇਗ ਦੀ ਰਸਦ ਹਾਜ਼ਰ ਹੈ ਮਹਾਰਾਜ, ਆਪ ਜੀ ਕੇ ਦਰ ਸੇਵਾ ਪ੍ਰਵਾਨ ਹੋਵੇ। ਬੀਬੀ ਸੁਰਜੀਤ ਕੌਰ ਜੀ ਦੀ ਮਹਾਰਾਜ ਚੜ੍ਹਦੀ ਕਲਾ ਵਾਸਤੇ ਆਪ ਜੀ ਕੇ ਚਰਨਾ ਕਮਲਾ ਪਾਸ ਅਰਦਾਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਆਪ ਜੀਆਂ ਨੇ ਕਿਰਪਾ ਕਰਨੀ ਸਤਿਗੁਰੂ ਸੇਵਕ ਪਰਿਵਾਰਾਂ ਦੀਆਂ ਸੇਵਾਵਾਂ ਭੇਟਾਵਾਂ ਚਰਨਾ ਕਮਲਾਂ ਤੇ ਪ੍ਰਵਾਨ ਕਰਨੀਆਂ। ਭਾਈ ਹਰਜਿੰਦਰ ਸਿੰਘ ਸਮੁੱਚੇ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਉਹ ਸੇਵਾਵਾਂ ਪ੍ਰਵਾਨ ਕਰ ਲੈਣੀਆਂ, ਜਿਨ੍ਹਾਂ ਮਨੋਕਾਮਨਾਵਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੇਵਾਵਾਂ ਕਮਾਈਆਂ ਹਨ, ਸੋ ਮਨੋਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਸਤਿਗੁਰੂ ਜੀ। ਆਪ ਜੀ ਕੇ ਹਜ਼ੂਰ ਸ੍ਰੀ ਸਹਿਜ ਪਾਠ ਸਾਹਿਬ ਜੀ ਦੀ ਸੰਪੂਰਨਤਾਈ ਦੀ ਅਰਦਾਸ ਹੈ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ

ਮਿਹਰਬਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ, ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ।

ਪੀਨੇ ਸਾਜੂ ਆਪੀ ਨੇ ਰਚਿਓ ਨਾਲ ਦੁਈ ਗੁਰ ਸਾਜੀਐ ਕਰਾ ਸੰਡਿਠ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਣੋ ਇਹ ਸਭ ਸੇ ਦਿਲ

0: ਸੋ ਕਛ ਨ ਕਛ ਮਹੱਲਾ ਪਹਿਲਾ।
1: ਵੱਡੀ ਵਡਿਆ ਚ ਵੱਡਾ ਨਾਮ, ਵੱਡੀ ਵਡਿਆ ਚ ਸੱਚ ਨਿਆ, ਵੱਡੀ ਵਡਿਆ ਜਨੇ ਤਿਰਥਾ, ਵੱਡੀ ਵਡਿਆ ਜਾਣਿਆ ਲਾਓ, ਵੱਡੀ ਵਡਿਆਈ ਬੁਝ ਸਭਾਓ, ਵੱਡੀ

ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚੋ ਸੱਚ ਧਿਆਇਆ ਹੁਣ ਮੰਦੇ ਪੈ ਨਾ ਰੱਖਿਓ ਕਰ ਸੋ ਧਰਮ ਕਮਾਇਆ ਉਹਨੇ ਦੁਨੀਆ ਤੋੜੇ ਬੰਦਨਾਨ ਪਾਣੀ ਥੋੜਾ ਖਾਇਆ।

ਏਕ ਤੂੰ ਸੱਚੋ ਸੱਚ ਵਰਤਾਇਆ। ਜਿਸ ਤੂੰ ਦੇਤ ਮਿਲੇ ਸੱਚ ਤਤ ਨੀ ਸੱਚ ਕਮਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ।

ਮੋਰੀ ਸਤਿਗੁਰ ਵਿਟੋ ਵਾਰਿਆ ਜਿਤ ਮਿਲੇ ਖਸਮ ਸਮਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਨੇਤਰੀ ਜਗਤ ਨਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ।

ਜਲੰਧਰ ਸਾਹਿਬ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇਵੜਿਆਂ ਹੀ ਆਪੇ ਕਰਮ ਕਰਾਇਂਦਾ ਵੱਡੋ ਵੱਡਾ ਵੜ ਮੇਦਰੀ ਸਿਰੇ ਸਿਰ ਧੰਦੇ ਲਾਇਂਦਾ ਨਦਰੋ ਪੱਠੀ ਜੇ ਕਰੇ ਸੁਲਤਾਨ

ਧਾਰੀਐ ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਣ ਹੈ ਕਿ ਉਹ ਸਹਿ ਮਨੋ ਵਸਾਰੀ ਐ ਆਪਣੇ ਹੱਥੀ।

ਪਠਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਇਹ ਕਿਹਨੇ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ, ਸੋ ਸਤਿਗੁਰ ਕਿਰਪਾ ਕਰਨ। ਆਓ ਅਗਲੇਰੇ ਸਮੇਂ ਵਾਸਤੇ ਅਤਿ ਸਤਿਕਾਰ ਯੋਗ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਬਖਸ਼ਿਸ਼ ਕਰਨ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨੂੰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਹ ਬਡਣ ਘਟਣ ਤਿਲ ਸਾਰ ਜੀਵਨ ਲੋਰਹ ਭਰਮ ਮੋਹ ਨਾਨਕ ਤੇਉ ਗ

ਜੋ ਸਾਕਤ ਪ੍ਰਭ ਕੀਨ ਅਨਕ ਜੋਨ ਜਨਮਹਿ ਮਰਹਿ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਸਰੀਰ ਕੁੱਖ ਤੋਂ ਕਬਰ ਤੱਕ ਪਹੁੰਚ ਜਾਂਦਾ ਪਰ ਸਾਡੀ ਆਤਮਾ ਪਰਮਾਤਮਾ ਤੱਕ ਨਹੀਂ ਪਹੁੰਚਦੀ, ਮੰਜ਼ਿਲ ਅਧੂਰੀ ਰਹਿ ਜਾਂਦੀ ਹੈ ਅਤੇ ਅੱਗੋਂ ਫਿਰ ਜੰਮ ਜੰਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ, ਜ਼ਿੰਦਗੀ ਦੀ ਕਹਾਣੀ ਬਣਦੀ ਨਹੀਂ। ਆਓ ਜਿੱਥੇ ਤਨ ਕਰਕੇ ਬੈਠੇ ਹਾਂ ਸਾਵਧਾਨ ਏਕਾਗਰ ਚੀਤ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਹੈ, ਕਿਤੇ ਮਨ ਕਰਕੇ ਸਾਡੀ ਹਾਜ਼ਰੀ ਲੱਗ ਜਾਏ। ਲੜੀਵਾਰ ਗੁਰ ਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

ਕਾਲੇ ਸਭ ਦਿਵਸ ਸਾਸ ਨਹਿ ਵਡਣ ਘਟਣ ਤਿਲ ਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦੋ ਤਰ੍ਹਾਂ ਦਾ ਪੱਖ ਸਮਝਾਇਆ। ਅੱਜ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ, ਸਿੱਖ ਕੌਮ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਰਹਿੰਦੇ ਨੇ, ਭਾਵਨਾ ਨਾਲ ਗੁਰੂ ਦੇ ਚਰਨ ਪਰਸੇ ਰਹੇ ਨੇ, ਉਹਨਾਂ ਦੇ ਪਰਉਪਕਾਰਾਂ ਨੂੰ ਚੇਤੇ ਕੀਤਾ ਜਾ ਰਿਹਾ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦੋ ਸਲੋਕ ਇਕੱਠੇ ਸੈਸਕ੍ਰਿਤੀ ਸਲੋਕਾਂ ਵਿੱਚ ਆਉਂਦੇ ਨੇ। ਪਹਿਲੇ ਵਿੱਚ ਤਾਂ ਪਾਤਸ਼ਾਹ ਨੇ ਇਹ ਸਮਝਾਇਆ ਵੀ ਜਦੋਂ ਰੱਖਣ ਵਾਲਾ ਮਾਲਕ ਹੋਵੇ ਉਦੋਂ ਕੋਈ ਮਾਰ ਨਹੀਂ ਸਕਦਾ, ਨਾਲ ਦੀ ਨਾਲ ਇਹ ਸਮਝਾਇਆ ਵੀ ਜਿੱਦਣ ਉਹਨੇ ਲੈ ਕੇ ਜਾਣਾ ਹੋਇਆ ਉਦਣ ਤੇਰਾ ਜ਼ੋਰ ਵੀ ਕੋਈ ਨਹੀਂ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਨਾ ਵੀ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ। ਪਹਿਲਾ ਸ਼ਬਦ ਆ ਪੰਜਵੇਂ ਪਾਤਸ਼ਾਹ ਦਾ, ਕਹਿੰਦੇ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਬਦੈ ਅਹੋ ਜਾਸਰ ਖੇਣ ਗੋਪਾਲੈ ਨਾਨਕ ਰੋਮ ਨਾ ਛੇਦਿਆ ਤੇ। ਕਹਿੰਦੇ ਇੱਕ ਸ਼ਿਕਾਰੀ ਘਰੋਂ ਤੁਰਿਆ, ਮੋਢੇ ਤੇ ਤੀਰਾਂ ਦਾ ਪੱਥਾ, ਤੀਰ ਕਮਾਨ ਹੱਥ ਵਿੱਚ, ਤੇ ਜੰਗਲ ਚ ਪਹੁੰਚ ਗਿਆ ਸ਼ਿਕਾਰ ਕਰਨ ਲਈ। ਜਿਹਨੂੰ ਇਸ ਗੱਲ ਦਾ ਮਾਣ ਆ ਵੀ ਮੇਰਾ ਨਿਸ਼ਾਨਾ ਕਦੇ ਖੁੰਝਦਾ ਨਹੀਂ, ਟਿਕਾਣੇ ਤੇ ਹੀ ਲੱਗਦਾ। ਇਹਨੇ ਇੱਕ ਸੁੱਤੀ ਹੋਈ ਹਿਰਨੀ ਨੂੰ ਵੇਖਿਆ, ਇਹਨੇ ਕੀ ਕੀਤਾ ਵੀ ਉਸ ਹਿਰਨੀ ਦੇ ਇੱਕ ਪਾਸੇ ਜਾਲ ਤਾਣ ਦਿੱਤਾ, ਦੂਜੇ ਪਾਸੇ ਆਪਣਾ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਤੀਜੇ ਪਾਸੇ ਜੰਗਲ ਨੂੰ ਅੱਗ ਲਾਤੀ, ਤੇ ਚੌਥੇ ਪਾਸੇ ਤੀਰ ਕਮਾਨ ਲੈ ਕੇ ਖੁਦ ਖੜਾ ਹੋ ਗਿਆ ਤੇ ਮੁਸਕਰਾਇਆ ਮਨ ਹੀ ਮਨ। ਕਹਿੰਦਾ ਸੁੱਤੀ ਨੂੰ ਕਾਹਦਾ ਮਾਰਨਾ, ਜਗਾ ਕੇ ਮਾਰਦੇ ਰਸਤੇ ਤਾਂ ਇਹਦੇ ਸਾਰੇ ਮੈਂ ਬੰਦ ਕਰਤੇ, ਹੁਣ ਜਾਊ ਤਾਂ ਭੱਜ ਕੇ ਜਾਊ, ਕਿੱਥੇ ਭਲਾਂਦੀ ਇਹ। ਤੁਹਾਡੇ ਚੋਂ ਬਹੁਤੇ ਸੱਜਣ ਆਪ ਬਾਣੀ ਪੜ੍ਹਨ ਵਾਲੇ ਬੈਠੇ ਸਹਿਜ ਪਾਠ ਕਰਦੇ ਆ, ਸਹਿਸਕ੍ਰਿਤੀ ਸਲੋਕਾਂ ਵਿੱਚੋਂ ਦੋ ਸਲੋਕ ਪੰਜਵੇਂ ਪਾਤਸ਼ਾਹ ਦੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ। ਕਹਿੰਦੇ ਇਹਨੇ ਚਾਰੇ ਰਸਤੇ ਉਸ ਹਿਰਨੀ ਦੇ ਬੰਦ ਕਰ ਦਿੱਤੇ ਆਪਣੇ ਵੱਲੋਂ। ਅਚਾਨਕ ਕੀ ਹੋਇਆ, ਜਿਸ ਥਾਂ ਤੇ ਖੜਾ ਸੀ ਉੱਥੋਂ ਇੱਕ ਸੱਪ ਨਿਕਲਿਆ, ਸੱਪ ਨੇ ਇਹਦੇ ਪੈਰ ਤੇ ਡੰਗ ਮਾਰਿਆ। ਜਦੋਂ ਡੰਗ ਮਾਰਿਆ ਤੇ ਤੀਰ ਛੁੱਟ ਗਿਆ ਕਮਾਨ ਚੋਂ, ਜਿਹੜਾ ਹਿਰਨੀ ਨੂੰ ਮਾਰਨ ਵਾਸਤੇ ਖਿੱਚ ਕੇ ਖੜਾ ਹੋਇਆ ਸੀ ਨਾ ਤਿਆਰੀ ਕਰਕੇ, ਉਹ ਨਿਕਲ ਗਿਆ ਤੀਰ ਕਮਾਨ ਚੋਂ ਤੇ ਜਾ ਕੇ ਇਹਦੇ ਆਪਦੇ ਖੜੇ ਕੀਤੇ ਸ਼ਿਕਾਰੀ ਕੁੱਤੇ ਦੇ ਵੱਜਾ। ਸ਼ਿਕਾਰੀ ਮਰ ਗਿਆ, ਉਹਦੇ ਸੱਪ ਨੇ ਡੰਗ ਮਾਰਿਆ, ਇਹਦਾ ਆਪਦਾ ਹੀ ਤੀਰ ਵੱਜਾ, ਇਹਨੇ ਖੁਦ ਜਿਹੜਾ ਖੜਾ ਕੀਤਾ ਸੀ ਸ਼ਿਕਾਰੀ ਕੁੱਤਾ ਉਹ ਵੀ ਮਰ ਗਿਆ। ਹਵਾ ਦਾ ਰੁੱਖ ਬਦਲਿਆ, ਇਹਦੇ ਆਪਣੇ ਹੀ ਤਾਣੇ ਹੋਏ ਜਾਲ ਨੂੰ ਜਾ ਕੇ ਅੱਗ ਲੱਗ ਗਈ। ਮਾਲਕ ਨੇ ਚਾਰੇ ਹੀ ਰਸਤੇ ਸਾਫ਼ ਕਰਤੇ। ਪਾਤਸ਼ਾਹ ਕਹਿੰਦੇ ਮ੍ਰਿਗੀ ਪੇਖੰਤ ਬਦਕ, ਮਿਰਗੀ ਹਿਰਨੀ ਨੂੰ ਕਹਿੰਦੇ ਨੇ, ਬਦਕ ਸ਼ਿਕਾਰੀ ਨੂੰ ਕਹਿੰਦੇ। ਹਿਰਨੀ ਨੂੰ ਦੇਖਿਆ ਸ਼ਿਕਾਰੀ ਨੇ ਤੇ ਮਾਣ ਕੀਤਾ ਵੀ ਇਹਦੇ ਸਾਰੇ ਰਸਤੇ ਬੰਦ ਕਰਤੇ, ਜਾਊ ਕਿੱਥੇ ਹੁਣ ਇਹ। ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਬਦੈ, ਤੇ ਫਿਰ ਉਹਦੇ ਤੇ ਵਾਰ ਕਰਨ ਵਾਸਤੇ ਤਿਆਰੀ ਕਰਕੇ ਖੜਾ ਹੋ ਗਿਆ। ਪੰਜਵੇਂ ਪਾਤਸ਼ਾਹ ਕਹਿੰਦੇ ਅਹੋ ਜਾਸਰ ਖੇਣ ਗੋਪਾਲੇ, ਅਹੋ ਦੇ ਅਰਥ ਹੁੰਦੇ ਵਾਹ ਮਾਲਕਾ, ਜਿਹਨੂੰ ਰੱਖਣ ਵਾਲਾ ਤੂੰ ਹੋਵੇਂ ਉਹਨੂੰ ਕੋਈ ਮਾਰ ਕਿਵੇਂ ਲਊ। ਅਹੋ ਜਾਸਰ ਖੇਣ ਗੋਪਾਲੇ ਨਾਨਕ ਰੋਮ ਨਾ ਛੇਦਿਆ ਤੇ, ਉਹਦਾ ਤਾਂ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ ਜਿਹਨੂੰ ਤੂੰ ਰੱਖਣਾ ਹੋਵੇ।
ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਜਿਹਨੂੰ ਪਰਮਾਤਮਾ ਨੇ ਰੱਖਣਾ ਹੋਵੇ ਉਹਨੂੰ ਭਲਾ ਕੋਈ ਕਿਵੇਂ ਮਾਰ ਲੇਗਾ। ਉਹ ਮਾਲਕ ਇੱਦਾਂ ਪ੍ਰਤਪਾਲਾ ਕਰਦਾ ਜਦੋਂ ਬਚਾਉਣਾ ਹੋਵੇ, ਜਿਵੇਂ 32 ਦੰਦਾਂ ਦੀਆਂ ਕੈਂਚੀਆਂ ਤਾਂ ਦਿਨੇ ਰਾਤ ਹੀ ਚੱਲ ਰਹੀਆਂ, ਦੰਦਾਂ ਦੇ ਥੱਲੇ ਅਖਰੋਟ ਆਏ, ਬਦਾਮ ਆਏ, ਗੰਨੇ, ਸਭ ਕੁਛ ਮੈਦਾ ਬਣਾ ਕੇ ਰੱਖਤਾ। ਜੀਭ ਦਾ ਇੰਨਾ ਮੁਲਾਇਮ ਟੁਕੜਾ ਸੁਰੱਖਿਅਤ ਰਹਿ ਜਾਂਦਾ ਜਿਹਨੂੰ ਰੱਖਣਾ ਹੋਵੇ ਨਾ ਰੱਬ ਨੇ, ਜਿਵੇਂ ਜੀਭ ਦੰਦਾਂ ਵਿੱਚ ਸੁਰੱਖਿਅਤ ਰਹਿ ਜਾਂਦੀ ਹੈ, ਦੁਸ਼ਮਣਾਂ ਦੇ ਵਿੱਚ ਵੀ ਰਹਿ ਜਾਂਦਾ ਹੈ। ਜਿਸਨੋਂ ਸਾਜਨ ਰਾਖਸੀ, 10ਵੇਂ ਪਾਤਸ਼ਾਹ ਦਾ ਸ਼ਬਦ, ਜਿਸਨੋਂ ਸਾਜਨ ਰਾਖਸੀ ਦੁਸ਼ਮਣ ਕਮਨ ਵਿਚਾਰ, ਸ਼ੈਨਾ ਸਕੈ ਤਹਿ ਸ਼ਾਹੇ ਕੋ ਨਿਹਪਲ ਜਾਏ ਗਵਾਰ, ਜੋ ਸਾਧੂ ਸ਼ਰਣੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖ ਹੀ ਦੁਸ਼ਟ ਅਰਿਸ਼ਟ ਸੰਗਾਰ।

ਤਾਕੋ ਰਾਖਤ ਦੇ ਕਰ ਹਾਥ ਜਿਹਨੂੰ ਰੱਬ ਨੇ ਰੱਖਣਾ ਉਹਨੂੰ ਕੋਈ ਕਿਵੇਂ ਮਾਰ ਲਏਗਾ? ਨਹੀਂ ਮਾਰ ਸਕਦਾ। ਵਿੱਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ, ਜਿਹਨੂੰ ਮਾਲਕ ਨੇ ਰੱਖਣਾ ਨਹੀਂ ਮਾਰ ਸਕਦਾ ਕੋਈ। ਇਹ ਪੰਕਤੀ ਵੀ ਤੁਹਾਨੂੰ ਸਾਰਿਆਂ ਨੂੰ ਹੀ ਚੇਤੇ ਆ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕੋ ਭੌਕਸ਼ ਨਾਹੀਂ ਜਮ ਨਹੀਂ ਆਵੇ ਨੇਰੇ। ਜਦੋਂ ਉਹਨੇ ਬਚਾਉਣਾ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁ ਭਾਂਤ ਬਚਾਵੇ, ਸਤਰ ਅਨੇਕ ਚਲਾਵਤ ਘਾਵਤ ਉਤਨ ਏਕ ਨ ਲਾਗਨ ਪਾਵੇ। ਰਾਖਤ ਹੈ ਆਪਣੋ ਕਰ ਦੈ ਕਰ ਸੋ ਪਾਪ ਸਮੂਹ ਨ ਭੇਟਣ ਪਾਵੇ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵੇ। ਪਹਿਲਾ ਸ਼ਬਦ ਤਾਂ ਪੰਜਵੇਂ ਪਾਤਸ਼ਾਹ ਨੇ ਇਹ ਲਿਖਿਆ, ਨਾਲ ਦੀ ਨਾਲ ਫਿਰ ਸੁਚੇਤ ਕੀਤਾ, ਕਹਿੰਦੇ ਭਲਿਆ ਜਿੱਦਣ ਪਰਮਾਤਮਾ ਨੇ ਲੈ ਕੇ ਜਾਣਾ ਤੇ ਉਦਣ ਕੋਈ ਮਾਈ ਦਾ ਲਾਲ ਤੈਨੂੰ ਰੱਖਣ ਵਾਲਾ ਵੀ ਨਹੀਂ, ਉਦਣ ਜਾਣਾ ਹੀ ਪੈਣਾ। ਧਿਆਨ ਕੇਂਦਰਿਤ ਰੱਖਿਓ, ਜਿਹੜੇ ਸੁਰਤੀ ਕਰਕੇ ਹਾਜ਼ਰ ਬੈਠੇ ਸੀ, ਸ਼ਬਦ ਇਹ ਵਿਚਾਰ ਰਹੇ ਹਾਂ ਵੀ ਗਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ। ਜਿੰਨੀ ਸਵਾਸਾਂ ਦੀ ਪੂੰਜੀ ਦੇ ਕੇ ਰੱਬ ਨੇ ਭੇਜਿਆ, ਬੰਦਾ ਜਿੰਨੀ ਮਰਜ਼ੀ ਭੱਜ ਦੌੜ ਕਰ ਲਏ, ਜਿੱਥੇ ਮਰਜ਼ੀ ਵਾਹ ਲਾ ਲਵੇ, ਦੁਨੀਆਂ ਤੋਂ ਜਾਣਾ ਪਏਗਾ। ਗਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲ ਸਾਰ, ਜੀਵਨ ਲੋਰੈ ਭਰਮ ਮੋਹ ਨਾਨਕ ਤੇਉ ਗਵਾਰ। ਗਵਾਰ ਮੂਰਖ ਮੂਰਖ ਭਰਮਾਂ ਵਿੱਚ ਪੈ ਕੇ ਜਿਉਣਾ ਚਾਹੁੰਦਾ, ਆਪਣੇ ਵੱਲੋਂ ਯਤਨ ਕਰਦਾ ਮੌਤ ਨਾ ਆ ਜਾਏ। ਪਰ ਪੰਜਵੇਂ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਇੱਕ ਸਲੋਕ ਹੋਰ ਲਿਖਿਆ, ਇਹ ਵੀ ਸੰਸਕ੍ਰਿਤੀ ਵਿੱਚੋਂ ਹੀ, ਬਹੁ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤਰ ਦਿਸ ਹੈ। ਦੁਨੀਆਂ ਦਾ ਬਲਸ਼ਾਲੀ ਰਾਜਾ ਹੈ, ਕਿਸੇ ਨੇ ਦੱਸ ਦਿੱਤਾ ਵੀ ਤੈਨੂੰ ਮੌਤ ਆ ਜਾਣੀ ਆ, ਪ੍ਰਬੰਧ ਕਰ ਲਾ ਜੇ ਕੋਈ ਕਰ ਸਕਦਾ ਤਾਂ। ਕਹਿੰਦੇ ਆਪਣੇ ਵੱਲੋਂ ਬੜੇ ਯਤਨ ਕੀਤੇ ਨੇ, ਪਰ ਪੰਜਵੇਂ ਪਾਤਸ਼ਾਹ ਕਹਿੰਦੇ ਜਿੱਦਣ ਪਰਮਾਤਮਾ ਨੇ ਲੈ ਕੇ ਜਾਣਾ ਉਦਣ ਨਹੀਂ ਕੋਈ ਰੱਖ ਸਕਦਾ ਤੈਨੂੰ। ਬਹੁਤ ਯਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਤਰ ਦਿਸੈ, ਬਿਖਮ ਥਾਨ ਬਸੰਤ ਉੱਚੈ, ਨਹਿ ਸਿਮਰੰਤ ਮਰਨੰ ਕਦੰਚ ਹੈ। ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖ ਤੇ। ਇੱਕ ਕੀੜੀ ਵੀ ਮੌਤ ਦਾ ਕਾਰਨ ਬਣ ਜਾਂਦੀ ਆ ਜਦੋਂ ਉਹਨੇ ਲੈ ਕੇ ਜਾਣਾ ਹੋਇਆ। ਪੁਰਾਣੇ ਸਮਿਆਂ ਵਿੱਚ ਅੱਜ ਵਾਂਗੂ ਵਿੱਦਿਆ ਦਾ ਬਹੁਤਾ ਪ੍ਰਚਾਰ ਪ੍ਰਸਾਰ ਨਹੀਂ ਸੀ ਹੁੰਦਾ। ਕਈ ਵਾਰੀ ਨਾ ਪਿੰਡ 'ਚ ਇੱਕ ਦੋ ਬੰਦੇ ਪੜ੍ਹੇ ਹੁੰਦੇ ਅਤੇ ਬਜ਼ੁਰਗ ਜਦੋਂ ਗੱਲਾਂ ਸੁਣਾਉਂਦੇ ਪੁਰਾਣੀਆਂ ਹੈਰਾਨ ਹੋ ਜਾਈਦਾ ਵੀ ਕਈ ਵਾਰੀ ਸਾਰੇ ਪਿੰਡ 'ਚ ਕੋਈ ਪੜ੍ਹਿਆ ਲਿਖਿਆ ਨਹੀਂ ਸੀ ਹੁੰਦਾ, ਨਾਲ ਦੇ ਪਿੰਡ ਤੋਂ ਪੜ੍ਹਾਉਣ ਜਾਣਾ ਪੈਂਦਾ ਸੀ, ਚਿੱਠੀ ਲਿਖਾਉਣੀ ਆ ਤਾਂ ਵੀ ਕੋਈ ਕਾਗਜ਼ ਪੱਤਰ ਪੜ੍ਹਨ ਲਿਖਾਉਣ ਦਾ ਕੰਮ ਪੈ ਜੇ ਨਾ, ਥੋੜ੍ਹੇ ਹੁੰਦੇ ਸੀ ਪੜ੍ਹੇ ਲਿਖੇ। ਉਹਨਾਂ ਸਮਿਆਂ ਵਿੱਚ ਜਦੋਂ ਮੌਤ ਦੀ ਚਿੱਠੀ ਲਿਖਦੇ ਨਾ ਸਿਆਣੇ, ਉਹਨੂੰ ਇੱਕ ਕੰਨੀ ਤੋਂ ਪਾੜ ਦਿੰਦੇ ਸੀ। ਉਹਦਾ ਵਿਗਿਆਨਕ ਕਾਰਨ ਹੀ ਸੀ, ਕੰਮ ਧੰਦਾ ਬਹੁਤ ਸੀ, ਅੱਜ ਵਾਲੀਆਂ ਤਾਂ ਗੱਲਾਂ ਹੈ ਨਹੀਂ। ਅੱਜ ਤਾਂ ਬੰਦਾ ਟਰੈਕਟਰ 'ਤੇ ਬੈਠਦਾ ਵਹਿੰਦੇ 20-25 ਕਿੱਲਿਆਂ ਨੂੰ ਦੂਰ ਲਾ ਕੇ ਮਿੰਟਾਂ 'ਚ ਹੀ ਆ ਜਾਂਦਾ। ਇੱਥੇ ਅਮੈਰੀਕਾ 'ਚ ਮੈਂ ਦੇਖੇ ਟਰੈਕਟਰ ਪਤਾ ਹੀ ਨਹੀਂ ਕਿੱਡੇ ਕਿੱਡੇ ਵੱਡੇ ਆ, ਕਿੰਨਾ ਦੋ ਦੋ ਕਨਾਲਾਂ ਥਾਂ ਕੇਰਾਂ ਖਿੱਚੀ ਜਾਂਦੇ ਇੱਕੋ ਵਾਰੀ 'ਚ, ਮੂਹਰੇ ਤਵੀਆਂ ਵਿੱਚ ਹਲ ਵਿੱਚ ਸੁਹਾਗਾ ਨਾਲ ਬੀਜੀ ਜਾਂਦੇ ਆ। ਪੁਰਾਣੇ ਸਮਿਆਂ ਵਿੱਚ ਮਿਹਨਤ ਬਹੁਤ ਜ਼ਿਆਦਾ ਕਰਨੀ ਪੈਂਦੀ ਸੀ, ਵਾਹੀਆਂ ਜੋਤੀਆਂ ਵਿੱਚ ਬੰਦਾ ਅਕਸਰ ਹੀ ਕੰਮਾਂ ਧੰਦਿਆਂ ਵਿੱਚ ਕਿਤੇ ਲੇਟ ਨਾ ਹੋ ਜਾਏ, ਕਾਲੋ ਨਾ ਕਰ ਜਾਏ। ਉਹ ਵਿਗਿਆਨਕ ਕਾਰਨ ਸੀ ਵੀ ਮੌਤ ਵਾਲੀ ਚਿੱਠੀ ਨੂੰ ਕੰਨੀ ਤੋਂ ਪਾੜ ਦਿਓ ਤਾਂ ਕਿ ਬੰਦਾ ਕਾਲੋ ਨਾ ਕਰੇ, ਟਾਈਮ ਨਾਲ ਪੜਾ ਲਵੇ, ਜਿਸ ਰਿਸ਼ਤੇਦਾਰੀ ਵਿੱਚ ਜਿੱਥੇ ਭਾਣਾ ਵਾਪਰਿਆ ਸਮੇਂ ਨਾਲ ਹਮਦਰਦੀ ਲਈ ਉੱਥੇ ਪਹੁੰਚਿਆ ਜਾਏ। ਅਤੇ ਇਹ ਅਖਾਣ ਨਾ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵਰਤਿਆ। ਕਹਿੰਦੇ ਜਿੰਨਾ ਮਰਜ਼ੀ ਯਤਨ ਕਰ ਲਈ, ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਕੋਈ ਰੱਖਣ ਵਾਲਾ ਨਹੀਂ। ਪੰਕਤੀਆਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਧਿਆਨ ਨਾਲ ਸੁਣਿਓ, ਜਿਨਕੀ ਚੀਰੀ ਦਰਗੈ ਪਾਟੀ ਤਿਨਾ ਮਰਨਾ ਪਾਈ। ਜਾਣੀ ਕਿ ਜਦੋਂ ਰੱਬੀ ਸੁਨੇਹਾ ਕੰਨੀ ਤੋਂ ਪਾਟੀ ਹੋਈ ਚਿੱਠੀ ਰੱਬ ਦਾ

0: ਸਨੇਹ ਆ ਗਿਆ ਉਦਣ ਕੋਈ ਮਾਈ ਦਾ ਲਾਲ ਤੈਨੂੰ ਰੱਖਣ ਵਾਲਾ ਨਹੀਂ ਹੈ। ਗਣ ਘਾਲੇ ਸਭ ਦਿਵਸ ਸਾਸ, ਜਾਣਾ ਪਏਗਾ। ਕਹਿੰਦੇ ਇੱਕ ਸੇਠ ਨੂੰ ਜਮਦੂਤ ਲੈਣ ਵਾਸਤੇ ਆਏ ਤੇ ਉਹ ਕਹਿੰਦੇ ਸੱਜਣਾ ਤੈਨੂੰ ਲੈ ਕੇ ਜਾਣਾ। ਇਹ ਕਹਿੰਦਾ ਵੀ ਹੈ ਮੌਤ ਆ ਗਈ, ਕਿਸੇ ਨੂੰ ਵੀ ਨਹੀਂ ਚੇਤੇ ਹੁੰਦਾ। ਇਹ ਤਾਂ ਆਪਾਂ ਸਾਰੇ ਮੰਨਦੇ ਵੀ ਮਰਨਾ, ਪਰ ਏਡੀ ਛੇਤੀ ਮੌਤ ਆ ਜੂ ਇਹ ਨਹੀਂ ਆਪਾਂ ਸੋਚਦੇ। ਗੁਆਂਢੀ ਦੂਜੇ ਤੀਜੇ ਨੂੰ ਆਉਣੀ, ਮੈਨੂੰ ਥੋੜ੍ਹਾ ਆਉਣੀ। ਇਹ ਪੁੱਛਦਾ ਵੀ ਲੈ ਕੇ ਜਾਣਾ ਕਦੋਂ, ਉਹ ਕਹਿੰਦਾ ਹੁਣੇ। ਦੂਤ ਕਹਿੰਦੇ ਹੁਣੇ ਲੈ ਕੇ ਜਾਣਾ, ਕਹਿੰਦਾ ਹੁਣੇ ਏਡੀ ਛੇਤੀ, ਮੇਰੀ ਕੋਈ ਤਿਆਰੀ ਨਹੀਂ। ਉਹ ਕਹਿੰਦੇ ਵੀ ਤੇਰੀ ਤਿਆਰੀ ਹੋਵੇ ਨਾ ਹੋਵੇ, ਅਸੀਂ ਤਾਂ ਮੁਲਾਜ਼ਮ ਬੰਦੇ ਹਾਂ, ਸਾਡੀ ਤਾਂ ਡਿਊਟੀ ਲੱਗੀ ਲੈ ਕੇ ਜਾਣਾ। ਇਹ ਕਹਿੰਦਾ ਗੱਲ ਸੁਣੋ ਮੇਰੀ, ਮੇਰੇ ਕੋਲ ਰੁਪਈਆ ਪੈਸਾ ਬਹੁਤ ਆ, ਦੌਲਤ ਵਾਲੇ ਬੰਦੇ ਬਾਹਰੀ ਤੌਰ 'ਤੇ ਕੇਸ ਮੁਕੱਦਮੇ ਜਿੱਤ ਲੈਂਦੇ ਨੇ, ਇੱਥੇ ਵਕੀਲ ਵੀ ਵਿਕਦੇ ਨੇ, ਜੱਜ ਵੀ ਵਿਕਦੇ ਨੇ, ਭਾਵੇਂ ਧਾਰਮਿਕ ਪੋਥੀਆਂ 'ਤੇ ਹੱਥ ਰਖਾ ਕੇ ਕਿਹਾ ਜਾਂਦਾ ਵੀ ਸੱਚ ਬੋਲਾਂਗਾ, ਸੱਚ ਦੇ ਸਿਵਾ ਕੁਝ ਨਹੀਂ ਬੋਲਾਂਗਾ, ਅਤੇ ਬੋਲਿਆ 99% ਝੂਠ ਹੀ ਜਾਂਦਾ, ਸਾਰਿਆਂ ਨੂੰ ਪਤਾ ਹੀ ਹੈ ਨਾ। ਪੈਸੇ ਦੇ ਜ਼ੋਰ ਨਾਲ ਕੇਸ ਜਿੱਤ ਜਾਂਦਾ ਸੀ ਕਿਉਂਕਿ ਲੋਕ ਵਜਾਏ ਵੱਜਦੇ ਨੇ। ਭਗਤ ਕਬੀਰ ਜੀ ਕਹਿੰਦੇ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ। ਇੱਥੇ ਵਾਜੇ ਨਹੀਂ ਵੱਜਦੇ ਇਕੱਲੇ, ਆ ਤੂੰਬੀ ਨਹੀਂ ਵੱਜਦੀ ਇਕੱਲੀ, ਸਰੰਗੀ ਨਹੀਂ ਵੱਜਦੀ, ਇੱਥੇ ਬੰਦੇ ਵੀ ਵੱਜਦੇ। ਭਗਤ ਜੀ ਕਹਿੰਦੇ ਮੈਂ ਵੇਖਿਆ। ਹਾਂ ਇਹ ਗੱਲ ਅਲੱਗ ਆ ਵੀ ਕੋਈ ਤਾਂ ਚਾਹ ਦੇ ਕੱਪ 'ਤੇ ਵੱਜਣ ਲੱਗ ਜਾਂਦਾ, ਕੋਈ 100 ਰੁਪਈਏ 'ਤੇ, ਕੋਈ 1 ਲੱਖ 'ਤੇ, ਅਤੇ ਕੋਈ ਇੱਦੋਂ ਜ਼ਿਆਦਾ 'ਤੇ। ਵਕਾਊ ਜਿਹੜਾ ਨਾ ਹੋਵੇ ਤਾਂ ਵਿਰਲਾ ਵਿਰਲਾ ਨਾ। ਇਹ ਹੁਣ ਪੈਸਿਆਂ ਦੇ ਨਾਲ ਵਕੀਲ ਜੱਜ ਅਤੇ ਕੇਸ ਜਿੱਤਣ ਗਿੱਝਿਆ ਹੋਇਆ ਸੀ। ਉਹਨਾਂ ਨੂੰ ਹੌਲੀ ਦੇਣੇ ਕਹਿੰਦਾ ਜੀ ਕੋਈ ਨਹੀਂ ਚਾਹ ਪਾਣੀ ਦੇ ਦੂੰਗਾ। ਉਹ ਕਹਿੰਦੇ ਕਿਹੜਾ ਚਾਹ ਪਾਣੀ? ਕਹਿੰਦਾ ਵੀ ਮੈਂ ਇੰਨਾ ਪੈਸਾ ਧੇਲਾ ਲੋਕਾਂ ਤੋਂ ਦੇਣਾ, ਮੈਂ ਆਪਦੇ ਮੁੰਡਿਆਂ ਨੂੰ ਵੀ ਨਹੀਂ ਦੱਸਿਆ ਹੋਇਆ ਸਾਰਾ, ਮੇਰੀ ਘਰਵਾਲੀ ਨੂੰ ਵੀ ਨਹੀਂ ਪਤਾ ਸਾਰੇ ਦਾਤਾਂ। ਉਹ ਕਹਿੰਦੇ ਫੇਰ ਥੋੜ੍ਹਾ ਬਹੁਤਾ ਟਾਈਮ ਦੇ ਦਿਓ। ਕਹਿੰਦੇ ਤੈਨੂੰ ਕਿਹਾ ਮੈਂ ਨਹੀਂ ਦੇ ਸਕਦੇ। ਕਹਿੰਦਾ ਚਲੋ ਬਾਹਲਾ ਨਾ ਦਿਓ, 5-7-10 ਸਾਲ ਦੀ ਮੈਂ ਮੰਗਦਾ, ਅੱਜ ਦੀ ਰਾਤ ਦੇ ਦਿਓ। ਕਹਿੰਦੇ ਕੀ ਕਰੇਗਾ ਤੂੰ ਜੇ ਰਾਤ ਮਿਲ ਜਾਵੇ, ਭਲਾ ਕੀ ਕਰੇਗਾ? ਮੌਤ ਸਿਰ ਤੇ ਖੜੀ ਆ, ਲੈਣ ਵਾਸਤੇ ਆਏ ਹੋਏ ਆ। ਇਹ ਨਹੀਂ ਕਿਹਾ ਵੀ ਮੈਂ ਹੁਣ ਅਰਦਾਸ ਕਰੂੰ ਜਾਂ ਬੈਠ ਕੇ ਕੋਈ ਰੱਬ ਨੂੰ ਜਾਂ ਪਰਮਾਤਮਾ ਨੂੰ ਕੋਈ ਰਾਮ ਨੂੰ ਚੇਤੇ ਕਰੂੰਗਾ, ਨਹੀਂ ਕੀ ਕਰੇਗਾ। ਕਹਿੰਦਾ ਸਾਰੀ ਰਾਤ ਕਰੂੰ ਅਗਰਾਹੀ ਭੱਜ ਦੌੜ ਕੇ ਜਿਨ੍ਹਾਂ ਤੋਂ ਪੈਸੇ ਲੈਣੇ ਆ, ਤੇ ਜਿੰਨਾ ਇਕੱਠਾ ਹੋ ਗਿਆ ਕਹਿੰਦਾ ਜਮਦੂਤੋ 50% ਤੁਹਾਡਾ ਤੇ 50 ਮੇਰਾ, ਅੱਧੋ ਅੱਧੀ ਕਰ ਲਾਂਗੇ। ਚੱਲਦੇ ਆ ਨਾ ਡਰਾਮੇ ਦੁਨੀਆ ਤੇ ਇੱਦਾਂ ਦੇ। ਉਹ ਕਹਿੰਦੇ ਕੋਈ ਰੱਬ ਰੱਬ ਨਹੀਂ ਕਰਦਾ। ਕਹਿੰਦਾ ਚੱਲ ਕੋਈ ਨੀ, ਰਾਹ ਚ ਜਾਂਦੇ ਰੱਬ ਰੱਬ ਕਰ ਲਾਂਗੇ ਵੀ ਗਾਂਹ ਤੇਰੇ ਆਸਤੇ ਰਸਤੇ ਵਿੱਚ ਕੋਈ ਮਸੀਤ ਬਣੀ ਹੋਈ ਹੈ ਜਿੱਥੇ ਨਮਾਜ਼ ਪੜੇਗਾ। ਇਹ ਮੈਂ ਕੋਈ ਸਾਖੀ ਨਹੀਂ ਸੁਣਾ ਰਿਹਾ। ਰਾਗ ਸੂਹੀ ਵਿੱਚ ਉਚਾਰਨ ਕੀਤੇ ਹੋਏ ਭਗਤ ਕਬੀਰ ਜੀ ਦੇ ਇੱਕ ਸ਼ਬਦ ਦੇ ਅਰਥ ਕਰ ਰਿਹਾ ਅਖਰੀ ਸਿਰਫ, ਤੇ ਜਿਹੜੇ ਪਾਠ ਕਰਦੇ ਉਹਨਾਂ ਨੂੰ ਸ਼ਬਦ ਚੇਤੇ ਹੋਏਗਾ। ਅਮਲ ਸਿਰਾਨੋਂ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ। ਤੈਨੂੰ ਮਿਲਿਆ ਹੋਇਆ ਸਮਾਂ ਸਮਾਪਤ ਹੋ ਚੁੱਕਾ ਸੱਜਣਾ, ਇਹ ਸਵਾਸ ਨਹੀਂ ਵਧਣੇ ਘਟਣੇ, ਮੁਲਾਜ਼ਮਤ ਕਰਨ ਦਾ ਕਰਮ ਕਰਨ ਦਾ ਸਮਾਂ ਤੇਰਾ ਸਮਾਪਤ ਆ ਹੁਣ। ਅਮਲ ਸਿਰਾਨੋਂ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ। ਤੁਹਾਨੂੰ ਬੁਲਾਇਆ ਸ਼ਿਤਾਬ ਦੀਵਾਨ ਬੁਲਾਇਆ, ਕਦੋਂ ਬੁਲਾਇਆ? ਉਹ ਕਹਿੰਦੇ ਹੁਣੇ ਬੁਲਾਇਆ। ਅਗਲੀ ਪੰਕਤੀ ਆ, ਚੱਲ ਦਰਹਾਲ, ਇਸੇ ਵੇਲੇ ਜਾਣਾ ਪੈਣਾ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਹੁਣੇ ਪਤਾ ਕੀ ਕਹਿੰਦਾ, ਕਰੋ ਅਰਦਾਸ ਗਾਮ ਕਿਛ ਬਾਕੀ, ਮੈਂ ਤੁਹਾਡੇ ਅੱਗੇ ਮਿੰਨਤ ਕਰਦਾ, ਮੇਰੀ ਆ ਬੇਨਤੀ, ਬੇਨਤੀ ਮੰਨ ਲਓ। ਕਰੋ ਅਰਦਾਸ ਗਾਮ ਕਿਛ ਬਾਕੀ, ਕਈਆਂ ਪਿੰਡਾਂ ਚੋਂ ਲੈਣ ਦੇਣ ਵਾਲਾ ਮੇਰਾ ਤਾਂ, ਕਰੋ ਅਰਦਾਸ ਗਾਮ ਕਿਛ ਬਾਕੀ, ਲਿਓ ਨਬੇਰ ਆਜ ਕੀ ਰਾਤੀ। ਅੱਜ ਦੀ ਰਾਤ ਹਿਸਾਬ ਕਿਤਾਬ ਨਬੇੜ ਲੂੰ। ਲਿਓ ਨਬੇਰ ਆਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹ ਨਿਵਾਜ ਸਰਾਏ ਗੁਜ਼ਾਰੋ। ਉਹ ਰਾਹ ਚ ਕਰ ਲਵਾਂਗਾ। ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਭਲਿਆ ਜਦੋਂ ਸਮਾਂ ਆ ਗਿਆ, ਇੱਕ ਸਵਾਸ ਵੀ ਵੱਧ ਘੱਟ ਨਹੀਂ ਹੋਣਾ। ਮਣ ਘਾਲੇ ਸਭ ਦਿਵਸ ਸਾਸ ਨੇ, ਵੱਢਣ ਘਟਣ ਤਿਲ ਸਾਰ। ਤਿਲ ਜਿੰਨਾ ਵੀ ਫਰਕ ਨਹੀਂ ਪੈਂਦਾ, ਇਹ ਗੱਲ ਅਲੱਗ ਆ। ਦੁਨੀਆਂ ਦੇ ਲੋਕ ਭਰਮਾਂ ਵਿੱਚ ਪੈ ਕੇ ਮਾਂ ਪੁੱਤ ਦਾ ਜਨਮ ਦਿਨ ਮਨਾਉਂਦੀ ਆ ਤੇ ਨਾਲ ਆਪਾਂ ਵਧਾਈਆਂ ਦਿੰਦੇ ਹਾਂ, ਤਾੜੀਆਂ ਮਾਰਦੇ ਹਾਂ ਤੇ ਨਾਲ ਇਹ ਕਹਿੰਦੇ ਹਾਂ ਵੀ ਵੱਡਾ ਹੋ ਗਿਆ ਮੇਰਾ ਪੁੱਤ, ਅੱਜ 10 ਸਾਲਾਂ ਦਾ ਹੋ ਗਿਆ, ਅੱਜ 12 ਦਾ ਹੋ ਗਿਆ। ਭਗਤ ਕਬੀਰ ਜੀ ਕਹਿੰਦੇ ਦੁਨੀਆਂ ਦੇ ਲੋਕ ਗਿਣਤੀ ਪੁੱਠੀ ਕਰਦੇ ਨੇ। ਉਹ ਨਹੀਂ ਭਾਈ, ਜੇ 70 ਸਾਲ ਲਿਖਾ ਕੇ ਆਇਆ ਤਾਂ 10 ਦਾ ਹੋ ਗਿਆ ਤਾਂ 10 ਘੱਟ ਗਿਆ, ਛੋਟਾ ਹੋਇਆ, 10 ਸਾਲ ਵੱਡਾ ਨਹੀਂ ਹੋਇਆ। ਕਹਿੰਦੇ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੁੰਨ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਕ ਲਾਡ ਧਰ, ਪੇਖਤ ਹੀ ਜਮਰਾਓ ਹੱਸੈ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ। ਇਹਨਾਂ ਵਿੱਚ ਫਰਕ ਨਹੀਂ ਹੋ ਸਕਦਾ। ਦੁਨੀਆਂ ਦੇ ਉਹ ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਆਉਣ ਤੇ ਕਿਸੇ ਦਰਬਾਰ ਵਿੱਚ ਪਹੁੰਚਦੇ, ਕਹਿੰਦੇ ਨਗਾਰਚੀ ਨਗਾਰਾ ਵਜਾ ਕੇ ਤੇ ਲੰਮੀ ਸਾਰੀ ਹੇਕ ਲਾ ਕੇ ਕਹਿੰਦੇ ਰਾਜਾ ਸਾਹਿਬ ਪਧਾਰ ਰਹੇ ਨੇ। ਉਹਨਾਂ ਦੀ ਤਰੀਫ ਤੇ ਸਿਫਤ ਦੇ ਸੋਹਲੇ ਗਾਏ ਜਾਂਦੇ ਜਿਨ੍ਹਾਂ ਦੇ ਪੈਰਾਂ ਵਿੱਚ ਚਾਦਰਾਂ ਵਿਛਾਈਆਂ ਜਾਂਦੀਆਂ, ਸਿਰ ਤੇ ਸੋਨੇ ਦੇ ਛਤਰ ਝੂਲਦੇ, ਜਿਨ੍ਹਾਂ ਨੂੰ ਇਹ ਵੀ ਭੁਲੇਖਾ ਲੱਗਿਆ ਵੀ ਰੱਬ ਹੀ ਅਸੀਂ ਹਾਂ, ਉਹ ਵੀ ਦੁਨੀਆਂ ਤੇ ਰਹਿ ਨਾ ਸਕੇ। ਜਦੋਂ ਸੀਮਤ ਮਿਲਿਆ ਹੋਇਆ ਸਮਾਂ ਸਮਾਪਤ ਹੋ ਗਿਆ, ਨਹੀਂ ਰਹਿ ਸਕਦਾ। ਪਾਸ ਦਮਾਮੇ ਛੱਤ ਸਿਰ, ਦਮਾਮਾ ਨਗਾਰੀ ਨੂੰ ਕਹਿੰਦੇ ਨੇ, ਛੱਤ ਦੇ ਅਰਥ ਹੁੰਦੇ ਜਿਨ੍ਹਾਂ ਦੇ ਸਿਰ ਤੇ ਛਤਰ ਝੂਲਦੇ ਸੀ ਸੋਨੇ ਦੇ। ਪਾਸ ਦਮਾਮੇ ਛੱਤ ਸਿਰ, ਭੇਰੀ ਛੱਡੋ ਰੱਡ, ਭੇਰੀ ਸ਼ਹਿਨਾਈ ਨੂੰ ਕਹਿੰਦੇ ਨੇ, ਰੱਡ ਇੱਕ ਛੰਦ ਦਾ ਨਾਮ ਆ ਜੀ। ਪਾਸ ਦਮਾਮੇ ਛੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਅੱਜ ਇਹ ਰਾਜਾ ਦੁਨੀਆਂ ਤੋਂ ਚੱਲਿਆ ਗਿਆ, ਲੋਕ ਸ਼ਮਸ਼ਾਨ ਭੂਮੀ ਤੱਕ ਗਏ, ਕਬਰਾਂ ਵਿੱਚ ਦਫਨਾ ਕੇ ਜਤੀਮਾ ਵਾਂਗੂ ਇਕੱਲੇ ਨੂੰ ਛੱਡ ਕੇ ਆ ਗਏ। ਅੱਜ ਦਰਬਾਰ ਵਿੱਚ ਨਗਾਰਾ ਵੀ ਪਿਆ, ਵਜਾਉਣ ਵਾਲਾ ਵੀ ਹੈਗਾ, ਤਰੀਫਾਂ ਤੇ ਸੋਹਲੇ ਗਾਉਣ ਵਾਲੇ ਉਹ ਕਵੀ ਵੀ ਬੈਠੇ ਹੋਏ ਨੇ। ਅੱਜ ਕੋਈ ਹੇਕ ਲਾ ਕੇ ਕਹਿ ਹੀ ਨਹੀਂ ਰਿਹਾ ਵੀ ਰਾਜਾ ਸਾਹਿਬ ਪਧਾਰ ਰਹੇ ਨੇ। ਪਾਸ ਦਮਾਮੇ ਛੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ। ਉਹ ਦੁਨੀਆਂ ਦੇ ਰਾਜੇ ਜਿਨ੍ਹਾਂ ਨੇ ਕਿਲੇ ਬਣਾਏ, ਇੱਕ ਇੱਕ ਕਿਲਾ ਕਰੋੜਾਂ ਦੀ ਲਾਗਤ ਨਾਲ ਤਿਆਰ ਹੋਇਆ। ਅੱਜ ਵੀ ਨਾ ਤੁਸੀਂ ਜੈਪੁਰ, ਜੋਧਪੁਰ, ਆਗਰੇ ਜਦੋਂ ਜਾਂਦੇ ਹੈਰਾਨ ਹੋ ਜਾਈਦਾ ਵੀ ਜਦੋਂ ਸਾਧਨ ਵੀ ਬਾਹਲੇ ਹੈ ਨਹੀਂ ਸੀ ਵੀ ਏਡੇ ਵੱਡੇ ਕੀਮਤੀ ਕਿਲੇ ਇਹਨਾਂ ਨੂੰ ਬਣਾਉਣ ਤੇ ਕਿੰਨੀ ਲੇਬਰ, ਕਿੰਨਾ ਸਮਾਂ ਲੱਗਿਆ ਹੋਏਗਾ, ਹੈਰਾਨ ਹੋ ਜਾਈਦਾ ਨਾ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ 1, 2, 4 ਕਿਲਿਆਂ ਦੇ ਮਾਲਕ ਨਹੀਂ, ਜਿਨ੍ਹਾਂ ਨੇ ਕਰੋੜਾਂ ਹੀ ਕਿਲੇ ਬਣਾਏ ਤੇ ਕਰੋੜਾਂ ਕਿਲਿਆਂ ਦੇ ਮਾਲਕ, ਚੱਕਰਵਰਤੀ ਸਮਰਾਟ, ਉਹ ਵੀ ਰਹਿ ਨਾ ਸਕੇ ਜਦੋਂ ਸਮਾਂ ਆਇਆ। ਧਰਤੀ ਉੱਪਰ ਕੋਟ ਗੜ, ਗੜ ਕਿਲੇ ਨੂੰ ਕਹਿੰਦੇ ਨੇ, ਕੋਟ ਦੇ ਅਰਥ ਨੇ ਕਰੋੜਾਂ, ਜਿਨ੍ਹਾਂ ਦੇ ਕਰੋੜਾਂ ਹੀ ਕਿਲੇ ਹੈਗੇ ਸੀ। ਧਰਤੀ ਉੱਪਰ ਕੋਟ ਗੜ, ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਉਹਨਾਂ ਨੂੰ ਵੀ ਨੱਕ ਵਿੱਚ ਨਕੇਲ ਪਾ ਕੇ ਮੌਤ ਨੇ ਮੂਹਰੇ ਲਾ ਲਿਆ। ਜਦੋਂ ਸਮਾਂ ਆ ਗਿਆ, ਨਹੀਂ ਰਿਹਾ ਜਾ ਸਕਦਾ। ਬੰਦਾ ਕਈ ਵਾਰੀ ਆਪਣੇ ਲਾਓ ਲਸ਼ਕਰ ਤੇ ਰੱਖੀਆਂ ਹੋਈਆਂ ਫੌਜਾਂ ਤੇ ਮਾਣ ਕਰਦਾ, ਜਦੋਂ ਪੈਸੇ ਚਾਰ ਹੋਣ ਉਦੋਂ ਲਾਲਾ ਲਾਲਾ ਜੀ ਕਰਨ ਬਾਡੀਗਾਰਡ ਵੀ ਰੱਖੇ ਹੁੰਦੇ ਆ ਨਾ, ਸ਼ਬਦਾਂ ਚ ਬਹੁਤ ਪਿਆਰਾ ਬਾਡੀਗਾਰਡ। 50 ਜਾਣੇ ਲਾਲਾ ਲਾਲਾ ਕਰਦੇ ਫਿਰਦੇ ਸੀ, ਜਿੱਦਣ ਮੌਤ ਆਈ ਡੱਕਾ ਨਹੀਂ ਕੀਤਾ ਕਿਸੇ ਨੇ। ਕਿਉਂ ਨਹੀਂ ਕੀਤਾ? ਕਿਉਂਕਿ ਗਾਰਡ ਤਾਂ ਬਾਡੀ ਦੇ ਸੀ, ਜਦੋਂ ਜਿੰਦ ਨਿਕਲੀ ਉਹਨਾਂ ਨੇ ਡੱਕਾ ਨਹੀਂ ਕੀਤਾ, ਕਿਉਂਕਿ ਗਾਰਡ ਜਿੰਦ ਦੇ ਥੋੜਾ ਸੀ, ਉਹ ਤਾਂ ਬਾਡੀ ਦੇ ਸੀ, ਉਹਨਾਂ ਨੇ ਕੁਝ ਨਹੀਂ ਕੀਤਾ। ਤੇ ਇਹ ਪੰਕਤੀਆਂ ਤੁਹਾਨੂੰ ਚੇਤੇ ਆ ਸੁਖਮਣੀ ਸਾਹਿਬ ਦੀਆਂ। ਪਾਤਸ਼ਾਹ ਜੀ ਕਹਿੰਦੇ ਭਾਵੇਂ ਬੰਦਾ ਲਾਓ ਲਸ਼ਕਰ ਤੇ ਫੌਜਾਂ ਤੇ ਮਾਣ ਕਰਦਾ, ਪਰ ਜਿੱਦਣ ਪਰਮਾਤਮਾ ਨੇ ਲੈ ਕੇ ਜਾਣਾ, ਗਿਣੇ ਹੋਏ ਸਵਾਸ ਇਹ ਸਮਾਪਤ ਹੋ ਗਏ, ਨਹੀਂ ਵਧਣੇ ਘਟਣੇ। ਧਿਆਨ ਕੇਂਦਰਿਤ ਰੱਖਿਓ, ਸ਼ਬਦ ਇਹ ਵਿਚਾਰ ਰਹੇ ਹਾਂ, ਗਣ ਘਾਲੇ ਸਭ ਦਿਵਸ ਸਾਸ ਨੇ ਵਧਣ ਘਟਣ, ਤਿਲ ਸਾਰ ਤਿਲ ਜਿੰਨਾ ਵੀ ਫਰਕ ਨਹੀਂ ਪੈਣਾ। ਮੂਰਖ ਬੰਦਾ ਹੋਰ ਜਿਉਣਾ ਚਾਹੁੰਦਾ ਤੇ ਯਤਨ ਕਰਦਾ ਮੌਤ ਨਾ ਆ ਜਾਏ। ਪੰਜਵੇਂ ਪਾਤਸ਼ਾਹ ਦੇ ਸ਼ਬਦ ਆ, ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ। ਲਸ਼ਕਰਾਂ ਤੇ ਰੱਖੇ ਹੋਏ ਗਾਰਡ ਤੇ ਬੰਦਿਆਂ ਤੇ ਮਾਣ ਕਰਦਾ ਮੌਤ ਨਾ ਆ ਜਾਏ। ਬਹੁ ਲਸ਼ਕਰ ਮਨੁੱਖ ਉੱਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ। ਸਭ ਤੇ ਆਪ ਜਾਣੈ ਬਲਵੰਤ, ਖਿਣਮੈ ਹੋਏ ਜਾਏ ਪੁਸਮੰਤ। ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਕੋਈ ਰੱਖਣ ਵਾਲਾ ਨਹੀਂ। ਹਾਂ, ਜਦੋਂ ਦੌਲਤ ਹੁੰਦੀ ਆ ਬੰਦੇ ਨੂੰ ਭੁਲੇਖਾ ਜ਼ਰੂਰ ਪੈ ਜਾਂਦਾ ਵੀ ਮੈਂ ਹੀ ਦੁਨੀਆਂ 'ਤੇ ਆਇਆ ਅਤੇ ਕਦੇ ਜਾਵਾਂਗਾ ਨਹੀਂ। ਸਿਕੰਦਰ ਵਰਗੇ ਸਮਰਾਟ ਜਿਨ੍ਹਾਂ ਨੇ ਸਾਰੀ ਦੁਨੀਆਂ ਨੂੰ ਜਿੱਤਣ ਦਾ ਸੁਪਨਾ ਲਿਆ, ਵਾਪਸ ਘਰ ਜਾਣਾ ਵੀ ਨਸੀਬ ਨਾ ਹੋਇਆ, ਬੁਖਾਰ ਚੜ੍ਹਿਆ, ਸਰੀਰ ਘਟਦਾ ਜਾ ਰਿਹਾ, ਵੈਦਾਂ ਹਕੀਮਾਂ ਨੂੰ ਇਕੱਠੇ ਕਰਕੇ ਕਹਿੰਦਾ ਵੀ ਕੋਈ ਜਾਣਾ ਯਤਨ ਕਰੋ, ਮੈਨੂੰ ਬਚਾਓ, ਤੁਸੀਂ ਦਵਾਈ ਦਿੰਦੇ ਆ, ਸਰੀਰ ਨੂੰ ਕਮਜ਼ੋਰੀ ਹੋਰ ਹੋਈ ਜਾਂਦੀ ਆ, ਕਾਹਦੇ ਡਾਕਟਰਾਂ ਵੈਦ ਕਾਹਦੇ ਆ, ਇੰਨੀਆਂ ਤਨਖਾਹਾਂ ਲੈਂਦੇ ਰਹੇ ਹਾਂ। ਉਹ ਕਹਿੰਦੇ ਰਾਜਨ, ਅਸੀਂ ਡਾਕਟਰਾਂ ਵੈਦ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ, ਅਸੀਂ ਬਿਮਾਰੀ ਦਾ ਇਲਾਜ ਕਰਦੇ ਹਾਂ, ਮੌਤ ਦਾ ਇਲਾਜ ਨਹੀਂ ਸਾਡੇ ਕੋਲ। ਡਾਕਟਰ ਤਾਂ ਹਰੇਕ ਨਹੀਂ ਲਿਖਿਆ ਨਾ, ਜਿਹੜੀ ਡਿਗਰੀ ਕੀਤੀ ਹੁੰਦੀ ਆ, ਸੋਹਣਾ ਕਰਕੇ ਮੋਟਾ ਕਰਕੇ ਬੋਰਡ ਲਾ ਕੇ ਬਹਿੰਦੇ ਆ। ਮੈਂ ਕਿਡਨੀ ਸਪੈਸ਼ਲਿਸਟ ਹਾਂ ਜੀ, ਮੈਂ ਹਾਰਟ ਸਪੈਸ਼ਲਿਸਟ ਹਾਂ, ਮੈਂ ਹੱਡੀਆਂ ਦਾ ਸਪੈਸ਼ਲਿਸਟ ਹਾਂ। ਨਹੀਂ ਨਹੀਂ ਪਾਤਸ਼ਾਹ ਜੀ, ਕਹਿੰਦੇ ਡਾਕਟਰ ਹਰੇਕ ਹੀ ਕਹਿੰਦਾ ਮੈਂ ਬਹੁਤ ਪਰਫੈਕਟ ਹਾਂ ਆਪਦੇ ਧੰਦੇ ਵਿੱਚ, ਪਰ ਚੇਤੇ ਰੱਖਿਓ ਦੁਨੀਆਂ ਦੇ ਲੋਕ ਬਿਮਾਰੀ ਦਾ ਇਲਾਜ, ਡਾਕਟਰ ਬਿਮਾਰੀਆਂ ਦਾ ਇਲਾਜ ਕਰਦੇ ਨੇ, ਮੌਤ ਦਾ ਨਹੀਂ। ਇਲਾਜ ਕਰਾਉਣ ਵਾਸਤੇ ਤਾਂ ਜਾਣਾ ਪੈਂਦਾ, ਪਰ ਕੋਈ ਦੁਨੀਆਂ 'ਤੇ ਵੈਦ ਜੰਮੇ ਹੀ ਨਹੀਂ ਜਿਹੜਾ ਮੌਤ ਤੋਂ ਬਚਾ ਲਵੇ। ਕਹਿੰਦੇ ਜੜੀ ਬੂਟੀ ਜੇ ਜੀਵੀ ਹੈ ਕਿਉਂ ਮਰੇ ਧਨੰਤਰ। ਧਨੰਤਰ ਕਰਕੇ ਵੈਦ ਤਾਂ ਫਿਰ ਜਾਂਦੇ ਨੇ, ਸਪੈਸ਼ਲਿਸਟ ਆ ਨਾ ਜਿਹੜੇ, ਉਹ ਨਾ ਮਰਦੇ ਕਦੇ, ਨਾ ਉਹਨਾਂ ਦਾ ਰਿਸ਼ਤੇਦਾਰ ਜਾਂਦਾ ਕੋਈ। ਡਾਕਟਰ ਹਰੇਕ ਲਿਖ ਕੇ ਲਾਉਂਦਾ ਵੈਦ ਕਹੇ ਹੋਂ ਹੀ ਭਲਾ, ਦਾਰੂ ਮੇਰਾ ਵਸ। ਇਹ ਤਾਂ ਵਸ ਤੋਂ ਗੋਪਾਲ ਕੀ ਜਬ ਭਾਵੈ ਲੇਖ ਹੱਸ। ਜਦੋਂ ਸਮਾਂ ਆ ਗਿਆ ਇਹਨਾਂ ਸਵਾਸਾਂ ਵਿੱਚ ਨਹੀਂ ਵਾਧਾ ਘਾਟਾ ਹੋਣਾ। ਕਹਿੰਦੇ ਸਿਕੰਦਰ ਉਹਨਾਂ ਦੀਆਂ ਲੇਲੜੀਆਂ ਕੱਢਦਾ, ਉਹ ਪੈਸੇ ਜਿੰਨੇ ਮਰਜ਼ੀ ਲੈ ਲਿਓ ਬਚਾ ਲਿਓ। ਉਹ ਕਹਿੰਦੇ ਜੀ ਸਾਡੇ ਹੱਥ ਖੜੇ ਆ, ਹੁਣ ਨਹੀਂ ਗੱਲ ਬਣ ਰਹੀ। ਆਪਦੀਆਂ ਬੇਗਮਾਂ ਨੂੰ, ਵਜ਼ੀਰਾਂ ਨੂੰ ਕਹਿੰਦਾ, ਫੌਜਾਂ ਨੂੰ ਕਹਿੰਦਾ, ਉਹ ਕਹਿੰਦੇ ਵੀ ਤੇਰੀ ਖਾਤਰ ਖੂਨ ਦੀਆਂ ਨਦੀਆਂ ਵਗਾ ਦਿਆਂਗੇ, ਪਰ ਮੌਤ ਅੱਗੇ ਤਾਂ ਪੇਸ਼ ਨਹੀਂ ਸਾਡੀ ਜਾਂਦੀ। ਦੌਲਤ ਪਈ ਹੋਈ ਆ ਆਪਦੇ ਹੱਥ ਵਿੱਚ ਲੈ ਕੇ, ਦੌਲਤ ਕਹਿੰਦਾ ਤੇਰੀ ਖਾਤਰ ਪਤਾ ਨਹੀਂ ਕਿੰਨਿਆਂ ਦੇ ਸੁਹਾਗ ਭਾਗ ਉਜਾੜੇ ਨੇ, ਇਹ ਦੌਲਤ ਤੂੰ ਹੀ ਬਚਾ ਲਾ ਜੇ ਤੈਥੋਂ ਬਚਾਇਆ ਜਾਂਦਾ ਤਾਂ। ਉਧਰੋਂ ਵੀ ਜਵਾਬ ਮਿਲ ਗਿਆ। ਜ਼ਰ ਸਿਕੰਦਰ ਨੇ ਜਮਾਂ ਕਰ ਕਹਿ ਦਈਆ ਮੈਂ ਹੂੰ ਖੁਦਾ। ਜਦੋਂ ਪੈਸਾ ਬਹੁਤਾ ਹੋਵੇ ਮੱਤ ਮਾਰੀ ਜਾਂਦੀ ਹੈ ਨਾ ਕਈ ਵਾਰੀ, ਰੱਬ ਸਮਝਣ ਲੱਗ ਗਿਆ। ਜ਼ਰ ਸਿਕੰਦਰ ਨੇ ਜਮਾਂ ਕਰ ਕਹਿ ਦਈਆ ਮੈਂ ਹੂੰ ਖੁਦਾ, ਵਕਤ ਪੜਨੇ ਪਰ ਕਜਾ ਕਾ ਸਭ ਲੱਗੇ ਹੋਣੇ ਜੁਦਾ। ਸਭ ਮੁਲਕ ਯੂਨਾਨ ਕੇ ਹਿਕਮਤ ਗਰੋਂ ਸੀ ਯੂੰ ਕਹਾ ਐ ਤਬੀਬੋ, ਇਸ ਵਕਤ ਹੈ ਕੋਈ ਮੌਤ ਕੀ ਦਵਾ। ਆਪਣੀ ਰਈਅਤ ਅਰ ਵਜ਼ੀਰੋਂ ਬੇਗਮੋ ਸੇ ਯੂੰ ਕਹਾ ਹੈ ਕੋਈ ਮੁਝਕੋ ਬਚਾਨੇ ਕੇ ਲਈ ਅਹਿਲੇ ਵਫਾ, ਕੋਈ ਹੈ ਬਚਾਉਣ ਵਾਲਾ। ਢੇਰ ਦੌਲਤ ਕਾ ਲਗਾ ਕਰ, ਢੇਰ ਦੌਲਤ ਕਾ ਲਗਾ ਕਰ ਹਾਥ ਮੇਂ ਲੇਕਰ ਕਹਾ ਐ ਗਰ, ਤੁਝ ਸੇ ਹੀ ਹੋ ਸਕੇ ਤੋ ਮੁਝਕੋ ਲੇ ਬਚਾ। ਕਹਿੰਦੇ ਚਲਤੇ ਚਲਤੇ ਯੂੰ ਲੱਗੇ ਕਹਿਣੇ ਜਨਾਜ਼ੇ ਪਰ ਮੇਰੇ, ਹਾਥ ਖਾਲੀ ਬਾਹਰੋਂ ਕਫਣ ਸੇ ਹੈ ਮੇਰੀ ਰਜਾ। ਔਰ ਸਿਕੰਦਰ ਕਾ ਜਨਾਜਾ ਕੂਚਾ ਕੂਚਾ ਮੈਂ ਫਿਰੇ, ਤਾਂ ਕਿ ਸਭ ਕੋ ਬਾਖਬਰ ਕਰ ਦੇ ਜੀ ਆਖਰ ਕਾ ਸਮਾਂ। ਉਹ ਆਪਣੀ ਵਸੀਅਤ ਲਿਖ ਰਿਹਾ, ਕਹਿੰਦਾ ਫਿਰ ਜੇ ਕੋਈ ਵੀ ਨਹੀਂ ਬਚਾਉਣ ਵਾਲਾ ਇੱਕ ਕੰਮ ਕਰਿਓ ਦੱਸੋ ਜੀ। ਮਰ ਤਾਂ ਹੁਣ ਜਾਣਾ ਹੀ ਆ, ਤੁਸੀਂ ਹੱਥ ਖੜੇ ਕਰ ਹੀ ਦਿੱਤੇ ਤੇ ਡਾਕਟਰ ਨੇ ਕਹਿ ਦਿੱਤਾ ਇਹ ਚੰਦ ਮਿੰਟਾਂ ਦਾ ਹੀ ਮਹਿਮਾਨ ਆ। ਆਮ ਤੌਰ ਤੇ ਮੁਰਦੇ ਨੂੰ ਢੱਕ ਕੇ ਕੱਜ ਕੇ ਲੈ ਕੇ ਜਾਂਦੇ ਨੇ ਕਵਰ ਕਰਕੇ। ਉਹ ਕਹਿੰਦਾ ਵੀ ਤੁਸੀਂ ਇਉਂ ਕਰਿਓ, ਮੇਰੇ ਦੋਨੇ ਹੱਥ ਜਨਾਜ਼ੇ ਤੋਂ ਬਾਹਰ ਰੱਖਿਆ ਜੋ। ਅਗਲੀ ਗੱਲ ਆ ਵੀ ਮੇਰੇ ਇਸ ਸ਼ਹਿਰ ਦੀ ਇੱਕ ਇੱਕ ਗਲੀ ਕੂਚੇ ਕੂਚੇ ਦੇ ਵਿੱਚ ਘੁੰਮ ਕੇ ਫੇਰ ਲੈ ਕੇ ਜਾਇਓ ਮੇਰੀ ਅਰਥੀ, ਤਾਂ ਕਿ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗ ਜਾਏ ਸਾਰੀ ਦੁਨੀਆਂ ਨੂੰ ਜਿੱਤਣ ਵਾਲਾ, ਇੰਨੇ ਪੈਸੇ ਦੌਲਤ ਕਮਾਉਣ ਵਾਲਾ, ਕਈਆਂ ਦਾ ਸੁਹਾਗ ਭਾਗ ਉਜਾੜਨ ਵਾਲਾ ਖਾਲੀ ਹੱਥੀ ਦੁਨੀਆਂ ਤੋਂ ਜਾ ਰਿਹਾ। ਪਾਤਸ਼ਾਹ ਜੀ ਕਹਿੰਦੇ ਬੰਦੇ ਦਿਲ 'ਚ ਰਹਿ ਜਾਂਦੀਆਂ ਨੇ, ਜਦੋਂ ਸਮਾਂ ਆ ਜਾਏ ਉਹਦਾ ਤਾਂ ਜਾਣਾ ਹੀ ਪੈਂਦਾ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਹੀ। ਜਦੋਂ ਸਮਾਂ ਆ ਗਿਆ ਜਾਣਾ ਪਏਗਾ, ਗਣਕਾਲੇ ਸਭ ਦਿਵਸ ਸਾਸ ਨੇ ਵਢਣ ਘਟਣ ਤਲਸਾਰ ਤਿਲਸਾਰ। ਜੀਵਨ ਲੋਰੈ ਭਰਮ ਮੋਹ, ਨਾਨਕ ਤੇਊ ਗਵਾਰ। ਗਵਾਰ ਬੰਦਾ ਕਹਿੰਦਾ ਵੀ ਮੈਂ ਬਚ ਜਾਵਾਂ, ਇਹਦੇ ਚ ਵਾਧਾ ਘਾਟਾ ਕਿਤੇ ਹੋ ਜਾਏ। ਜਦੋਂ ਸਮਾਂ ਆਉਂਦਾ ਉਦੋਂ ਨਹੀਂ ਬਚਿਆ ਜਾ ਸਕਦਾ। ਪਾਤਸ਼ਾਹ ਜੀ ਕਹਿੰਦੇ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਰਹਿ ਸਕੇ। ਬਾਬਾ ਫਰੀਦ ਜੀ ਦਾ ਇਹ ਸਲੋਕ ਤੁਹਾਨੂੰ ਸਾਰਿਆਂ ਨੂੰ ਚੇਤੇ ਆ, ਸਾਢੇ ਤ੍ਰੈ ਮਣ ਦੇਹੁਰੀ ਚੱਲੈ ਪਾਣੀ ਅੰਨ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਹਾਜ਼ਰ ਸੰਗਤਾਂ ਨੇ ਸੁਣਿਆ ਹੋਏਗਾ, ਟੀਕਾਕਾਰਾਂ ਨੇ ਕਈ ਵਾਰੀ ਉਹ ਗੱਲ ਨੂੰ ਕਲੀਅਰ ਨਹੀਂ ਕੀਤਾ ਤੇ ਭੁਲੇਖਾ ਰਹਿ ਜਾਂਦਾ। ਮਹਾਂਪੁਰਖਾਂ ਨੇ ਜਦੋਂ ਅਰਥ ਪੜ੍ਹਾਏ ਨਾ, ਸਾਢੇ ਤ੍ਰੈ ਮਣ, ਵੇਖਣ ਨੂੰ ਤਾਂ ਐਂ ਲੱਗਦਾ ਵੀ ਸਾਢੇ ਤਿੰਨ ਮਣ ਦੀ ਦੇਈ। ਵੇਟ ਵਾਲੀ ਗੱਲ ਨਹੀਂ ਹੈ ਇੱਥੇ, ਭਾਰ ਵਾਲੀ ਗੱਲ ਨਹੀਂ ਹੈ। ਸਾਢੇ ਤ੍ਰੈ ਮਣ ਮਿਣਤੀ ਵਾਲਾ, ਜਾਣੀ ਕਿ ਆਹ ਕੂਹਣੀ ਤੋਂ ਲੈ ਕੇ ਹੱਥ ਸਿੱਧਾ ਕਰਕੇ ਨੂੰ ਇੱਕ ਹੱਥ ਦੀ ਮਿਣਤੀ ਕਹਿੰਦੇ ਸੀ ਪੁਰਾਣੇ ਬਜ਼ੁਰਗ, ਮਿਣਤੀ ਕਰਦੇ ਸੀ ਨਾ ਇਹਦੇ ਨਾਲ। ਜੇ ਬੰਦਾ ਮਧਰਾ ਹੋਵੇ ਉਹਦੇ ਹੱਥ ਵੀ ਮਧਰੇ ਹੁੰਦੇ ਨੇ, ਲੰਮਾ ਹੋਵੇ ਉਹਦੇ ਹੱਥ ਵੀ ਲੰਮੇ ਹੁੰਦੇ ਨੇ। ਜਾਣੀ ਕਿ ਸਾਡੇ ਸਰੀਰ ਦਾ ਸਾਈਜ਼ ਸਾਢੇ ਤਿੰਨ ਮਾਣ ਦਾ ਅਰਥ ਆ ਵੀ ਸਾਢੇ ਤਿੰਨ ਹੱਥ ਮਿਣਤੀ ਵਾਲਾ ਸਰੀਰ, ਇਹਨੇ ਰਹਿਣਾ ਨਹੀਂ ਹੈ। ਵੇਟ ਵਾਲੀ ਗੱਲ ਨਹੀਂ ਹੈ ਇੱਥੇ, ਭਾਰ ਵਾਲੀ ਚਾਲੀ ਕਿਲੋ ਵਾਲੀ ਨਹੀਂ। ਸਾਢੇ ਤ੍ਰੈ ਮਣ ਦੇਹੁਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ। ਜਦੋਂ ਮੌਤ ਆਉਂਦੀ ਆ ਸਾਰੇ ਦਰਵਾਜੇ ਤੋੜ ਕੇ ਆ ਜਾਂਦੀ ਆ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਵੇਖੋ ਬੰਦਾ ਚੱਲਿਆ, ਜਿਹੜਾ ਕਹਿੰਦਾ ਸੀ ਨਾ ਆ ਜਾਏ ਮੌਤ, ਕਿਤੇ ਜਾਣਾ ਪਏਗਾ। ਵੇਖੋ ਬੰਦਾ ਚੱਲਿਆ, ਚੌਂ ਜਣੇ ਆਂਦਾ ਕੰਨ, ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਆਏ ਕੰਮ। ਜਦੋਂ ਦੁਨੀਆ ਤੋਂ ਜਾਣਾ ਨਾ, ਨਾ ਤੇਰਾ ਸਰੀਰ ਜਾਏਗਾ, ਨਾ ਬ੍ਰੈਂਡਡ ਕੱਪੜੇ ਜਾਣਗੇ ਵੀ ਸੜਕੇ ਸਵਾਹ ਹੋ ਜਾਣੇ। ਕਿਸੇ ਨੂੰ ਨਾਮਰਾਦ ਬਿਮਾਰੀ ਹੋਵੇ, ਏਡਜ਼ ਹੋਵੇ, ਕੈਂਸਰ ਹੋਵੇ, ਘਰ ਦੇ ਕਹਿੰਦੇ ਆ ਵਿਚਾਰਾ ਛੁੱਟ ਜਾਏ, ਜਾਣੀ ਮਰ ਜਾਵੇ, ਆਪ ਨਹੀਂ ਰਹੇਗਾ, ਤਨ ਨਹੀਂ ਰਹੇਗਾ, ਤਾਂ ਬਿਮਾਰੀ ਕਿੱਥੋਂ ਰਹੇਗੀ? ਸਾਰਾ ਕੁਝ ਇੱਥੇ ਰਹਿ ਜਾਂਦਾ, ਭੈਣ ਭਾਈ ਕਿਸੇ ਨੇ ਸਾਥ ਨਹੀਂ ਜਾਣਾ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਸਿੱਖਾ ਤੇਰੇ ਨਾਲ ਵਾਅਦਾ ਇੱਕ ਗੱਲ ਦਾ, ਜੇ ਤੂੰ ਭਾਵਨਾ ਨਾਲ ਸੁਖਮਣੀ ਸਾਹਿਬ ਪੜਿਆ ਹੋਵੇ ਉਹ ਨਾਲ ਹੀ ਜਾਂਦਾ, ਜੇ ਤੂੰ ਜਪਜੀ ਸਾਹਿਬ ਪੜਿਆ ਉਹ ਨਾਲ ਹੀ ਜਾਏਗਾ, ਜੇ ਕਿਸੇ ਯਤੀਮ ਦੀ ਫੀਸ ਦਿੱਤੀ, ਕਿਸੇ ਡਿੱਗੇ ਨੂੰ ਗੱਲ ਲਾਇਆ, ਹੱਥੀ ਸੇਵਾ ਕੀਤੀ, ਦਸਵੰਧ ਕੱਢਿਆ, ਕੋਈ ਲੰਗਰਾਂ ਦੀ ਸੇਵਾ ਕੀਤੀ, ਉਹ ਨਾਲ ਹੀ ਰਹਿੰਦੀ ਆ। ਕਈ ਵਾਰੀ ਮੁੰਡੇ ਨਲਾਇਕ ਹੋਣ, ਬਾਪੂ ਦਾ ਸੰਸਕਾਰ ਨਹੀਂ ਕੀਤਾ ਹੁੰਦਾ, ਵੰਡੀਆਂ ਪਾਉਣ ਤੋਂ ਪਹਿਲਾਂ ਲੜ ਪੈਂਦੇ ਆ, ਆ ਨਿਆਈ ਵਾਲੀ ਪੈਲੀ ਮੈਨੂੰ ਚਾਹੀਦੀ ਹੈ, ਟਰੈਕਟਰ ਮੇਰਾ, ਗੱਡੀ ਮੇਰੀ, ਪੈਂਦੀ ਆ ਨਾ ਲੜਾਈ। ਅੱਜ ਤੱਕ ਕਿਤੇ ਲੜਾਈ ਹੋਈ ਆ ਵੀ ਜਿਹੜਾ ਸੁਖਣੀ ਸਾਹਿਬ ਬਾਪੂ ਪੜਦਾ ਸੀ ਉਹਦੇ ਚੋਂ ਹਿੱਸਾ ਚਾਹੀਦਾ ਮੈਨੂੰ। ਜੇ ਜਿਉਂਦੇ ਜੀ ਬਾਪੂ ਅਖੰਡ ਪਾਠ ਕਰਾ ਗਿਆ, ਕਿਸੇ ਯਤੀਮ ਦੀ ਫੀਸ ਦੇ ਗਿਆ, ਉਹਦੇ ਚੋਂ ਨਹੀਂ ਹਿੱਸਾ ਵੰਡਾਇਆ ਜਾ ਸਕਦਾ। ਭਾਈ ਵੀਰ ਸਿੰਘ ਕਹਿੰਦੇ ਸਿੱਖਾ ਤੇਰੀ ਕਰਨੀ ਨਾਲ ਹੀ ਰਹੇਗੀ, ਮੋਇਆਂ ਗੰਢ ਨੇਕੀ ਸੱਤ ਹੋਏ, ਕੀਤੀ ਨੇਕ ਕਰਨੀ ਜਪਿਆ ਪਰਮੇਸ਼ਰ ਦਾ ਨਾਮ ਨਾਲ ਰਹਿੰਦਾ ਹੈ। ਕਹਿੰਦੇ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹਿ ਆਏ ਕੰਮ, ਕੀਤੀ ਹੋਈ ਨੇਕ ਕਰਨੀ ਨਾਲ ਜਾਂਦੀ ਆ, ਜਦੋਂ ਆਖਰੀ ਸਮਾਂ ਆ ਜਾਵੇ ਉਦੋਂ ਜਾਣਾ ਪੈਂਦਾ ਹੈ। ਦੁਨੀਆਂ ਦੇ ਉਹ ਵੱਡੇ ਵੱਡੇ ਰਾਜੇ ਜਿਨ੍ਹਾਂ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ, ਜਿਹੜੇ ਕਹਿੰਦੇ ਸੀ ਸਾਨੂੰ ਮੌਤ ਆਉਣੀ ਨਹੀਂ, ਸਮਾਂ ਆਉਣ ਤੇ ਮੌਤ ਨੇ ਉਹਨਾਂ ਨੂੰ ਵੀ ਮੂਹਰੇ ਲਾ ਲਿਆ। ਇੱਥੇ ਹਰਨਾਕਸ਼ ਵਰਗੇ ਨਹੀਂ ਰਹੇ ਜਿਨ੍ਹਾਂ ਨੇ ਕਿੰਨੇ ਵਰ ਲਏ ਹੋਏ ਸੀ, ਅਫਲਾਤੂਨ ਵਰਗੇ ਜਿਨ੍ਹਾਂ ਨੇ ਆਪਣੇ ਵਰਗੇ ਕਈ ਸਟੈਚੂ ਤਿਆਰ ਕਰ ਲਏ ਵੀ ਉਹ ਵੀ ਬਚ ਨਹੀਂ ਸਕੇ ਜਦੋਂ ਸਮਾਂ ਆ ਗਿਆ। ਪਾਤਸ਼ਾਹ ਜੀ ਕਹਿੰਦੇ ਨੌਜਵਾਨ ਆ ਤੇ ਘੋੜੇ ਤੇ ਚੜ੍ਹ ਕੇ ਜਾਂਦਾ, ਬੜਾ ਵਧੀਆ ਕੁਆਲਿਟੀ ਦਾ ਘੋੜਾ, ਤੇ ਜਵਾਨੀ ਦੀ ਉਮਰ ਨਹੀਂ ਹੁੰਦੀ ਆ। ਕਮਰ ਕਸੇ ਖੰਜਰ ਰੱਖਦਾ ਤੇ ਲੋਕ ਤਰਾਹ ਤਰਾਹ ਕਰਦੇ ਨੇ, ਲੋਕ ਡਰਦੇ ਨੇ ਵੀ ਇਹਦੇ ਵੱਲੀ ਤਾਂ ਅੱਖਾਂ ਭਰ ਕੇ ਵੀ ਕਿਸੇ ਨੇ ਤੱਕ ਲਿਆ ਤੇ ਉਹਦੀ ਮੌਤ ਆਈ ਕਿ ਆਈ। ਪਾਤਸ਼ਾਹ ਜੀ ਕਹਿੰਦੇ ਤਾਂ ਰੱਬ ਜਾਣਦਾ ਨਾ ਵੀ ਕਿਹਦੀ ਆਈ ਤੇ ਕਿਹਦੀ ਨਹੀਂ ਆਈ। ਉਹ ਪੰਕਤੀਆਂ ਤੁਹਾਨੂੰ ਚੇਤੇ ਹੋਣਗੀਆਂ, ਕਮਰ ਕਟਾਰਾ ਬੰਕੜਾ, ਬੰਕੇ ਕਾ ਅਸਵਾਰ, ਗਰਬ ਨ ਕੀਜੈ ਨਾਨਕਾ, ਮਤ ਸਿਰੇ ਆਵੈ ਭਾਰ। ਜਿਹਦਾ ਮਾਣ ਕਰਦਾ ਉਹ ਭਲਿਆ ਹੋ ਸਕਦਾ, ਉਹੀ ਖੰਜਰ ਤੇਰੀ ਵੱਖੀ ਵਿੱਚ ਕੁੱਭ ਕੇ ਤੇ ਤੇਰੀ ਮੌਤ ਦਾ ਕਾਰਨ ਬਣ ਜਾਏ। ਜਦੋਂ ਪਰਮਾਤਮਾ ਨੇ ਲੈ ਕੇ ਜਾਣਾ, ਗਣਕਾਲੇ ਸਭ ਦਿਵਸ ਸਾਸ ਨੇ ਵੱਢਣ ਘਟਣ ਤਿਲਸਾਰ, ਇੱਕ ਤਿਲ ਜਿੰਨਾ ਵੀ ਫਰਕ ਨਹੀਂ ਪਏਗਾ, ਜਿੰਨੇ ਮਰਜ਼ੀ ਆਪਣੇ ਵੱਲੋਂ ਪਏ ਯਤਨ ਕਰੀਏ। ਪਾਤਸ਼ਾਹ ਜੀ ਕਹਿੰਦੇ ਦੁਨੀਆਂ ਦਾ ਬਲਸ਼ਾਲੀ ਰਾਜਾ ਧਿਆਨ ਉੱਥੇ ਹੀ ਲਿਆਇਓ, ਫਿਰ ਦੋ ਸ਼ਬਦ ਮੈਂ ਪੰਜਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੇ ਸਲੋਕ ਦੋਨੇ ਲਏ ਸੀ। ਪਹਿਲੇ ਵਿੱਚ ਪਾਤਸ਼ਾਹ ਜੀ ਕਹਿੰਦੇ, ਜਿਸ ਕਾ ਸਾਸਨ ਕਾਢਤਾ ਆਪ ਤਾਕੋ ਰਾਖਤ ਦੇ ਕਰ ਹਾਥ, ਜਿਹਨੂੰ ਰੱਖਣ ਵਾਲਾ ਰੱਬ ਹੈ ਉਹਨੂੰ ਕੋਈ ਨਹੀਂ ਮਾਰ ਸਕਦਾ। ਮ੍ਰਿਗੀ ਪਿਖੰਤ ਬਧਕ ਪ੍ਰਹਾਰੇਣ ਲਖ ਆਵਦ ਹੈ, ਆਹੋ ਜਸਰ ਖੇਣ ਗੋਪਾਲਾ ਨਾਨਕ ਰੋਮ ਨਾ ਛੇਦਿਆ। ਤੇ ਉਹਦਾ ਤਾਂ ਕੋਈ ਵਾਲ ਵੀ ਨਹੀਂ ਵਿੰਗਾ ਕਰ ਸਕਦਾ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਤੇ ਦੂਜੇ ਵਿੱਚ ਇਹ ਕਿਹਾ ਵੀ ਜਿੱਦਣ ਉਹਨੇ ਲੈ ਕੇ ਜਾਣਾ ਤੈਨੂੰ ਕੋਈ ਰੱਖਣ ਵਾਲਾ ਵੀ ਨਹੀਂ। ਉਹ ਸ਼ਬਦ ਆ ਜੀ, ਸਹਿਜ ਪਾਠ ਕਰਨ ਵਾਲੇ ਬੈਠੇ ਧਿਆਨ ਨਾਲ ਸੁਣਿਓ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ। ਦੁਨੀਆਂ ਦਾ ਬਲਸ਼ਾਲੀ ਰਾਜਾ ਕਿਸੇ ਜੋਤਸ਼ੀ ਨੇ ਦੱਸ ਦਿੱਤਾ ਇੰਨੇ ਕੁ ਸਮੇਂ ਨੂੰ ਤੈਨੂੰ ਮੌਤ ਆ ਜਾਣੀ ਆ, ਕਰਲਾ ਪ੍ਰਬੰਧ ਕਰ ਸਕਦਾ ਤਾਂ ਕੋਈ। ਪੈਸਾ ਬਹੁਤ ਸੀ, ਆਰਡਰ ਦੇ ਦਿੱਤਾ, ਸਾਗਰ ਦੀਆਂ ਲਹਿਰਾਂ ਵਿੱਚ ਘਰ ਬਣਾ ਕੇ ਬੈਠ ਗਿਆ। ਜਾਣ ਵਾਸਤੇ ਇੱਕੋ ਹੀ ਐਂਟਰੀ, ਉਹਦੇ ਤੇ ਸਿਪਾਹੀ ਤੇ ਫੌਜਾਂ ਖੜੀਆਂ ਕੀਤੀਆਂ ਨੇ। ਸੁਸਤੀ ਜੀ ਦੇ ਮਾਰੇ ਹੋਏ ਸਿਪਾਹੀ ਨਹੀਂ, ਸਚੇਤ ਬੜੇ ਤੇਜ਼ ਤਰਾਰ ਸੂਰਮੇ ਖੜੇ ਕੀਤੇ ਹੋਏ ਨੇ। ਕਿਤੇ ਜਾਣਾ ਹੋਵੇ ਆਪਣੇ ਡਰਾਈਵਰ ਨੂੰ ਵੀ ਦੱਸਦਾ ਨੇ ਵੀ ਕੱਲ੍ਹ ਨੂੰ ਕਿੱਥੇ ਜਾਣਾ, ਖੱਬੇ ਜਾਣਾ ਹੋਵੇ ਸੱਜੇ ਦੀ ਗੱਲ ਤੇ ਸੱਜੇ ਜਾਣਾ ਤੇ ਕਿਸੇ ਪਾਸੇ ਦੀ ਹੋਰ। ਮਕਾਨ ਦੇ ਕਈ ਕਮਰੇ ਬਣੇ ਹੋਏ ਨੇ, ਦੱਸਦਾ ਹੀ ਨਹੀਂ ਵੀ ਅੱਜ ਕਿਹੜੇ 'ਚ ਸੌਣਾ, ਕਿਤੇ ਕਿਹੜੇ 'ਚ ਸੌਂਦਾ, ਕਿਤੇ ਕਿਹੜੇ 'ਚ ਸੌਂਦਾ। ਯਤਨ ਤਾਂ ਬੜੇ ਕੀਤੇ ਹੋਏ ਨੇ। ਅੱਜ ਜਿਸ ਰਾਜੇ ਨੇ ਇੰਨੇ ਪ੍ਰਬੰਧ ਕੀਤੇ ਹੋਏ ਆ, ਕਹਿੰਦੇ ਸਾਗਰ ਦੀਆਂ ਲਹਿਰਾਂ ਵਿੱਚ ਘਰ ਬਣਾਇਆ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ। ਚਾਰੇ ਦਿਸ਼ਾਵਾਂ ਵਿੱਚ ਸੂਰਮੇ ਖੜੇ ਕੀਤੇ ਹੋਏ ਨੇ। ਬਿਖਮ ਥਾਨ ਬਸੰਤ ਉੱਚਾ, ਜਿੱਥੇ ਆਮ ਬੰਦਿਆਂ ਦੀ ਪਹੁੰਚ ਨਹੀਂ ਉਸ ਥਾਂ ਤੇ ਘਰ ਬਣਾਇਆ ਹੋਇਆ। ਬਿਖਮ ਥਾਨ ਬਸੰਤ ਉੱਚਾ, ਨਹਿ ਸਮਰੰਤ ਮਰਨੰ ਕਦੰਚ ਹੈ, ਮੌਤ ਜੀ ਦੇ ਚਿੱਤ ਚੇਤੇ ਵੀ ਨਹੀਂ। ਅੱਜ ਸੁਲਤਾਨ ਜਾ ਕੇ ਮੰਜੇ ਤੇ ਸੁੱਤਾ, ਸਵੇਰੇ ਜਿਸ ਸਮੇਂ ਬਾਹਰ ਆਉਂਦਾ ਸੀ ਅੱਜ ਆਇਆ ਹੀ ਨਹੀਂ। ਘਰਦਿਆਂ ਨੇ ਘੰਟਾ ਦੋ ਘੰਟੇ ਉਡੀਕਿਆ, ਅਖੀਰ ਨੂੰ ਦਰਵਾਜ਼ਾ ਖੜਕਾਇਆ, ਆਵਾਜ਼ਾਂ ਮਾਰੀਆਂ, ਕਿਸੇ ਨੇ ਆਵਾਜ਼ ਨਾ ਦਿੱਤੀ। ਦਰਵਾਜ਼ਾ ਹੋਰ ਜ਼ੋਰ ਦੀ ਖੜਕਾਇਆ ਦੋ ਤਿੰਨ ਵਾਰੀ, ਫਿਰ ਵੀ ਆਵਾਜ਼ ਕਿਸੇ ਨੇ ਨਾ ਦਿੱਤੀ। ਅਖੀਰ ਨੂੰ ਦਰਵਾਜ਼ਾ ਤੋੜ ਦਿੱਤਾ, ਜਾ ਕੇ ਕੀ ਦੇਖਿਆ, ਜਿਸ ਰਾਜੇ ਨੇ ਇੰਨੇ ਵੱਡੇ ਪ੍ਰਬੰਧ ਕੀਤੇ ਹੋਏ ਸੀ ਸਦਾ ਦੀ ਨੀਂਦ ਸੌਂ ਗਿਆ। ਛੇਤੀ ਦੇ ਨੇ ਵੈਦਾਂ ਹਕੀਮਾਂ ਨੂੰ ਬੁਲਾਇਆ ਗਾ, ਡਾਕਟਰ ਸਾਹਿਬ ਦੇਖੋ ਇਹਨੇ ਚੰਗੀਆਂ ਭਲੀਆਂ ਗੱਲਾਂ ਕੀਤੀਆਂ, ਸਾਡੇ ਨਾਲ ਬੈਠ ਕੇ ਪ੍ਰਸ਼ਾਦਾ ਪਾਣੀ ਛਕਿਆ। ਆਪਾਂ ਅਕਸਰ ਹੀ ਕਹਿੰਦੇ ਹਾਂ ਫਲਾਨਾ ਰਿਸ਼ਤੇਦਾਰ ਹੁਣੇ ਫੋਨ 'ਤੇ ਗੱਲਾਂ ਕੀਤੀਆਂ, ਮੇਰੇ ਕੋਲ ਬੈਠਾ ਗਿਆ, ਜਿੰਨੀ ਦੇਰ ਸਵਾਸ ਚੱਲਦੇ ਨੇ ਉਹ ਗੱਲਾਂ ਵੀ ਕਰਦਾ ਹੀ ਹੁੰਦਾ, ਉਹਨੇ ਖਾਣਾ ਪੀਣਾ ਵੀ ਹੁੰਦਾ ਹੀ ਆ, ਇਹ ਕਰਮ ਕਿਰਿਆ ਚੱਲਦੀ ਆ। ਘਰਦਿਆਂ ਨੇ ਵੈਦਾਂ ਹਕੀਮਾਂ ਨੂੰ ਸੱਦਿਆ, ਪੁੱਛਿਆ ਵੀ ਤਾਂ ਚੰਗਾ ਭਲਾ ਸੀ ਇਹਦੀ ਮੌਤ ਦਾ ਕਾਰਨ। ਨਬਜ਼ ਨੂੰ ਫੜ ਕੇ ਦੇਖ ਦੁੱਖ ਕੇ ਹਕੀਮ ਕਹਿਣ ਲੱਗਾ ਵੀ ਹੋਰ ਤਾਂ ਮੈਨੂੰ ਕੋਈ ਕਾਰਨ ਲੱਗਦਾ ਨਹੀਂ, ਆ ਇੱਕ ਕੀੜੀ ਜਿਹੜੀ ਇਹਨੇ ਆਪ ਹੀ ਮਸਲ ਕੇ ਇਹਦੇ ਮੂੰਹ ਤੇ ਮਲ ਕੇ ਰੱਖੀ ਹੋਈ ਆ। ਮੈਨੂੰ ਲੱਗਦਾ ਵੀ ਇਹ ਕੀੜੀ ਕਿਸੇ ਪੋਇਜ਼ਨ ਵਾਲੀ ਕਿਸੇ ਜ਼ਹਿਰ ਵਾਲੀ ਜਗ੍ਹਾ ਤੋਂ ਆਈ ਸੀ, ਉਹਨੇ ਆਣ ਕੇ ਇਹਦੇ ਨੱਕ ਵਿੱਚ ਡੰਗ ਮਾਰਿਆ ਤੇ ਮੌਤ ਦਾ ਕਾਰਨ ਬਣ ਗਈ। ਪੰਜਵੇਂ ਪਾਤਸ਼ਾਹ ਜੀ ਕਹਿੰਦੇ ਜਦੋਂ ਸਮਾਂ ਆ ਜਾਂਦਾ ਨਾ, ਇੱਕ ਕੀੜੀ ਵੀ ਮੌਤ ਦਾ ਕਾਰਨ ਬਣ ਜਾਂਦੀ ਹੈ, ਜਿੰਨੇ ਮਰਜ਼ੀ ਕੋਈ ਪਿਆ ਪ੍ਰਬੰਧ ਕਰ ਲਵੇ। ਕਹਿੰਦੇ ਬਿਖਮ ਥਾਨ ਬਸੰਤ ਉੱਚੈ, ਨਹਿ ਸਿਮਰੰਤ ਮਰਨੰ ਕਦੰਚੈ, ਹੋਵੰਤ ਆਗਿਆ ਭਗਵਾਨ ਪੁਰਖੈ ਨਾਨਕ ਕੀਟੀ ਸਾਸ ਅਕਰਖ ਤੇ। ਇੱਕ ਕੀੜੀ ਵੀ ਸਵਾਸਾਂ ਨੂੰ ਖਿੱਚਣ ਦਾ ਕਾਰਨ ਬਣ ਜਾਂਦੀ ਆ। ਇਹ ਤਾਂ ਪਤਾ ਨਹੀਂ ਮੌਤ ਕਦੋਂ ਆਉਣੀ ਆ ਤੇ ਕਿਹਨੂੰ ਆਉਣੀ ਆ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਪਰ ਜੇ ਚੌਂਕੜਾ ਮਾਰ ਕੇ ਕਹਾਂਗੇ ਸਤਨਾਮ ਵਾਹਿਗੁਰੂ, ਮਰਨਾ ਸਫਲ ਜ਼ਰੂਰ ਹੋ ਜਾਂਦਾ। ਸਾਨੂੰ ਮੌਤ ਭੁੱਲੀ ਹੋਈ ਆ, ਖਾਣਾ ਚੇਤੇ, ਪੀਣਾ ਚੇਤੇ, ਹੱਸਣਾ ਖੇਡਣਾ ਚੇਤੇ ਆ, ਮੌਤ ਨਹੀਂ ਚੇਤੇ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਖਸਮ ਵਿਸਾਰ ਖੁਆਰੀ ਕਿੰਨੀ ਧਰੈਗ ਜੀਵਨ ਨਹੀਂ ਰਹਿਣਾ, ਮੌਤ ਦਾ ਪਤਾ ਕੋਈ ਨਹੀਂ ਕਦੋਂ ਆਵੇ। ਪਾਤਸ਼ਾਹ ਜੀ ਨੇ ਕਿਹਾ ਜਾਣਾ ਕਿਆ ਕਿਵ ਮਰਾਂਗੇ, ਮੌਤ ਦਾ ਨਹੀਂ ਪਤਾ ਕਦੋਂ ਕਿਹਨੂੰ ਆਉਣੀ ਆ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬਹੁਤੇ ਸ਼ਬਦ ਮੈਂ ਤੁਹਾਡੇ ਨਾਲ ਪ੍ਰਮਾਣਾਂ ਵਿੱਚ ਵੀ ਸਾਂਝੇ ਕੀਤੇ, ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੇ ਜੀਵਨ ਦੀਆਂ ਵਿਚਾਰਾਂ ਆਪਾਂ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ। ਹਾਜ਼ਰ ਸੰਗਤਾਂ ਨੇ ਸਰਵਣ ਕੀਤਾ ਸੀ, ਕੱਲ੍ਹ ਦੇ ਦੀਵਾਨ ਵਿੱਚ ਵੀ ਆਪਾਂ ਸਾਂਝ ਪਾਈ ਸੀ, ਦੁਪਹਿਰ ਦੇ ਦੀਵਾਨ ਵਿੱਚ ਵੀ ਰਲ ਮਿਲ ਕੇ ਉਹਨਾਂ ਦੇ ਜੀਵਨ ਦੀਆਂ ਕਥਾਵਾਂ ਸਾਂਝੀਆਂ ਕਰਨੀਆਂ। ਜਦੋਂ ਪ੍ਰੀਖਿਆ ਵਿੱਚ ਪੂਰੇ ਉਤਰੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤੇ ਬਾਬੇ ਪਿਰਥੀ ਨੇ ਫਸਾਦ ਖੜਾ ਕਰ ਦਿੱਤਾ। ਬਾਬਾ ਬੁੱਢਾ ਜੀ ਨੂੰ ਉੱਚੀ ਦੇਣੇ ਆਣ ਕੇ ਬੋਲਦੇ ਆ, ਕਹਿੰਦੇ ਜੇ ਮੇਰੇ ਬਾਪੂ ਨੂੰ ਨਹੀਂ ਸੀ ਪਤਾ, ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਸਿੱਖੋਂ, ਘੱਟ ਤੋਂ ਘੱਟ ਤੁਹਾਨੂੰ ਦੇਖ ਲੈਣਾ ਚਾਹੀਦਾ ਸੀ, ਜਿਹੜਾ ਪਿਛਲੇ ਦਿਨੀ ਲੰਮੇ ਸਮੇਂ ਤੋਂ ਕਹਿੰਦੇ ਵਿਆਹ ਸ਼ਾਦੀਆਂ ਤੇ ਲੱਡੂ ਪੇੜੇ ਖਾਂਦਾ ਆ, ਜਿਹਨੇ ਸੇਵਾ ਕੀਤੀ ਨੀ, ਮੈਂ ਨਿੱਤ ਸੇਵਾ ਕਰਦਾ ਰਿਹਾ ਗੁਰੂ ਦੀ ਹਜ਼ੂਰੀ ਵਿੱਚ ਰਿਹਾ, ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਮੈਂ ਕਿੰਨੀਆਂ ਜ਼ਿੰਮੇਵਾਰੀਆਂ ਨਿਭਾਈਆਂ, ਤੇ ਤੁਸੀਂ ਗੁਰਿਆਈ ਗੱਦੀ ਦਾ ਛਤਰ, ਗੁਰਿਆਈ ਗੱਦੀ ਦੀ ਦਸਤਾਰ ਗੁਰੂ ਅਰਜਨ ਦੇਵ ਜੀ ਮੇਰੇ ਛੋਟੇ ਭਰਾ ਨੂੰ ਦੇਣ ਲੱਗੇ ਹੋ। ਬਾਣੀ ਦੀ ਇੱਕ ਪੰਕਤੀ ਚੇਤੇ ਵਿੱਚ ਰੱਖਿਓ, ਜਦੋਂ ਮਨ ਵਿੱਚ ਵਾਸ਼ਨਾਵਾਂ ਤੇ ਭਾਵਨਾਵਾਂ ਹੋਰ ਹੋਣ, ਉਦੋਂ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਕਈ ਵਾਰੀ ਹਜ਼ੂਰੀ ਵਿੱਚ ਰਹਿੰਦਿਆਂ ਵੀ ਨਹੀਂ ਬਣੀਦਾ। ਗੁਰੂ ਅਮਰਦਾਸ ਪਾਤਸ਼ਾਹ ਦੀਆਂ ਪੰਕਤੀਆਂ ਨੇ, ਬਾਣੀ ਪੜ੍ਹਨ ਵਾਲੇ ਨੂੰ ਚੇਤੇ ਹੋਣਗੀਆਂ। ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ। ਦੁਆਰਾ ਫਿਰ ਸੁਣੋ ਪੰਕਤੀ, ਗੁਰ ਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਗੁਰੂ ਅਰਜਨ ਦੇਵ ਜੀ ਮਹਾਰਾਜ ਸਰੀਰ ਕਰਕੇ ਭਾਵੇਂ ਦੂਰ ਨੇ, ਪਰ ਮਨ ਕਰਕੇ ਗੁਰੂ ਦੀ ਹਜ਼ੂਰੀ ਵਿੱਚ ਨਿੱਤ ਹੀ, ਉਹਨਾਂ ਨੂੰ ਤਾਂ ਭੁੱਲਦਾ ਹੀ ਨਹੀਂ ਗੁਰੂ ਕਦੇ। ਮੇਰਾ ਮਨ ਲੋਚਿਆ ਗੁਰ ਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ। ਪਿਆਰੇ ਜੀ ਉਹ ਤਾਂ ਚੇਤੇ ਕਰਦੇ ਨੇ, ਇੱਕ ਪਾਸੇ ਬਾਬਾ ਪਿਰਥੀਆ ਰਹਿੰਦਾ ਜਮਾਂ ਹੀ ਕੋਲੇ ਆ, ਭਾਵਨਾ ਸਾਫ਼ ਨਾ ਹੋਵੇ ਨਾ ਗੁਰੂ ਦੇ ਜਮਾਂ ਕੋਲ ਬੈਠਾ ਵੀ ਬੰਦਾ ਵਾਂਝਾ ਰਹਿ ਜਾਂਦਾ। ਕਹਿੰਦਾ ਜੀ ਤੁਹਾਨੂੰ ਤਾਂ ਘੱਟ ਤੋਂ ਘੱਟ ਦੇਖਣਾ ਚਾਹੀਦਾ ਸੀ, ਉਮਰ ਕਰਕੇ ਨਿੱਕਾ ਮੈਂ ਜ਼ਿੰਮੇਵਾਰੀਆਂ ਕਿੰਨੀਆਂ ਨਿਭਾਈਆਂ। ਉਹ ਵਿਆਹ ਦੇਖਦਾ ਕਿੰਨੇ ਮਹੀਨੇ ਲਾਹੌਰ ਤੋਂ ਨਹੀਂ ਮੁੜਿਆ, ਭਾਈ ਦਸਤਾਰ ਉਹਨਾਂ ਦੇ ਸਿਰ ਤੇ ਸਜਾ ਦਿੱਤੀ। ਬਾਬਾ ਬੁੱਢਾ ਜੀ ਕਹਿੰਦੇ ਨਹੀਂ ਭਾਈ, ਗੁਰੂ ਰਾਮਦਾਸ ਪਾਤਸ਼ਾਹ ਸਮਰੱਥ ਨੇ ਤੇ ਖੁਦ ਚੋਣ ਕਰਕੇ ਗਏ ਆ ਤੇ ਸਾਡੀ ਡਿਊਟੀ ਲੱਗ ਗਏ ਆ। ਬਾਬੇ ਪਿਰਥੀਏ ਨੇ ਕਈ ਤਰ੍ਹਾਂ ਦਾ ਵਿਰੋਧ ਕੀਤਾ। ਕੱਲ ਦੇ ਦੀਵਾਨ ਵਿੱਚ ਹਾਜ਼ਰ ਸੰਗਤਾਂ ਨੇ ਸਰਵਣ ਕੀਤਾ ਸੀ ਗੁਰੂ ਘਰ ਕੇ ਦੇ ਕੀਰਤਨੀਏ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ, ਉਹਨਾਂ ਨੂੰ ਖਰੀਦ ਕੇ ਯਤਨ ਕੀਤਾ, ਕਾਮਯਾਬ ਨਾ ਹੋਇਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕੇਵਲ ਸ਼ਹੀਦੀ ਵੇਲੇ ਤਪਾਉਣ ਦਾ ਯਤਨ ਨਹੀਂ ਕੀਤਾ, ਪਹਿਲਾਂ ਤੋਂ ਹੀ ਥਾਂ ਥਾਂ ਤੇ ਤਪਾ ਕੇ ਦੇਖਿਆ ਗਿਆ। ਹੁਣ ਕਿਸੇ ਦੀ ਕੋਈ ਦਸਤਾਰ ਲਾ ਲਵੇ, ਕੋਈ ਖੋਹ ਲਵੇ ਤਾਂ ਕਿੱਡੀ ਬੇਇੱਜ਼ਤੀ ਆ ਜੀ। ਉੱਥੇ ਜਦੋਂ ਦਸਤਾਰ ਬੰਨਣ ਲੱਗੇ ਨਾ ਤਾਂ ਖੋਹ ਕੇ ਬਾਬੇ ਪਿਰਥੀਏ ਨੇ ਕਹਿੰਦਾ ਤਾਂ ਮੈਂ ਲੈਣੀ ਆ ਆਪਣੇ ਸਿਰ ਤੇ ਭਾਵੇਂ ਬੰਨ ਲਈ। ਤੇ ਉੱਥੇ ਵਿਦਵਾਨ ਲਿਖਦੇ ਨੇ ਕਹਿੰਦੇ ਜ਼ਿੰਮੇਵਾਰੀ ਦੀ ਦਸਤਾਰ ਜਿਹੜੀ ਸੀ ਉਹ ਬਾਬੇ ਪਿਰਥੀਏ ਦੇ ਬੰਨ ਦਿੱਤੀ ਤੇ ਗੁਰਿਆਈ ਦੀ ਦਸਤਾਰ ਜਿਹੜੀ ਸੀ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸੀਸ ਤੇ ਸਜਾਈ ਗਈ। ਉਸ ਤੋਂ ਮਗਰੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹਨਾਂ ਦੇ ਘਰ ਵਿੱਚ ਜਦੋਂ ਪੁੱਤਰ ਦਾ ਜਨਮ ਹੁੰਦਾ, ਉਹ ਸਾਖੀਆਂ ਤੁਸੀਂ ਕਈ ਵਾਰੀ ਸੁਣੀਆਂ, ਫਿਰ ਯਤਨ ਕੀਤਾ ਵੀ ਤਪਾਇਆ ਜਾਵੇ। ਗ੍ਰਸਤੀ ਵਾਸਤੇ ਜਿਹਦੇ ਘਰ ਵਿੱਚ ਇੱਕ ਔਲਾਦ ਲੰਮੇ ਸਮੇਂ ਬਾਅਦ ਹੋਈ ਹੋਵੇ ਤੇ ਜੇ ਕਿਤੇ ਪਤਾ ਲੱਗ ਜਾਵੇ ਕੋਈ ਮਰਵਾਉਣ ਵਾਸਤੇ ਆਇਆ ਸੀ, ਬੰਦਾ ਸਾਰੀ ਜ਼ਿੰਦਗੀ ਦੁਸ਼ਮਣੀ ਵੱਢ ਕੇ ਬਹਿ ਜਾਂਦਾ। ਪਹਿਲਾਂ ਫੱਤੋ ਨਾਮ ਦੀ ਦਾਈ ਨੂੰ ਮੁੱਲ ਖਰੀਦ ਕੇ, ਜਿਸ ਥਾਂ ਤੋਂ ਔਰਤ ਅੰਮ੍ਰਿਤ ਵਰਗਾ ਦੁੱਧ ਚੁੰਘਾਉਂਦੀ ਆ ਉਹਨੂੰ ਫਿਰੌਤੀ ਦੇਣੀ, ਪੈਸੇ ਦੇਣ ਦਾ ਲਾਲਚ ਕੀਤਾ ਵੀ ਤੂੰ ਇਉਂ ਕਰੀ ਦੁੱਧ ਚੰਘਾਵੀ ਬੱਚੇ ਨੂੰ ਜਾ ਕੇ, ਜੇ ਮੌਤ ਹੋ ਜਾਵੇ ਪਹਿਲਾਂ ਐਡਵਾਂਸ ਪੈਸੇ ਦੇ ਰਿਹਾ, ਮੂੰਹ ਮੰਗੀ ਦੌਲਤ ਬਾਅਦ ਚ ਵੀ ਦੇਵਾਂਗਾ। ਪਰ ਉਹ ਪੋਇਜ਼ਨ ਜ਼ਹਿਰ ਪੁੱਠਾ ਅਸਰ ਕਰ ਗਈ ਜੀ, ਫੱਤੋ ਦਾਈ ਚੜ੍ਹਾਈ ਕਰ ਗਈ ਤੇ ਮਰਦੀ ਮਰਦੀ ਦੱਸ ਗਈ ਵੀ ਇਹ ਕਾਰਾ ਤੇਰੇ ਭਰਾ ਦਾ ਸੀ, ਉਹਨੇ ਮੈਨੂੰ ਲਾਲਚ ਦਿੱਤਾ, ਇਹ ਪਾਪ ਮੈਥੋਂ ਤਾਂ ਹੋਇਆ। ਉਸ ਤੋਂ ਬਾਅਦ ਦੇ ਵਿੱਚ ਇੱਕ ਖਿਡਾਵੇ ਨੂੰ ਫਿਰ ਭੇਜਿਆ ਗਿਆ ਦਹੀਂ ਦੇ ਵਿੱਚ ਜ਼ਹਿਰ ਮਿਲਾ ਕੇ ਦੇਣ ਲਈ, ਉਹ ਵੀ ਕਾਮਯਾਬ ਨਾ ਹੋਇਆ। ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਇਆ ਕਹਿ ਸੂਲ, ਇਹ ਵੀ ਬਾਣੀ ਵਿੱਚ ਲਿਖਿਆ ਹੋਇਆ ਪਾਤਸ਼ਾਹ ਜੀ ਨੇ, ਉਹ ਕਹਾਣੀ ਵੀ ਕਾਮਯਾਬ ਨਾ ਹੋਈ। ਤੀਜੀ ਵਾਰ ਇੱਕ ਸਪੇਰੇ ਨੂੰ ਭੇਜਿਆ ਗਿਆ, ਸਪੇਰੇ ਨੂੰ ਤੂੰ ਡੰਗ ਮਰਵਾ ਦਈ, ਜੇ ਮੇਰਾ ਭਤੀਜਾ ਚੜ੍ਹਾਈਆਂ ਕਰ ਜਾਵੇ ਤੈਨੂੰ ਵੀ ਮੂੰਹ ਮੰਗੀ ਮਾਇਆ ਦੇਵਾਂਗੇ। ਪਰ ਵੱਡ ਜੋਧਾ ਬਹੁ ਪਰਉਪਕਾਰੀ ਪਾਤਸ਼ਾਹ ਜੀ ਨੇ ਇੰਨੀ ਜ਼ੋਰ ਦੀ ਉਹਦੀ ਸਿਰੀ ਨੂੰ ਫੜ ਕੇ ਧੋਣ ਤੋਂ ਘੁੱਟ ਦਿੱਤਾ, ਸੱਪ ਤਾਂ ਮਰ ਗਿਆ, ਪਾਤਸ਼ਾਹ ਜੀ ਬਚ ਗਏ। ਹੁਣ ਇਹ ਸ਼ਬਦ ਸਰਵਣ ਕੀਤਾ ਸੀ ਨਾ ਵੀ ਜਿਹਨੂੰ ਰੱਖਣ ਵਾਲਾ ਆਪ ਮਾਲਕ ਹੋਵੇ ਉਹਨੂੰ ਕੋਈ ਕਿਵੇਂ ਮਾਰ ਲਏਗਾ, ਜਿਸਦਾ ਸਾਹਿਬ ਡਾਢਾ ਹੋਵੇ ਤਿਸ ਨੂੰ ਮਾਰ ਨਾ ਸਕੇ ਕੋਈ। ਜੇ ਕਿਤੇ ਨਿੱਕਾ ਜਾ ਮਨ ਮੁਟਾਵ ਹੋ ਜਾਵੇ ਬੰਦਾ ਸਾਰੀ ਜ਼ਿੰਦਗੀ ਬੋਲਦਾ ਨਹੀਂ, ਦੁਸ਼ਮਣੀ ਬਣ ਜਾਂਦੀ ਘਰ ਵਿੱਚ। ਪੰਜਵੇਂ ਪਾਤਸ਼ਾਹ ਜੀ ਸ਼ਾਂਤੀ ਦੇ ਸੋਮੇ ਤੱਤੀ ਤਵੀ ਤੇ ਬੈਠ ਕੇ ਨਗਮੇ ਨਹੀਂ ਗਾਏ, ਕਿਸੇ ਸਮੇਂ ਵੀ ਜ਼ਿੰਦਗੀ ਵਿੱਚ ਨਹੀਂ ਤਪੇ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਬਾਣੀ ਤੋਂ ਸ਼ਾਂਤੀ ਲਈ ਜਿਹੜੇ ਸਾਨੂੰ ਸਮਝਾਉਂਦੇ ਸੀਗੇ, ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਜਿਨ੍ਹਾਂ ਨੇ ਨਾਮ ਤੋਂ ਸ਼ਾਂਤੀ ਲਈ ਸੀ ਉਹਨਾਂ ਨੂੰ ਕੋਈ ਤਪਾ ਨਾ ਸਕਿਆ। ਇਹ ਤਾਂ ਨਹੀਂ ਕਿਹਾ ਵੀ ਕਰਮੋਂ ਤੇਰਾ ਬੇੜਾ ਗਰਕ ਹੋ ਜਾਏ, ਇਹ ਨਹੀਂ ਕਿਹਾ ਚਾਰ ਬੰਦੇ ਜਾ ਕੇ ਕਿਤੇ ਗਲ ਪੈ ਜਾਈਏ, ਭਾਈ ਨੂੰ ਕਿਤੇ ਗਾਲ ਨਹੀਂ ਕੱਢੀ, ਇਤਿਹਾਸ ਖਮੋਸ਼ ਆ, ਕੋਈ ਇੱਕ ਪੰਕਤੀ ਵੀ ਲਿਖੀ ਨਹੀਂ ਮਿਲਦੀ ਵੀ ਪਾਤਸ਼ਾਹ ਜੀ ਨੇ ਕੋਈ ਦੁਰਸੀਸ ਦਿੱਤੀ ਹੋਵੇ, ਕਦੇ ਮਾੜਾ ਬੋਲਿਆ ਵੀ, ਸਗੋਂ ਅਰਦਾਸ ਕਰਕੇ ਪਤਾ ਕੀ ਕਿਹਾ, ਰਾਖ ਲੈਹੋ ਭਾਈ ਮੇਰੇ ਕੋ ਪ੍ਰਭ ਆਗੈ ਅਰਦਾਸ। ਬਾਰ ਬਾਰ ਇਹ ਤਪਾਉਣ ਦਾ ਹੀ ਯਤਨ ਸੀ ਨਾ, ਲੰਗਰ ਦੀ ਨਾਕਾਬੰਦੀ ਕਰ ਦਿੱਤੀ, ਪ੍ਰਸ਼ਾਦਾ ਛਕਣ ਨੂੰ ਸੰਗਤਾਂ ਨੂੰ ਉੱਧਰ ਭੇਜ ਦੇਣਾ ਤੇ ਗ੍ਰਾਹੀ ਆਪ ਇਕੱਠੀ ਕਰ ਲੈਣੀ। ਲੰਮੇ ਸਮੇਂ ਬਾਅਦ ਘਰ ਵਿੱਚ ਸੰਤਾਨ ਆ ਤੇ ਉਹਨਾਂ ਨੂੰ ਮਾਰਨ ਵਾਸਤੇ 3-4 ਯਤਨ ਕੀਤੇ ਗਏ, ਉਹਨਾਂ ਵਿੱਚ ਵੀ ਫੇਲ ਨਹੀਂ ਤਪਾ ਸਕੇ। ਉਸ ਤੋਂ ਬਾਅਦ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਦੇਖਿਆ ਵੀ ਮੀਣੇ ਕੱਚੀ ਬਾਣੀ ਉਚਾਰਨ ਲੱਗ ਗਿਆ, ਪਿਰਥੀ ਆਪਦੇ ਪੁੱਤ ਮਿਹਰਬਾਨ ਨੂੰ ਕਹਿੰਦਾ ਵੀ ਗੁਰੂ ਤਾਂ ਤੂੰ ਹੀ ਬਣਨਾ ਨਾ, ਤੇ ਗੁਰੂ ਬਾਣੀ ਉਚਾਰਦੇ ਰਹੇ ਤੇ ਤੂੰ ਇਹ ਪ੍ਰੈਕਟਿਸ ਕਰਿਆ ਕਰ। ਮਿਹਰਬਾਨ ਵਿਦਵਾਨ ਸੀ, ਇਹ 'ਚ ਕੋਈ ਸ਼ੱਕ ਨਹੀਂ, ਉਹਨੀਆਂ ਰਚਨਾਵਾਂ ਕਈ ਪੜ੍ਹਨ ਵਾਲੀਆਂ ਨੇ, ਪੜ੍ਹਨ ਨੂੰ ਮਿਲਦੀਆਂ ਨੇ। ਪਰ ਇਹ ਆ ਵੀ ਦਾਤ ਜੋਤ ਖਸਮੈ ਵਡਿਆਈ, ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ, ਇਹ ਤਾਂ ਧੁਰੰਦਰ ਗਾਓਂ ਬਖਸ਼ਿਸ਼ ਆ, ਇਹ ਧੱਕੇ ਨਾਲ ਥੋੜ੍ਹਾ ਲਈ ਜਾ ਸਕਦੀ ਆ। ਹਰਿਮੰਦਰ ਸਾਹਿਬ ਕਿਤੇ ਕੀਰਤਨ ਵਾਲੇ ਨੇ ਕੱਚੀ ਬਾਣੀ ਦਾ ਸ਼ਬਦ ਪੜ੍ਹ ਦਿੱਤਾ ਤੇ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਸੱਦਿਆ, ਕਹਿੰਦੇ ਭਾਈ ਮੀਣੀਏ ਰਲਾ ਪਾ ਰਹੇ ਨੇ, ਆਓ ਬਾਣੀ ਸਾਰੀ ਇਕੱਠੀ ਕਰੀਏ ਇੱਕ ਥਾਂ ਤੇ। ਮਿਹਰਬਾਨ ਪੁੱਤਰ ਪਿਰਥੀ ਕੱਕ ਵਿਛਰੀ ਕਰੇ, ਹਿੰਦੀ ਗੁਰਮੁਖੀ ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ, ਤਿੰਨ ਭੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਾਈ। ਅਖੀਰ ਤੇ ਨਾਨਕ ਸ਼ਬਦ ਲਿਖ ਦਿੰਦੇ ਸੀ, ਉਹ ਕਈ ਸ਼ਬਦਾਂ ਦਾ ਅੱਜ ਵੀ ਸਾਨੂੰ ਭੁਲੇਖਾ ਪੈ ਜਾਂਦਾ ਨਾ। ਕਾਰਡ ਲਿਖੇ ਆ ਅਮਰਧਾਰੀ ਪਰਿਵਾਰਾਂ ਦੇ ਕਾਰਡਾਂ ਤੇ ਲਿਖੀਆਂ ਪੰਕਤੀਆਂ ਜਾਂਦਾ, ਸਤਿਗੁਰ ਦਾਤ ਤੇ ਕਾਜ ਰਚਾਇਆ, ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ। ਇਹ ਉਸਦੀ ਵਡਿਆਈ ਬਾਣੀ ਥੋੜਾ, ਹੋਰ ਪੰਕਤੀਆਂ ਇੱਦਾਂ ਦੀਆਂ ਬਥੇਰੀਆਂ ਨੇ ਜਿਹੜੀਆਂ ਸਾਨੂੰ ਭੁਲੇਖਾ ਲੱਗ ਜਾਂਦੀਆਂ ਨੇ। ਪਾਤਸ਼ਾਹ ਜੀ ਨੇ ਬਾਣੀ ਨੂੰ ਇੱਕ ਥਾਂ ਤੇ ਇਕੱਠੇ ਕਰਾਇਆ, ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ, ਹਰਿਮੰਦਰ ਸਾਹਿਬ ਸੰਗਤਾਂ ਨੂੰ ਕਥਾ ਕੀਰਤਨ ਸੁਣਾਉਣ ਦੀ ਡਿਊਟੀ ਬਾਬਾ ਬੁੱਢਾ ਜੀ ਦੀ ਲਾਈ, ਭਾਈ ਬੰਨੋ ਜੀ ਕਲਮਾਂ ਘੜਨ ਦੀ ਸੇਵਾ ਕਰਦੇ ਰਹੇ। ਉੱਥੇ 4 ਅਖੌਤੀ ਭਗਤ ਵੀ ਆਏ, ਕਹਿੰਦੇ ਜੀ ਜਿਹੜੇ ਜਾ ਚੁੱਕੇ ਨੇ ਤੁਸੀਂ ਉਹਨਾਂ ਦੀ ਬਾਣੀ ਲਿਖ ਦਿਓ, ਸਾਡੀ ਵੀ ਲਿਖੋ। ਪਾਤਸ਼ਾਹ ਜੀ ਕਹਿੰਦੇ ਜੇ ਸਿਧਾਂਤਕ ਹੋਏਗੀ ਤਾਂ ਭਾਈ ਜ਼ਰੂਰ ਲਿਖ ਲਾਂਗੇ। ਆਪਣੀ ਬਾਣੀ ਲਿਖਾਉਣ ਲੱਗੇ, 4 ਆ, ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ। ਸਭ ਤੋਂ ਪਹਿਲਾਂ ਪਾਤਸ਼ਾਹ ਜੀ ਨੇ ਇੱਕ ਗਦੇਲਾ ਵਿਛਾ ਕੇ ਉੱਤੇ ਸਤਿਕਾਰ ਨਾਲ ਬਿਠਾ ਦਿੱਤਾ, ਆਪਣੀ ਪੋਥੀ ਖੋਲ੍ਹੀ ਤੇ ਕਾਨਾ ਕਹਿੰਦਾ ਮੈਂ ਉਹੀ ਰੇ ਜਾਕ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ ਮੈਂ ਉਹੀ ਰੇ। ਪਾਤਸ਼ਾਹ ਜੀ ਕਹਿੰਦੇ ਇਹ ਤਾਂ ਨਹੀਂ ਸੂਤਾਉਣਾ ਕੰਮ, ਇਹ ਸਿਧਾਂਤਾਂ ਤੇ ਮੇਲ ਨਹੀਂ ਖਾਂਦੀ। ਸਾਡੇ ਘਰੇ ਤਾਂ ਇਹ ਪੜਿਆ ਜਾਂਦਾ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੀ ਮੈਂ ਨਾਹੀ, ਜਬ ਲੱਗ ਮੇਰੀ ਮੇਰੀ ਕਰੇ ਤਬ ਲੱਗ ਕਾਜ ਏਕ ਨਹੀਂ ਸਰੈ। ਇਹ ਚੁੱਪ ਕਰ ਗਿਆ, ਨਾਲ ਕਹਿੰਦਾ ਸਰਕਾਰੀ ਦਰਬਾਰੇ ਪਹੁੰਚ ਆ, ਕੋਈ ਗੱਲ ਨਹੀਂ ਸੁੱਝ ਲਾਂਗੇ ਤੁਹਾਡੇ ਨਾਲ। ਪਾਤਸ਼ਾਹ ਜੀ ਕਹਿੰਦੇ ਕੋਈ ਨਹੀਂ, ਤਾਂ ਮਾਲਕ ਜਾਣਦਾ, ਇਹ ਸਿਰੇ ਨਹੀਂ ਸੀ ਪਹੁੰਚਿਆ। ਕਹਿੰਦੇ ਰਕਾਬ ਦੇ ਵਿੱਚ ਪੈਰ ਫਸਿਆ, ਘੜੀ ਸੀਧਾ ਰਸਤੇ ਵਿੱਚ ਹੀ ਮਰ ਗਿਆ ਸੀ। ਕਾਨਾ ਦੂਜੇ ਥਾਂ ਤੇ ਪੀਲੂ ਦੀ ਵਾਰੀ ਆਈ, ਉਹ ਕਹਿੰਦਾ ਸਾਡੇ ਨਾਲ ਉਹ ਚੰਗੇ ਜੰਮਦਿਆਂ ਮਰ ਗਏ, ਚਿੱਕੜ ਟੈ ਪੈਰ ਨਾ ਡੋਬਿਓ ਨਾ ਆਲੂਦ ਭਏ। ਕਹਿੰਦਾ ਚੰਗੀ ਗੱਲ ਜੰਮਦੇ ਹੀ ਜਿਹੜੇ ਮਰ ਜਾਂਦੇ, ਵਿਕਾਰਾਂ ਦੇ ਨਾਲ ਤੇ ਸਮੱਸਿਆਵਾਂ ਨਾਲ ਵਾਹ ਵਾਸਤਾ ਨਾ ਪੈਂਦਾ। ਪਾਤਸ਼ਾਹ ਜੀ ਕਹਿੰਦੇ ਇਹ ਪੰਗਤੀਆਂ ਵੀ ਸਿਧਾਂਤਕ ਨਹੀਂ, ਸਾਡੇ ਘਰੇ ਤਾਂ ਅਰਦਾਸ ਕੀਤੀ ਜਾਂਦੀ ਆ, ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ। ਸਾਡੇ ਤਾਂ ਘਰੇ ਪੜਿਆ ਜਾਂਦਾ ਦੁਲੱਭ ਦੇਹ ਪਾਈ ਵੱਡ ਭਾਗੀ, ਇਹ ਤਾਂ ਭਾਗਾਂ ਨਾਲ ਮਿਲਦੀ ਹੈ ਭਾਈ। ਹੁਣ ਤੀਜੇ ਥਾਂ ਤੇ ਛੱਜੂ ਦੀ ਵਾਰੀ ਆਈ, ਛੱਜੂ ਦੀ ਉਹਨੇ ਆਪਣੀ ਰਚਨਾ ਸੁਣਾਈ, ਕਹਿੰਦਾ ਜੀ ਕਾਗਦ ਸੰਦੀ ਪੂਤਰੀ ਤੋ ਨਾ ਤ੍ਰਿਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਕਹਿੰਦਾ ਔਰਤ ਤਾਂ ਕਾਗਜ਼ ਦੀ ਬਣੀ ਹੋਵੇ ਤਾਂ ਵੀ ਮੱਥੇ ਲੱਗ ਜਾਵੇ, ਪਰ ਮਾਰ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਆ, ਜਿਵੇਂ ਬਲੋਚਾਂ ਦੀਆਂ ਧਾੜਾਂ ਲੁੱਟ ਕੇ ਲੈ ਜਾਂਦੇ ਨੇ, ਪਰਮਾਰਥੀ ਜੀਵਨ ਲੁੱਟਿਆ ਜਾਂਦਾ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ, ਦੁਨੀਆਂ ਦੇ ਲੋਕ ਅੱਜ ਤੱਕ ਔਰਤ ਦੇ ਮੁੱਖ ਦੀ ਗੱਲ ਕਰਦੇ ਰਹੇ, ਗੁਰੂ ਦੇ ਘਰ ਨੇ ਔਰਤ ਦੀ ਕੁੱਖ ਦੀ ਗੱਲ ਕੀਤੀ। ਇੱਥੇ ਤਾਂ ਪੜਿਆ ਜਾਂਦਾ ਭੰਡ ਜੰਮੀ ਹੈ ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹੋ, ਭੰਡ ਮੋਆ ਭੰਡ ਭਾਲੀ ਹੈ ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀ ਹੈ ਜਿੱਤ ਜੰਮੈ ਰਾਜਾਨ। ਤੂੰ ਕਹਿੰਦਾ ਔਰਤ ਮੱਥੇ ਨਹੀਂ ਲੱਗਣੀ ਚਾਹੀਦੀ ਭਾਈ, ਸਾਡੇ ਘਰ ਵਿੱਚ ਤਾਂ ਅਰਦਾਸ ਕਰਕੇ ਮੰਗ ਕੀਤੀ ਜਾਂਦੀ ਆ, ਇਹ ਗੱਲ ਅਲੱਗ ਆ ਵੀ ਤੂੰ ਰਿਸ਼ਤਾ ਕਿਹੜਾ ਦੇ ਰਿਹਾ, ਤੇਰੀ ਤੱਕਣੀ ਗਲਤ ਹੋ ਸਕਦੀ ਆ। ਅਸੀਂ ਤਾਂ ਅਰਦਾਸ ਕਰਕੇ ਮੰਗਦੇ ਹਾਂ, ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ, ਅਸੀਂ ਤਾਂ ਅਰਦਾਸ ਕਰਦੇ ਹਾਂ ਭਾਈ। ਜਿੰਨੇ ਜੋਗੀ ਪੀਰ ਪੈਗੰਬਰ ਦੁਨੀਆਂ ਦੇ ਸਿੱਧ ਜਤੀ ਜੋਗੀ ਹੋਏ ਨੇ, ਔਰਤ ਦੀ ਕੁੱਖ ਤੋਂ ਹੀ ਪੈਦਾ ਹੋਏ ਨੇ, ਦੁਨੀਆਂ ਦੇ ਗਾਇਕਾਂ ਨੇ ਅੱਜ ਤੱਕ ਗੀਤਾਂ ਵਿੱਚ ਔਰਤ ਦੇ ਮੁੱਖ ਦੀ ਗੱਲ ਕੀਤੀ, ਜੇ ਕੁੱਖ ਨੂੰ ਸਲਾਹਿਆ ਤੇ ਵਡਿਆਇਆ ਗੁਰੂ ਘਰ ਨੇ ਵਡਿਆਇਆ। ਅੱਗੇ ਸ਼ਾਹ ਹੁਸੈਨ ਦੀ ਵਾਰੀ ਆਈ, ਉਹ ਕਹਿੰਦਾ ਜਦੋਂ ਇਹਨਾਂ ਦੀ ਗੱਲ ਨਹੀਂ ਬਣੀ, ਕਹਿੰਦਾ ਚੁੱਪ ਵੇ ਅੜਿਆ, ਚੁੱਪ ਇੱਥੇ ਬੋਲਣ ਦੀ ਨਹੀਂ, ਜਾਏ ਵੇ ਅੜਿਆ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਅਸੀਂ ਸਮਝਾਉਂਦੇ ਹਾਂ ਸਾਡੇ ਘਰ ਵਿੱਚ ਇਹ ਨਹੀਂ ਕਿਹਾ ਜਾਂਦਾ ਵੀ ਚੁੱਪ ਰਹੋ, ਵੇਲੇ ਦਾ ਸੱਚ ਤਾਂ ਬੋਲਣਾ ਚਾਹੀਦਾ, ਬੋਲ ਸੋ ਧਰਮੀੜਿਆ ਮੌਨਕਤ ਧਾਰੀ ਰਾਮ। ਕਿੱਥੇ ਬੋਲਣਾ ਤੇ ਕਿੱਥੇ ਚੁੱਪ ਕਰਨਾ ਇੱਥੇ ਸਮਝਾਇਆ ਜਾਂਦਾ। ਸੰਤ ਮਿਲਿਆ ਕਿਛ ਸੁਣੀਆਂ ਕਹੀ ਹੈ, ਮਿਲਿਆ ਅਸੰਤ ਮਸਤ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀ ਹੈ, ਜੈਸੇ ਰਾਮ ਨਾਮ ਰਵ ਰਹੀ ਹੈ, ਸੰਤਨ ਸਿਉ ਬੋਲੇ ਉਪਕਾਰੀ, ਮੂਰਖ ਸਿਉ ਬੋਲੇ ਝੱਖ ਮਾਰੀ, ਬੋਲਤ ਬੋਲਤ ਵੱਢਿਆ ਬੇਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ। ਪਾਤਸ਼ਾਹ ਜੀ ਕਹਿੰਦੇ ਜ਼ਬਾਨ ਬੋਲਣ ਵਾਸਤੇ ਰੱਬ ਨੇ ਦਿੱਤੀ ਆ ਭਾਈ, ਕਿੱਥੇ ਬੋਲਣਾ ਕਿੱਥੇ ਚੁੱਪ ਕਰਨਾ ਗੁਰਮਤ ਸਮਝਾਉਂਦੀ ਆ। ਗੁਰੂ ਪਾਤਸ਼ਾਹ ਜੀ ਨੇ ਸਾਰੇ ਪਾਤਸ਼ਾਹਾਂ ਦੀ ਬਾਣੀ, ਉਸ ਤੋਂ ਬਿਨਾਂ ਭਗਤਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਇੱਕ ਥਾਂ ਤੇ ਇਕੱਠੀ ਕਰਕੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਵਾਏ, ਹਰਿਮੰਦਰ ਸਾਹਿਬ ਪ੍ਰਕਾਸ਼ ਕਰਵਾਇਆ। ਇਹ ਸਾਰੇ ਕਾਰਨ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦੇ। ਦੁਪਹਿਰ ਦੇ ਦੀਵਾਨਾਂ ਵਿੱਚ ਰਲ ਮਿਲ ਕੇ ਫੇਰ ਵਿਚਾਰਾਂ ਸਾਂਝੀਆਂ ਕਰਾਂਗੇ ਜੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਖੁਬੜੀ ਕੁਥਾਏ

नानक सब किछ तुमरे हाथ में, तुम ही हो तो सहाय। संग सखा सब

ਚੰਦਨ। ਪ੍ਰਥਮ ਰਾਗ ਭੈਰੋ ਵੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰ ਵੀ ਬਿਲਾਵਲੀ, ਪੁਨਿਆਕੀ ਗਾਵੈ ਬੰਗਲੀ। ਪੁਨ ਅਸਲੇਖੀ ਕੀ ਭਈ ਬਾਰੀ, ਏ ਭੈਰੋ ਕੀ ਪੰਚੋ ਨਾਰੀ। ਪੰਚਮ ਹਰਖ ਦਿਸਾਖ ਸੁਨਾਵਹਿ, ਬੰਗਾਲਮ ਮਦ ਮਾਧਵ ਗਾਵਹਿ। ਲਲਿਤ ਬਿਲਾਵਲ ਗਾਵਹੀ ਅਪਨੀ ਅਪਨੀ ਭਾਂਤ, ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ। ਦੁਤੀਆ ਮਾਲ ਕੌਸਕ ਆਲਾਪ ਹੈ, ਸੰਗ ਰਾਗਨੀ ਪੰਚੋ ਥਾਪੈ। ਗੋਂਡ ਕਰੀ ਅਰਦੇਵ ਗੰਧਾਰੀ, ਗੰਧਾਰੀ ਸੀ ਹੁਤੀ ਉਚਾਰੀ। ਧਨਾਸਰੀ ਏ ਪੰਚੋ ਗਾਈ, ਮਾਲ ਰਾਗ ਕੌਸਕ ਸੰਗਲਾਈ। ਮਾਰੂ ਮਸਤ ਅੰਗ ਮੇਵਾਰਾ, ਪ੍ਰਬਲ ਚੰਡ ਕੌਸਕ ਉਭਾਰਾ। ਖੋਖਟ ਔ ਭੋਰਾ ਨਦ ਗਾਏ, ਅਸ਼ਟ ਮਾਲ ਕੌਸਕ ਸੰਗਲਾਏ। ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁਤ। ਉਠੈ ਤਾਨ ਕਲੋਲ, ਗਾਇਨ ਤਾਰ ਮਿਲਾਵਹੀ। ਤੇ ਲੰਗੀ ਦੇਵ ਕਰੀ ਆਈ, ਬਸੰਤੀ ਸੰਦੂਰ ਸੁਹਾਈ। ਸਰਸ ਅਹੀਰੀ ਲੈ ਭਾਰ ਜਾ, ਸੰਗ ਲਾਈ ਪੰਚੋ ਆਰ ਜਾ। ਸੁਰਮਾਨੰਦ ਭਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ। ਸਰਸਬਾਨ ਔ ਆਹੇ ਬਿਨੋਦਾ, ਗਾਵੈ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁਨ ਆਈ ਦੀਪਕ ਕੀ ਬਾਰੀ।

ਆਸਾ ਗੁਣ ਗੁਣੀ ਉੱਚੇ ਸੁਰ ਸੂਹੋ ਪੁਨ ਕੀਨੀ ਮੇਘ ਰਾਗ ਸਿਓ ਪੰਚੋ ਚੀਨੀ ਬੈਰਾ ਧਾਰ ਗਜ ਧਰ ਕੇ ਦਾਰਾ ਜਬਲੀ ਧਾਰ ਨਟ ਔ ਜਲ ਧਾਰਾ।

ਨਹੀਂ ਘਰ ਤੇਰਾ, ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹ

ਆਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ

ਹਜ਼ੂਰ ਅਰਦਾਸ ਹੈ ਜੀ, ਆਪ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪਰਸੋਂ ਰੋਜ਼ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਕਹਿਲਗਿਰੀ ਨਿਵਾਸੀ ਸੰਗਤ ਵੱਲੋਂ ਆਰੰਭ ਹੋਏ ਸਨ, ਜਿਨ੍ਹਾਂ ਦੇ ਅੱਜ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਹਨ। ਗਰੀਬਨਵਾਜ ਕੋਟਾਨ ਕੋਟ ਸ਼ੁਕਰ ਹੈ। ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸੁਮੱਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਦਾ ਭਾਵ ਦਾਰਾਈ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ। ਗਰੀਬਨਵਾਜ ਕਿਰਪਾ ਕਰਨੀ, ਇਸੇ ਤਰ੍ਹਾਂ ਸੰਗਤ ਨੂੰ ਆਪਣੇ ਚਰਨਾਂ ਦੀ ਪ੍ਰੀਤ ਭੈ ਭਾਵਨੀ ਬਖਸ਼ਿਸ਼ ਕਰਨੀ। ਨਾਲ ਹੀ ਬੀਬੀ ਸੁਰਿੰਦਰ ਕੌਰ ਗਿੱਲ ਵੱਲੋਂ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਸਹਿਜ ਪਾਠ ਸਾਹਿਬ ਦੀ ਸੇਵਾ ਕੀਤੀ ਗਈ ਹੈ। ਪਾਤਸ਼ਾਹ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਿਸ਼ ਕਰਨੀ। ਬੀਬੀ ਸੁਰਿੰਦਰ ਕੌਰ ਜੀ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ। ਪਾਤਸ਼ਾਹ ਜੀ, ਉਹ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਾਰੇ ਦਿਨ ਦੀ ਛਬੀਲ ਦੇ ਜਲ ਦੀ ਸੇਵਾ ਭਾਈ ਰਵਿੰਦਰ ਸਿੰਘ ਜੀ ਤੰਬੜ ਅਤੇ ਸਮੂਹ ਪਰਿਵਾਰ ਵੱਲੋਂ ਕੀਤੀ ਜਾ ਰਹੀ ਹੈ। ਨਾਲ ਹੀ ਕਹਿਲਗਿਰੀ ਨਿਵਾਸੀ ਸਮੂਹ ਮੋਟਰਸਾਈਕਲ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਵੀ ਛਬੀਲ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਪਾਤਸ਼ਾਹ ਜੀ, ਉਹ ਭਾਈ ਹਰਜਿੰਦਰ ਸਿੰਘ ਅਤੇ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਪਾਤਸ਼ਾਹ ਜੀ ਦੇਗਾਂ ਦੀ ਸੇਵਾ ਕੀਤੀ ਗਈ ਹੈ। ਹੋਰ ਬੇਅੰਤ ਸੰਗਤਾਂ ਵੱਲੋਂ ਤਿਲ ਫੁੱਲ ਭੇਟਾਵਾਂ ਰਸਦਾਂ ਹਾਜ਼ਰ ਹੋਈਆਂ ਨੇ। ਸਭ ਦੀਆਂ ਭੇਟਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸਮੂਹ ਸੰਗਤ ਦੀਆਂ

ਦੀ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਗਰੀਬ ਨਿਵਾਜ, ਸਵੇਰ ਤੋਂ ਸਜੇ ਹੋਏ ਦੀਵਾਨ ਅੰਦਰ ਸੰਗਤੀ ਰੂਪ ਵਿੱਚ ਪਾਤਸ਼ਾਹ ਜੀ ਗੁਰਮੰਤਰ ਦਾ ਅਭਿਆਸ ਹੋਇਆ ਹੈ, ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਕੀਤਾ ਗਿਆ, ਆਪ ਜੀ ਦੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਹੋਈ ਹੈ, ਵਿਚਾਰ ਕਰਦਿਆਂ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ੋ, ਅੱਗੇ ਤੋਂ ਸਮਤ ਬਖਸ਼ੋ ਸਮੂਹ ਵਕਤਾ ਜਨਾਂ ਨੂੰ, ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦੀ ਦਾਤ ਬਲ ਬੁੱਧੀ ਉਦਮ ਚਾਓ ਬਖਸ਼ੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ,

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਪਵਣੇ ਮੇ ਪਵਣ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਮਾਟੀ ਮਾਟੀ ਹੋਈ ਏਕ, ਰੋਵਣ ਹਾਰੇ ਕੀ ਕਵਣ ਟੇਕ। ਕੌਣ ਮੁਆ ਕੌਣ ਮੁਆ ਰੇ ਕਵਣ ਮੁਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਅਲਲੀ ਸੰਪੂਰਨ ਥੀਆ ਰਾਮ। ਜਿਉਂ ਜਲ ਮੇ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਣ ਪਾਏ ਬਿਸਰਾਮ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪੂਰਾ ਪ੍ਰਭ ਆਰਾਧਿਆ।

ਗੁਰ ਸੇਵੀਆ ਅਹਨਿਸ ਸਹਿਜ ਸੁਭਾ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਤੁਧ ਡਿਠਾ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ

ਸੂਹੀ ਮਹੱਲਾ ਚੌਥਾ ਜਿਨਕੈ ਅੰਤਰ ਵਸਿਆ ਮੇਰਾ ਹਰ ਹਰ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਜਿਨਕਾ ਅੰਤਰ ਵਸਿਆ ਮੇਰਾ ਹਰ ਹਰ

ਆਇਆ ਤਿਨ ਪਵਿੱਤ ਪਰਮ ਪਦ ਪਾਈ ਮੇਰੇ ਰਾਮ ਹਰ ਜਨ ਆਰੋਗ ਭਏ ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਗ੍ਰੀ ਨਿਵਾਜ, ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੋਤੀ ਜੋਤ, ਸਮਾਗਮ ਦਿਵਸ ਦੀ ਸ਼ਹੀਦੀ ਦੇ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਦੀ ਅਰਦਾਸ ਹੋਈ ਹੈ। ਪਾਠ ਦੀਆਂ ਸੇਵਾਵਾਂ ਕੈਲਗਰੀ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਭਾਈਆਂ ਗਈਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਵਿੱਚ ਪੱਟਾਂ ਦੇ ਸਵਈਆਂ ਵਿੱਚ ਅੰਕਿਤ ਹੈ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ। ਗੁਰੂ ਸਾਹਿਬ ਜੀ ਦੀ ਸ਼ਹੀਦੀ 4 ਹਾੜ 558 ਸੰਮਤ, ਯਾਨੀ 1663 ਬਿਕਰਮੀ ਜੇਠ ਸੁਦੀ ਚੌਥ ਸੰਨ 1606 ਈਸਵੀ ਵਿੱਚ ਲਾਹੌਰ ਪਾਕਿਸਤਾਨ ਰਾਵੀ ਦੇ ਕਿਨਾਰੇ, ਜਿੱਥੇ ਹੁਣ ਗੁਰਦੁਆਰਾ ਸਾਹਿਬ ਸ਼੍ਰੀ ਡੇਰਾ ਸਾਹਿਬ ਹੈ, ਬਾਪੀ ਚੰਦੂ ਦੀਆਂ ਈਰਖਾ ਅਤੇ ਜਹਾਂਗੀਰ ਬਾਦਸ਼ਾਹ ਦੇ ਹੁਕਮਾਂ 'ਤੇ ਚੱਲਦੇ ਹੋਏ ਚੰਦੂ ਦੀ ਨਿਗਰਾਨੀ ਵਿੱਚ ਤਨ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਾਂਤੀ ਦੇ ਪੁੰਜ ਪੰਚਮ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਪਹਿਲੇ ਦਿਨ ਤੱਤੀ ਤਵੀ 'ਤੇ ਬਿਠਾਇਆ, ਦੂਸਰੇ ਦਿਨ ਰੇਤਾ ਪਾਇਆ, ਹੱਥਾਂ ਰੇਤਾ ਪਾਇਆ, ਤੀਸਰੇ ਦਿਨ ਰਾਵੀ ਦੇ ਪਾਣੀ ਵਿੱਚ ਖੜਾ ਕੀਤਾ ਗਿਆ ਤਾਂ ਜੋ ਸਰੀਰ ਵਿੱਚ ਛਾਲਿਆਂ ਦੇ ਨਾਲ ਭਰ ਜਾਵੇ ਅਤੇ ਬਹੁਤ ਤਕਲੀਫ ਹੋਵੇ। ਗੁਰੂ ਸਾਹਿਬ ਜੀ ਪਰ ਅਲਡੋਰ ਰਹੇ। ਗੁਰੂ ਸਾਹਿਬ ਜੀ ਨੇ ਕਿਸੇ ਨੂੰ ਕੋਈ ਮੰਦਾ ਬੋਲ ਜਾਂ ਕੋਈ ਵੀ ਸ਼ਰਾਪ ਨਹੀਂ ਦਿੱਤਾ। ਵਾਹਿਗੁਰੂ ਦੀ ਰਜ਼ਾ ਵਿੱਚ ਚੱਲਣ ਦੀ ਸਿੱਖਿਆ ਦਿੰਦੇ ਹੋਏ ਧਰਮ ਦਾ ਵੱਡਾ ਸਾਕਾ ਕਰਕੇ ਦੱਸਿਆ, ਸ਼ਹੀਦੀ ਹੋਈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਸਿੱਖ ਸ਼ਹੀਦ। ਜਾਲਮਾਂ ਨੇ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਤਪਾ ਤਪਾ ਕੇ ਸ਼ਹੀਦੀ ਕੀਤੀ, ਪਰ ਗੁਰੂ ਸਾਹਿਬ ਜੀ ਅਡੋਲ ਅਸ਼ਾਂਤ ਸ਼ਾਂਤ ਮਨ ਦੇ ਨਾਲ ਠੰਡ ਰੱਖੀ ਛੱਡੀ। ਇਸੇ ਹੀ ਯਾਦ ਵਿੱਚ ਸਿੱਖ ਮਿੱਠੇ ਠੰਡੇ ਜਲ ਦੀ ਛਬੀਲ ਲਾਉਂਦੇ ਹਨ। ਗੁਰੂ ਸਾਹਿਬ ਜੀ ਨੇ ਬਹੁਤ ਹੀ ਵੱਡੇ ਵੱਡੇ ਕਾਰਜ ਮਾਨਵਤਾ ਦੇ ਭਲੇ ਦੇ ਲਈ ਕੀਤੇ। 2 ਹੱਟੇ 4 ਹੱਟੇ ਖੂਹ ਲਗਵਾਏ, ਨਾਲ ਹੀ ਗੁਰੂ ਕੀ ਬਡਾਲੀ ਵਿੱਚ 6 ਹੱਠਾ ਖੂਹ ਲਗਵਾਇਆ। ਗੁਰਦੁਆਰਾ ਸਾਹਿਬ ਛਿਆਟਾ ਸਾਹਿਬ ਹੈ, ਸਿੱਖੀ ਦਾ ਕੇਂਦਰ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਹ ਰਖਵਾਈ। ਸਮੂਹ ਧਰਮਾਂ ਜਾਤਾਂ ਜਮਾਤਾਂ ਦੀ ਖੁੱਲ੍ਹ ਕੇ ਬਰਾਬਰੀ ਦੇ ਲਈ 4 ਦਰਵਾਜ਼ੇ ਰੱਖੇ ਗਏ ਹਰਿਮੰਦਰ ਸਾਹਿਬ ਦੇ। ਕਰਤਾਰਪੁਰ ਨਗਰ, ਸ਼੍ਰੀ ਗੋਬਿੰਦਪੁਰ ਜੋ ਹੁਣ ਹਰਗੋਬਿੰਦਪੁਰ ਨਗਰ ਦੇ ਨਾਲ ਹੈ, ਤਰਨ ਤਾਰਨ ਸਾਹਿਬ ਦੇ ਸਰੋਵਰ, ਗੁਰੂ ਕੇ ਲਾਹੌਰ, ਚੂਨਾ ਮੰਡੀ ਵਿਖੇ ਵੱਖ ਵੱਖ ਉਸਾਰੀਆਂ, ਪਾਣੀ ਦਾ ਇੰਤਜ਼ਾਮ, ਦੁਆ ਦਾਰੂ, ਅਣਗਿਣਤ ਹੀ ਸੇਵਾਵਾਂ ਕਰਵਾਈਆਂ। ਗੁਰੂ ਰਾਮਸਰ ਅੰਮ੍ਰਿਤਸਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਪਹਿਲੇ ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ, ਭਗਤਾਂ ਦੀਆਂ ਬਾਣੀਆਂ ਇਕੱਤਰ ਕੀਤੀਆਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਚਾਹ ਵਿੱਚ ਸ਼ਬਦ ਜਿਹੜੇ ਟੋਟਲ ਸ਼ਬਦ ਹਨ 2312 ਸ਼ਬਦ ਹਨ ਅਤੇ 30 ਰਾਗਾਂ ਦੇ ਵਿੱਚ ਹਨ। ਆਪ ਜੀ ਦੀਆਂ ਬਾਣੀਆਂ ਗੌੜੀ, ਸੁਖਮਨੀ ਸਾਹਿਬ, ਮਾਝ, 12 ਮਾਹ, 52 ਅੱਖਰੀ ਸੁਸ਼ੋਭਿਤ ਹਨ। ਸਤਿਗੁਰ ਮਹਾਰਾਜ ਜੀ ਦੇ ਪਰ ਉਪਕਾਰਾਂ ਦੀ ਗਿਣਤੀ ਕਰਨੀ ਸੰਭਵ ਹੈ। ਜਿਵੇਂ ਪਾਣੀ ਦੀ ਛਾਲ ਮਿਟ ਸਕਦੀ ਹੈ, ਪਾਣੀ ਦਾ ਬੁਲਬੁਲਾ ਮਿਟ ਜਾਂਦਾ ਹੈ, ਪਰ ਸਮੁੰਦਰ ਹਮੇਸ਼ਾ ਹੀ ਰਹਿੰਦੇ ਹਨ, ਇਸੇ ਤਰ੍ਹਾਂ ਸਤਿਗੁਰ ਮਹਾਰਾਜ ਹਮੇਸ਼ਾ ਹੀ ਹਾਜ਼ਰ ਨਾਜ਼ਰ ਹਨ। ਪਾਠ ਆਪਣੇ ਸਵਈਆਂ ਵਿੱਚ ਉਚਾਰਦੇ ਹਨ, ਤੂੰ ਸਤਿਗੁਰ ਚਹੁ ਜੁਗੀ, ਆਪੇ ਆਪ ਪਰਮੇਸ਼ਰ। ਇਸੇ ਤਰ੍ਹਾਂ ਸਵੇਰੇ तकरीबन 11 ਰੋਜ਼ਾਂ ਤੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਰੱਖੇ ਗਏ ਸਨ, ਜਿਸ ਦੀ ਅੱਜ ਸਵੇਰ ਸੰਪੂਰਨਤਾ ਹੋਈ ਹੈ। ਇਸ ਦੇ ਨਾਲ ਹੀ ਸਹਿਜ ਪਾਠ ਜੀ ਦੇ ਭੋਗ ਵੀ ਪਾਏ ਗਏ ਹਨ। ਸਾਰੇ ਜਪ ਤਪ ਪਾਠ ਦੇ ਸਮਾਗਮ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਨੂੰ ਸਮਰਪਿਤ ਹਨ। ਸਵੇਰ ਵਾਲਿਆਂ ਅਤੇ ਸਾਰੀਆਂ ਹੀ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਜੀ ਦੇ ਆਪ ਜੀ ਨੇ ਚਰਨ ਪਾਸੇ ਹਨ, ਹਰ ਜਸ ਦੇ ਨਾਲ ਜੁੜੇ ਹੋ। ਸਾਰੇ ਹੀ ਕੀਤੀਆਂ ਸੇਵਾ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸੰਗਤ ਜੀ 6 ਜੁਲਾਈ ਤੋਂ ਪਾਠ ਬੋਧ ਸਮਾਗਮ ਰੱਖੇ ਗਏ ਹਨ, ਜੋ 16 ਅਗਸਤ ਤੱਕ ਸੰਪੂਰਨ ਹੋਣਗੇ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਸੰਥਿਆ ਹੋਵੇਗੀ, ਪੂਰੀ ਸੰਥਿਆ ਕੀਤੀ ਜਾਵੇਗੀ। ਸਾਰੇ ਪਾਠੀ ਸਿੰਘਾਂ ਜਿਹੜੇ ਘਰਾਂ ਵਿੱਚ ਰੌਲਾ ਲਾਉਂਦੇ ਹਨ ਜਾਂ ਉਸ ਤਰ੍ਹਾਂ ਗੁਰਦੁਆਰਾ ਸਾਹਿਬ ਪਾਠ ਕਰਦੇ ਹਨ, ਸਾਰੀਆਂ ਹੀ ਕਲਾਸਾਂ ਜਿਨ੍ਹਾਂ ਵਿੱਚ ਗੁਰਦੁਆਰੇ ਸਾਹਿਬ ਵੱਲੋਂ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਸਮੁੱਚੀ ਕੈਲਗਰੀ ਸੰਗਤ ਨੂੰ, ਆਲੇ ਦੁਆਲੇ ਦੇ ਸ਼ਹਿਰਾਂ ਦੀ ਸੰਗਤ ਨੂੰ, ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਸੰਥਿਆ ਲਵੋ। ਜੀਵਨ ਵਿੱਚ ਸਿਰਫ 40 ਦਿਨ, ਤਕਰੀਬਨ 1 ਦਿਨ ਦੇ 2.5 ਘੰਟੇ, 2-2.5 ਘੰਟੇ ਜ਼ਰੂਰ ਸਮਾਂ ਕੱਢ ਕੇ ਆਪ ਜੀ ਆਪਣੇ ਨਾਮ ਲਿਖਵਾਓ, ਤਾਂ ਜੋ ਇਸ ਮਨੁੱਖੀ ਜਾਮੇ ਨੂੰ ਸਫਲਾ ਕਰ ਸਕੀਏ। ਆਪ ਜੀ ਜ਼ਰੂਰ ਇਸ ਦੀ ਰਜਿਸਟ੍ਰੇਸ਼ਨ ਵੀ ਕਰਾਉਣੀ ਹੈ। ਸਮਾਂ ਸ਼ਾਮ ਦਾ ਹੋਇਆ ਕਰੇਗਾ, 6:30 ਤੋਂ 8:30 ਤੱਕ। ਅੱਜ ਸਾਰੇ ਹੀ ਦਿਨ ਦੇ ਦੀਵਾਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸਮਰਪਿਤ ਹਨ। ਸ਼ਾਮ ਨੂੰ ਕੀਰਤਨ ਦਰਬਾਰ, ਜਿਸ ਵਿੱਚ ਜਿਸ ਦਾ ਸਮਾਂ ਹੈ 6:40 ਤੋਂ 8:40 ਹੋਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਹਾਨ ਕੀਰਤਨ ਦਰਬਾਰ ਵਿੱਚ ਜ਼ਰੂਰ ਹਾਜ਼ਰੀਆਂ ਭਰਨੀਆਂ। ਆਓ ਸੰਗਤ ਜੀ, ਅੱਜ ਦੇ ਵਿਸ਼ੇਸ਼ ਦੀਵਾਨਾਂ ਦੀ ਆਰੰਭਤਾ ਕਰਦੇ ਹਾਂ। ਆਪ ਜੀ ਨੂੰ ਅੰਮ੍ਰਿਤ ਬਈ ਰੱਬੀ ਬਈ ਬਾਣੀ ਦਾ ਕੀਰਤਨ ਸਰਵਣ ਕਰਾਉਣ ਜਾ ਰਹੇ ਹਨ ਭਾਈ ਬਲਜੀਤ ਸਿੰਘ ਜੀ, ਅੰਮ੍ਰਿਤਸਰ ਵਾਲੇ। ਆਓ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸੰਗਤ ਜੀ, ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਅੰਮ੍ਰਿਤਸਰ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ, ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੰਗਤ ਜੀ, ਅੱਜ ਦੇ ਵਿਸ਼ੇਸ਼ ਦੀਵਾਨ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਨ। ਸੰਗਤ ਜੀ, ਬਾਹਰ ਭਾਈ ਰਵਿੰਦਰ ਸਿੰਘ ਜੀ ਤੰਬੜ ਉਹਨਾਂ ਵੱਲੋਂ ਸ਼ਵੀਰ ਠੰਡੇ ਮਿੱਠੇ ਜਲ ਦੀ ਲਾਈ ਜਾ ਰਹੀ ਹੈ, ਆਪ ਜੀ ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਹੁਣ ਸਮਾਂ ਹੈ ਕਥਾ ਵਿਚਾਰ ਦਾ, ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣ ਜਾ ਰਹੇ ਹਨ ਭਾਈ ਸਾਹਿਬ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਸ਼੍ਰੀ ਗੰਗਾਨਗਰ ਵਾਲੇ। ਆਓ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਉਹਨਾਂ ਕੋਲੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

بے نظر بے باک نانک بگوید جن تنا تیرے چاکرا پاکھا

योग जुगो जुग अटल तख्त चवर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाए मान सत संगी जनों आओ अज आपां शहीदां दे सरताज महान सतगुरु ठंड बरताउण वाले तन श्री गुरु ग्रंथ साहिब जी दे अमृत बाणी दे संपादना करन वाले श्री हरिमंदर साहिब दरबार साहिब दे रचेता ते मनुखता ते जुल्म नूं ठल पाउण वाली ओ महान आत्मा महान सतगुरु धन गुरु अर्जुन साहिब सच्चे पातशाह महाराज जी दा शहीदी दिहाड़ा मना रहे हैं। अमृत बाणी दा कीर्तन आप जी श्रवण करके सतगुरु दी असीस प्राप्त कर रहे सी ते शब्द पढ़िया जा रहा सी भट साहबाना दा अमृत बोल जब लौ नहीं भाग लिलार उदय तब लौ भ्रमते फिरते बहुतायो। थोड़ा जा इहदे अर्थ वाले पासे जरूर ख्याल करो। ਭੱਟ ਮਥਰਾ ਜੀ ਕਹਿੰਦੇ ਆ ਕਹਿਣ ਲੱਗੇ ਜਿੰਨਾ ਸਮਾਂ ਸਾਡੇ ਮੱਥੇ ਦਾ ਭਾਗ ਨਹੀਂ ਜਾਗਿਆ ਸੀ ਜਬ ਲੋ ਨਹੀਂ ਭਾਗ ਲਿਲਾਰ ਉਦੈ ਲਿਲਾਰ ਮੱਥਾ ਉਦੈ ਦਾ ਅਰਥ ਉਹਨੇ ਪ੍ਰਗਟ ਹੋਇਆ ਜਿੰਨਾ ਸਮਾਂ ਮੱਥੇ ਦਾ ਭਾਗ ਨਹੀਂ ਜਾਗਿਆ ਸੀ ਤਬ ਲੋ ਭ੍ਰਮ ਤੇ ਫਿਰ ਤੇ ਬਹੁਤ ਆਇਓ ਓਨਾ ਸਮਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਦੂਰ ਰਹਿ ਕੇ ਅਸੀਂ ਭਟਕਦੇ ਫਿਰਦੇ ਸਾਂ ਜਬ ਲੋ ਨਹੀਂ ਭਾਗ ਲਿਲਾਰ ਉਦੈ ਤਬ ਲੋ ਭ੍ਰਮ ਤੇ ਫਿਰ ਤੇ ਬਹੁਤ ਆਇਓ। ਅੱਗੇ ਉਹਨਾਂ ਕਿਹਾ ਕੱਲ ਕੋਰ ਸਮੁੰਦਰ ਮੈਂ ਬੂਢਤ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਕਹਿਣ ਲੱਗੇ ਅਸੀਂ ਇੰਨੇ ਭਿਆਨਕ ਬਕਾਰਾਂ ਦੇ ਇਹ ਭਿਆਨਕ ਕਲਯੁਗ ਦੇ ਸਮੁੰਦਰ ਵਿੱਚ ਡੁੱਬ ਰਹੇ ਸਾਂ ਸਾਡੇ ਪੱਲੇ ਉਹ ਪਛਤਾਵਾ ਪੈ ਜਾਣਾ ਸੀ ਜਿਹੜਾ ਕਦੀ ਮਿਟਣਾ ਨਹੀਂ ਸੀ। ਅਰਥ ਇਹ ਨੇ ਕੱਲ ਕੋਰ ਸਮੁੰਦਰ ਮੈਂ ਬੂੜਤ ਤੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ। ਉਹ ਪਛਤਾਵਾ ਪੱਲੇ ਪੈਣਾ ਸੀ ਜਿਹੜਾ ਮਿਟਣਾ ਕੋਈ ਨਹੀਂ ਸੀ। ਪਰ ਕਹਿਣ ਲੱਗੇ ਫਿਰ ਇੱਕ ਕਿਰਪਾ ਵਰਤੀ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ। ਕਹਿਣ ਲੱਗੇ ਭੜਕਦੇ ਭੜਕਦੇ ਜਦੋਂ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਆਏ ਤੇ ਸਾਨੂੰ ਇੱਕ ਤੱਤ ਦਾ ਪਤਾ ਲੱਗਿਆ ਕਿ ਜਿੰਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਜਪਿਆ ਹੈ ਗੁਰੂ ਦੀ ਅਸੀਸ ਪ੍ਰਾਪਤ ਕੀਤੀ ਨਾ ਉਹਨਾਂ ਤੇ ਸੰਕਟ ਦੁੱਖ ਆਉਂਦਾ ਤੇ ਇੱਥੋਂ ਤੱਕ ਫਿਰ ਉਹ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਨੇ। ਇਹ ਆਪ ਜੀ ਕੀਰਤਨ ਦੇ ਰੂਪ ਵਿੱਚ ਸ਼੍ਰਵਨ ਕਰ ਰਹੇ ਸੀ। ਆਓ ਆਪਾਂ ਸਤਿਗੁਰੂ ਦਾ ਜੀਵਨ ਤੇ ਖਾਸ ਕਰਕੇ ਸ਼ਹਾਦਤ ਮਹਾਰਾਜ ਜੀ ਦੇ ਸ਼ਹਾਦਤ ਦੇ ਕੀ ਕਾਰਨ ਨੇ ਉਹ ਸਮੁੱਚਾ ਆਪਾਂ ਗੁਰੂ ਕੀ ਅਸੀਸ ਨਾਲ ਵਿਚਾਰਨਾ। ਇੱਕ ਵਾਰ ਆਪ ਜੀ ਗੁਰੂ ਬਖਸ਼ੀ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅਪ੍ਰੈਲ ਮਹੀਨਾ 1563 ਈਸਵੀ ਨੂੰ ਮਾਤਾ ਭਾਨੀ ਜੀ ਦੀ ਕੁੱਖ ਤੋਂ ਪਿਤਾ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਹੁੰਦਾ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਦੋ ਹਜ਼ੂਰ ਦੇ ਵੱਡੇ ਭਰਾਤਾ ਨੇ, ਇੱਕ ਦਾ ਪ੍ਰਕਾਸ਼ ਜਨਮ ਭਾਈ ਪ੍ਰਿਥੀ ਚੰਦ ਦਾ ਉਹ 1557 ਵਿੱਚ ਹੋਇਆ ਤੇ ਮਹਾਦੇਵ ਜੀ ਦਾ ਜਿਹੜਾ ਜਨਮ ਹੈ 1560 ਵਿੱਚ ਹੁੰਦਾ ਤੇ 1563 ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਇਹ ਗੱਲ ਯਾਦ ਰੱਖਿਓ ਕਿ ਜਨਮ ਵੇਲੇ ਹੀ ਨਾਨਾ ਗੁਰੂ ਗੁਰੂ ਅਮਰਦਾਸ ਜੀ ਦੀ ਗੋਦ ਪ੍ਰਾਪਤ ਹੋਈ ਹੈ। ਆਪ ਜੀ ਨੂੰ ਪਤਾ ਹੈ ਕਿ ਜਦੋਂ ਸਾਹਿਬ ਦਾ ਪ੍ਰਕਾਸ਼ ਹੋਇਆ ਗੋਇੰਦਵਾਲ ਸਾਹਿਬ, ਉਦੋਂ ਪਿਤਾ ਗੁਰੂ ਰਾਮਦਾਸ ਜੀ ਭਾਈ ਜੇਠਾ ਦੀ ਹਜੇ ਸੇਵਾ ਵਿੱਚ ਨੇ ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਭੱਟਾ ਨੇ ਇੱਕ ਬਚਨ ਇੱਥੇ ਵੀ ਵਰਤਿਆ, ਕਹਿਣ ਲੱਗੇ ਹੇ ਗੁਰੂ ਅਰਜਨ ਦੇ ਮਹਾਰਾਜ ਜੀ, ਤੁਸੀਂ ਉਹ ਸਤਿਗੁਰੂ ਹੋ ਜਿਨ੍ਹਾਂ ਨੂੰ ਜਨਮ ਸਾਰ
ਤੁਸੀਂ ਗੁਰਮਤ ਨੂੰ ਜਾਣਿਆ ਤੇ ਬ੍ਰਹਮ ਨੂੰ ਪਛਾਣਿਆ। ਦੋ ਸ਼ਬਦ ਵਰਤੇ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ। ਤੁਸੀਂ ਜਨਮ ਸਾਰ, ਕਿਉਂਕਿ ਗੁਰੂ ਅਮਰਦਾਸ ਜੀ ਦੀ ਗੋਦ ਮਿਲੀ ਤੇ ਜਦੋਂ ਪਹਿਲੀ ਵਾਰ ਮਹਾਰਾਜ ਨੇ ਆਪਣੀ ਗੋਦ ਵਿੱਚ ਲਿਆ ਸੀ ਤੇ ਇਹ ਬਚਨ ਵਰਤਿਆ ਸੀ, ਕਹਿਣ ਲੱਗੇ ਇਹ ਭਾਰੀ ਪੁਰਖ ਹੋਵੇਗਾ, ਜ਼ੁਲਮ ਦਾ ਨਾਸ਼ ਕਰੇਗਾ, ਰੱਬੀ ਭਜਨ ਬੰਦਗੀ ਦਾ ਪ੍ਰਤਾਪ ਕਰੇਗਾ। ਇਹ ਮਹਾਰਾਜ ਜੀ ਦੇ ਵਚਨ ਸਨ। ਇਹ ਗੱਲ ਯਾਦ ਰੱਖੋ, 11 ਸਾਲ ਦਾ ਬਚਪਨਾ ਸਤਿਗੁਰੂ ਗੁਰੂ ਅਮਰਦਾਸ ਨਾਨਾ ਗੁਰੂ ਜੀ ਦੀ ਦੇਖ ਰੇਖ ਵਿੱਚ ਗੁਜ਼ਰਿਆ ਹੈ। ਇਹਦੇ ਵਿੱਚ ਖਾਸ ਕਰਕੇ ਮੈਂ ਟੂਕ ਮਾਤਰ ਤੁਹਾਨੂੰ ਕਹਿ ਰਿਹਾ, ਜਿਸ ਦਿਨ ਰਿੜਦੇ ਆਏ ਤੇ ਧੰਨ ਗੁਰੂ ਅਮਰਦਾਸ ਜੀ ਪਲੰਘ ਤੇ ਬਿਰਾਜਮਾਨ ਸਨ ਤੇ ਪਾਵੇ ਨੂੰ ਹੱਥ ਪਾ ਕੇ ਜ਼ੋਰ ਦੀ ਹਿਲਾਇਆ ਸੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ, ਤੇ ਉਧਰੋਂ ਮਾਤ ਭਾਨੀ ਜੀ ਦੌੜ ਕੇ ਆਏ ਤੇ ਇੱਧਰ ਮਹਾਰਾਜ ਨੇ ਬਚਨ ਵਰਤਿਆ। ਕਹਿਣ ਲੱਗੇ ਇਹ ਕਿਹੜਾ ਪੁਰਖ ਹੈ ਭਾਰੀ, ਜਿਨ ਮੰਜੀ ਹਿਲਾਈ ਸਾਡੀ ਸਾਰੀ। ਇਹ ਰਹਿਮਤ ਭਰੇ ਬਚਨ ਸਨ। ਕਹਿਣ ਲੱਗੇ ਕਿਹੜੀ ਮਹਾਨ ਆਤਮਾ, ਕਿਹੜਾ ਮਹਾਂਪੁਰਖ ਹੈ ਜਿਹਨੇ ਸਾਡਾ ਮੰਜਾ ਹਿਲਾਇਆ ਹੈ। ਇਹ ਬਖਸ਼ਿਸ਼ ਭਰੇ ਬਚਨ ਕਹੇ। ਫਿਰ ਇੱਕ ਦਿਨ ਆਪ ਜੀ ਸੁਣਦੇ ਹੋ ਕਿ ਜਿਸ ਦਿਨ ਰਿੜਦੇ ਆਏ ਤੇ ਮਹਾਰਾਜ ਪ੍ਰਸ਼ਾਦਾ ਛਕ ਰਹੇ ਸਨ, ਹਜ਼ੂਰ ਇੱਕ ਗਰਾਹੀ ਤੋੜ ਕੇ ਦੇਣ ਲੱਗੇ ਤੇ ਅੱਗੋਂ ਉਹ ਗਰਾਹੀ ਨਾ ਪਕੜ ਕੇ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਥਾਲ ਨੂੰ ਆਪਣਾ ਨਿੱਕਾ ਜਿਹਾ ਹੱਥ ਪਾ ਕੇ ਖਿੱਚਿਆ ਤੇ ਉੱਥੇ ਬਚਨ ਗੁਰੂ ਅਮਰਦਾਸ ਜੀ ਨੇ ਕਹੇ ਸਨ। ਕਹਿਣ ਲੱਗੇ ਰਹਿਣ ਦੇ ਥਾਲ ਦਿਆ ਮਾਲਕਾ, ਇਹ ਬਖਸ਼ਿਸ਼ ਦਾ ਥਾਲ ਆਪਣੇ ਪਿਤਾ ਤੋਂ ਪ੍ਰਾਪਤ ਕਰੀ। ਮੈਂ ਬੇਨਤੀਆਂ ਤੁਹਾਨੂੰ ਤਾਂ ਕਹਿ ਰਿਹਾ, ਇਹ ਬਚਪਨ ਵਿੱਚ ਵਰਤਾਈਆਂ ਗੁਰੂ ਅਮਰਦਾਸ ਜੀ ਦੀਆਂ ਰਹਿਮਤਾਂ ਨੇ। ਤੇ ਇੱਕ ਦਿਨ ਦੀ ਘਟਨਾ ਹੋਰ ਹੈ ਕਿ ਜਿਸ ਦਿਨ ਸਤਿਗੁਰੂ ਗੁਰੂ ਅਮਰਦਾਸ ਜੀ ਵਿਸ਼ਰਾਮ ਕਰ ਰਹੇ ਨੇ ਤੇ ਉਸ ਦਿਨ ਵੀ ਕੋਲ ਗਏ, ਜਾ ਕੇ ਉੱਥੇ ਥੋੜਾ ਜਿਹਾ ਖੇਡ ਦੇ ਮੁਤਾਬਕ ਸ਼ਰਾਰਤ ਕੀਤੀ ਤੇ ਉੱਥੇ ਫਿਰ ਮਾਤਾ ਭਾਨੀ ਦੌੜ ਕੇ ਆਏ ਵੀ ਮਹਾਰਾਜ ਵਿਸ਼ਰਾਮ ਕਰ ਰਹੇ ਨੇ ਤੇ ਸਾਹਿਬ ਨੇ ਸਹਿ ਸੁਭਾਅ ਕਿਹਾ। ਕਹਿਣ ਲੱਗੇ ਕੌਣ ਹੈ? ਮਾਤ ਭਾਨੀ ਨੇ ਕਿਹਾ ਸਤਿਗੁਰੂ ਛੋਟਾ ਦੋਤਾ ਹੈ। ਤੇ ਗੁਰੂ ਅਮਰਦਾਸ ਜੀ ਨੇ ਤਰੁੱਠ ਕੇ ਗੋਦ ਵਿੱਚ ਲੈ ਕੇ ਕਿਹਾ ਦੋਹਿਥਾ ਬਾਣੀ ਕਾ ਬੋਹਿਥਾ ਹੈ, ਇਹ ਬਾਣੀ ਦਾ ਜਹਾਜ਼ ਹੈ। ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਸਭ ਤੋਂ ਜ਼ਿਆਦਾ ਜੇ ਬਾਣੀ ਦਰਜ ਹੈ ਉਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦਰਜ ਹੈ। ਮਹਾਰਾਜ ਜੀ ਦੀ 30 ਰਾਗਾਂ ਅੰਦਰ 2218 ਸ਼ਬਦ ਦਰਜ ਨੇ। ਫਿਰ ਮੈਂ ਬੇਨਤੀ ਕਰਾਂ, ਇਵੇਂ ਬਚਪਨਾ ਬਤੀਤ ਹੋਇਆ ਤੇ ਜਿਹੜੀ ਵਿਦਿਆ ਇਹ ਗੁਰੂ ਅਮਰਦਾਸ ਜੀ ਨੇ ਖੁਦ ਜਾਂ ਬਾਬਾ ਬੁੱਢਾ ਸਾਹਿਬ ਜੀ ਜਾਂ ਭਾਈ ਗੁਰਦਾਸ ਜੀ ਤੇ ਬੇਣੀ ਪੰਡਤ ਤੋਂ ਸੰਸਕ੍ਰਿਤ ਦੇ ਸ਼ਬਦ, ਕੁਝ ਵਿਦਿਆ ਦੇ ਅੱਖਰ ਮਾਮਾ ਮੋਹਨ ਜੀ ਤੇ ਮੋਰੀ ਤੋਂ ਪ੍ਰਾਪਤ ਕੀਤੇ ਨੇ। ਬਚਪਨਾ ਗੁਜ਼ਰਿਆ, ਆਖਰ ਇੱਕ ਵੇਲਾ ਹੁੰਦਾ ਹੈ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਗੁਰਤਾ ਗੱਦੀ ਹੈ ਉਹ 1574 ਈਸਵੀ ਦੇ ਅੰਦਰ ਭਾਈ ਜੇਠਾ ਜੀ ਭਾਵ ਗੁਰੂ ਰਾਮਦਾਸ ਜੀ ਨੂੰ ਬਖਸ਼ਿਸ਼ ਕਰਕੇ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਪ੍ਰਭਪੁਰ ਪਿਆਨਾ ਕਰਦੇ ਆ। ਹੁਣ ਗੁਰਤਾ ਗੱਦੀ ਮਿਲੀ ਗੁਰੂ ਰਾਮਦਾਸ ਜੀ ਪਿਤਾ ਜੀ ਨੂੰ, ਤੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਮਿਲਣ ਤੋਂ ਬਾਅਦ ਜਿੱਥੇ ਮਹਾਰਾਜ ਨੇ ਉਹ ਬਚਨ ਵਰਤੇ ਸਨ ਸਭ ਤੋਂ ਪਹਿਲਾਂ ਕਿ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਾਂ ਬਿਸਮ ਹੋ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ, ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਖਾਏ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਨੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਤਨ ਧਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਇਹ ਬਖਸ਼ਿਸ਼ ਭਰੇ ਬਚਨ ਕਹੇ। ਤੇ ਇਹ ਗੱਲ ਯਾਦ ਰੱਖਿਓ, ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਗੁਰੂ ਅਮਰਦਾਸ ਜੀ ਪ੍ਰਭਪੁਰ ਪਿਆਨਾ ਕਰਦੇ ਆ, ਸਭ ਤੋਂ ਪਹਿਲਾਂ ਕਾਰਜ ਕਰਦੇ ਆ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਉਹ ਨਗਰ ਵਸਾਉਂਦੇ ਆ। ਹਾਲਾਂਕਿ ਇਹ ਗੱਲ ਯਾਦ ਰੱਖਿਓ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸਭ ਤੋਂ ਪਹਿਲਾਂ ਚਰਨ ਸਾਡਾ ਇਤਿਹਾਸ ਕਹਿੰਦਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਪਾਏ ਨੇ। ਮਹਾਰਾਜ ਜੀ ਉੱਥੋਂ ਦੀ ਲੰਘੇ ਨੇ, ਬਾਬਾ ਬੁੱਢਾ ਜੀ ਨਾਲ ਨੇ, ਭਾਈ ਮਰਦਾਨਾ ਜੀ ਨਾਲ ਨੇ। ਇੱਥੋਂ ਫਿਰ ਗੁਰੂ ਅਮਰਦਾਸ ਮਹਾਰਾਜ ਪ੍ਰਭਪੁਰ ਪਿਆਨਾ ਤੋਂ ਪਹਿਲਾਂ ਇਹ ਥਾਂ ਦੀ
ਨਿਸ਼ਾਨ ਦੇਈ ਕਰਕੇ ਗਏ ਨੇ, ਇਹ ਕਹਿ ਕੇ ਗਏ ਨੇ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕਿ ਤੁਸੀਂ ਗੋਇੰਦਵਾਲ ਸਾਹਿਬ ਤੋਂ ਇੱਥੇ ਆ ਕੇ ਨਗਰ ਵਸਾਉਣਾ। ਚਲੋ ਮੈਂ ਬੇਨਤੀ ਕਰਾਂ ਵੀ ਨਗਰ ਵਸਿਆ, 52 ਤਿਰਿਆਂ ਦੇ ਵੱਖ ਵੱਖ ਕਿੱਤਿਆਂ ਦੇ ਵਪਾਰੀ ਲੋਕ ਆਏ, 11 ਸਾਲ ਗੁਰੂ ਅਰਜਨ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਬਤੀਤ ਹੋਏ ਤੇ ਹੁਣ ਪਿਤਾ ਦੀ ਹਜ਼ੂਰੀ ਅੰਦਰ 7 ਸਾਲ ਦਾ ਸਮਾਂ ਗੁਜ਼ਰਦਾ, 7 ਸਾਲ ਦਾ ਸਮਾਂ ਇੱਥੇ ਸੇਵਾ ਕਰਦਿਆਂ ਸਿਮਰਨ ਕਰਦਿਆਂ ਤੇ ਗੁਰੂ ਪਿਤਾ ਦੇ ਹੁਕਮ ਨੂੰ 7 ਵਚਨ ਕਹਿ ਕੇ ਕਮਾਇਆ। ਤੇ ਇੱਕ ਦਿਨ ਵਕਤ ਆਉਂਦਾ, ਮੈਂ ਸੰਖੇਪ ਕਹਾਂ ਵੀ ਜਿਸ ਦਿਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਾਹੌਰ ਤੋਂ ਭਾਈ ਸਿਹਾਰੀ ਮੱਲ ਆਉਂਦਾ। ਸਿਹਾਰੀ ਮੱਲ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਤਾਏ ਦਾ ਸੁਪੁੱਤਰ ਹੈ ਤੇ ਸਿਹਾਰੀ ਭਰਾ ਲੱਗਿਆ। ਸਿਹਾਰੀ ਮੱਲ ਆਇਆ, ਉਹਨੇ ਬੇਨਤੀ ਕੀਤੀ, ਮਹਾਰਾਜ ਕਿਸੇ ਵੇਲੇ ਤੁਹਾਡੇ ਨਾਲ ਸਾਡੇ ਵਿੱਚੋਂ ਸ਼ਰੀਕੇ ਕਬੀਲੇ ਨੇ ਬੜੀਆਂ ਬੇਇਨਸਾਫੀਆਂ ਕੀਤੀਆਂ। ਆਪ ਜੀ ਨੂੰ ਪਤਾ, ਚਲ ਆਪਾਂ ਉਧਰ ਨਹੀਂ ਤੁਰਨਾ, ਵੀ 7 ਸਾਲ ਦੀ ਉਮਰ ਵਿੱਚ ਮਾਤਾ ਪਿਤਾ ਚੜ੍ਹਾਈ ਕਰ ਗਏ ਬਾਬਾ ਹਰਦਾਸ ਜੀ ਤੇ, ਪਰ ਉੱਥੇ ਮਾਤਾ ਦਇਆ ਕੌਰ ਚੜ੍ਹਾਈ ਕੀਤੇ, ਪਰ ਉਹ ਪਰਿਵਾਰਕ ਸ਼ਰੀਕੇ ਕਬੀਲੇ ਵਾਲਿਆਂ ਨੇ ਗੁਰੂ ਰਾਮਦਾਸ ਜੀ ਨੂੰ ਸੰਭਾਲਣ ਦੀ ਬਜਾਏ ਇੱਕ ਪੁੱਤਰ ਜਾਣ ਕੇ ਆਪਣੇ ਪਰਿਵਾਰ ਕਬੀਲਿਆਂ ਦਾ, ਬਲਕਿ ਬਹੁਤ ਵਾਰੀ ਉਹ ਨਰਾਦਰ ਹੀ ਕਰਦੇ ਨੇ। ਪਰ ਅੱਜ ਆਇਆ ਸਿਹਾਰੀ ਮੱਲ, ਉਹਨੇ ਹੱਥ ਜੋੜ ਕੇ ਕਿਹਾ, ਮਹਾਰਾਜ ਸਾਡੇ ਪੁਰਖਿਆਂ ਦੀਆਂ ਪਰਿਵਾਰਾਂ ਦੀਆਂ ਕੀਤੀਆਂ ਭੁੱਲਾਂ ਬਖਸ਼ੋ, ਕਿਰਪਾ ਕਰੋ, ਮੇਰੇ ਪੁੱਤਰ ਦਾ ਵਿਆਹ ਹੈ, ਲਾਹੌਰ ਆਪ ਜੀ ਮੁਬਾਰਕ ਚਰਨ ਪਾ ਕੇ ਨਿਵਾਜਣਾ, ਤੁਹਾਡੇ ਦਰਸ਼ਨ ਹੋਣਗੇ ਤੇ ਮੈਂ ਸੁਭਾਗਾ ਸਮਝਾਂਗਾ। ਮਹਾਰਾਜ ਜੀ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ, ਸਿਹਾਰੀ ਮੱਲ ਤੈਨੂੰ ਜੀ ਆਇਆਂ ਨੂੰ, ਪਰ ਸੱਚ ਇਹ ਵੇ ਇੱਥੇ ਸੇਵਾ ਦੇ ਕਾਰਜ ਚੱਲ ਰਹੇ ਨੇ, ਬੇਅੰਤ ਸੰਗਤਾਂ ਆ ਰਹੀਆਂ, ਨਗਰ ਦੀ ਉਸਾਰੀ ਹੋ ਰਹੀ ਆ, ਸ੍ਰੀ ਇਹ ਜਿਹੜਾ ਪਾਵਨ ਗੁਰੂ ਘਰ ਦਾ ਸਰੋਵਰ ਦੀ ਖੁਦਵਾਈ ਹੋ ਰਹੀ ਆ, ਕਈ ਤਰ੍ਹਾਂ ਦੀਆਂ ਸੇਵਾਵਾਂ ਚੱਲਦੀਆਂ। ਦੂਜੀ ਗੱਲ, ਜਦੋਂ ਪੁੱਤਰ ਤੂੰ ਵਿਆਹੁਣ ਜਾਣਾ, ਆਪਾਂ ਬਰਾਤ ਲੈ ਕੇ ਧੀ ਵਾਲਿਆਂ ਦੇ ਜਾਂਦੇ ਹਾਂ, ਅਸੀਂ ਆਵਾਂਗੇ, ਸੰਗਤਾਂ ਆਉਣਗੀਆਂ, ਆਪਾਂ ਧੀ ਵਾਲਿਆਂ ਤੇ ਇੰਨਾ ਭਾਰ ਨਹੀਂ ਪਾਉਣਾ। ਮਹਾਰਾਜ ਜੀ ਨੇ ਕਈ ਵਚਨ ਕੀਤੇ, ਉਹਨੇ ਬੇਨਤੀ ਕੀਤੀ, ਪਾਤਸ਼ਾਹ ਕਿਰਪਾ ਕਰਕੇ 3 ਪੁੱਤਰਾਂ ਵਿੱਚੋਂ ਕਿਸੇ ਪੁੱਤਰ ਨੂੰ ਘੱਲ ਦਿਓ। ਮਹਾਰਾਜ ਜੀ ਨੇ ਵਚਨ ਕੀਤਾ, ਕਹਿਣ ਲੱਗੇ, ਜ਼ਰੂਰ ਅਸੀਂ ਇੱਕ ਪੁੱਤਰ ਨੂੰ ਵਿਆਹ ਤੇ ਘੱਲਾਂਗੇ। ਵੇਖੋ, 7 ਸਾਲ ਦਾ ਸਮਾਂ ਗੁਜ਼ਰ ਚੱਲਿਆ ਇੱਥੇ ਜਦੋਂ ਗੁਰਤਾ ਗੱਦੀ ਮਿਲੀ ਹੋਈ ਆ, ਤੇ ਜਦੋਂ ਵਿਆਹ ਦਾ ਦਿਨ ਨੇੜੇ ਆਇਆ, ਮੈਂ ਸੰਖੇਪ ਕਹਾਂ ਕਿ ਸਭ ਤੋਂ ਪਹਿਲੀ ਆਵਾਜ਼ ਪ੍ਰਿਥੀ ਚੰਦ ਨੂੰ ਮਾਰੀ ਤੇ ਪ੍ਰਿਥੀ ਚੰਦ ਨੇ ਅੱਗੋਂ ਕਿਹਾ, ਮਹਾਰਾਜ ਮੇਰੇ ਜਾਇਆ ਵਿਆਹ ਤੇ ਸਰਨਾ ਕੋਈ ਨਹੀਂ, ਪਿੱਛੇ ਇੰਨੀ ਕਾਰ ਭੇਟਾ, ਲੰਗਰਾਂ ਦੇ ਪ੍ਰਬੰਧ, ਸੰਗਤਾਂ ਨੂੰ ਸੰਭਾਲਣ ਦਾ ਪ੍ਰਬੰਧ ਮੇਰੇ ਤੋਂ ਬਿਨਾਂ ਕਰੇਗਾ ਕੌਣ, ਮੇਰੇ ਕਰਕੇ ਪ੍ਰਬੰਧ ਚੱਲਦਾ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਨੇ ਵੇਖਿਆ ਕਿ ਪ੍ਰਿਥੀ ਚੰਦ ਅੰਦਰ ਹੋਂ ਦੀ, ਮੈਂ ਦੀ, ਅਹੰਕਾਰ ਦੀ ਭਾਵਨਾ ਪੈਦਾ ਹੋ ਗਈ ਆ। ਮਹਾਰਾਜ ਨੇ ਮਹਾਦੇਵ ਨੂੰ ਆਵਾਜ਼ ਮਾਰੀ, ਉਹ ਬਰਖਤ ਬਿਰਤੀ ਦਾ ਸੀ, ਬਰਖਤ ਤੋਂ ਭਾਵ ਉਹਨੇ ਕਿਹਾ, ਮਹਾਰਾਜ ਮੈਂ ਇਹਨਾਂ ਰਿਸ਼ਤਿਆਂ ਨਾਤਿਆਂ ਵਿੱਚ ਬਹੁਤਾ ਭਰੋਸਾ ਨਹੀਂ ਰੱਖਦਾ, ਇਹ ਕਿਹੜਾ ਸਦੀਵੀ ਰਹਿਣ ਵਾਲੇ ਨੇ, ਕਿਰਪਾ ਕਰਕੇ ਮੈਨੂੰ ਚਰਨਾਂ ਵਿੱਚ ਹੀ ਰੱਖੋ, ਤੁਸੀਂ ਗੁਰੂ ਅਰਜਨ ਦੇਵ ਜੀ ਨੂੰ ਘੱਲ ਦਿਓ। ਗੁਰੂ ਰਾਮਦਾਸ ਜੀ ਨੇ ਵੇਖਿਆ, ਜਿਹੜਾ ਗ੍ਰਿਸ਼ਤੀਆਂ ਦੇ ਦੁੱਖ ਸੁੱਖ ਦਾ ਸਾਥੀ ਨਹੀਂ ਬਣ ਸਕਦਾ, ਕੱਲ੍ਹ ਉਹ ਗੁਰਿਆਈ ਕਿਵੇਂ ਸੰਭਾਲੇਗਾ। ਵੇਖੋ, ਮਹਾਦੇਵ ਭਾਵੇਂ ਬਰਖਤ ਹੈ, ਉਹਦੇ ਅੰਦਰ ਲੋਭ ਦੀ ਬਿਰਤੀ ਨਹੀਂ, ਪਰ ਉਹ ਦੁੱਖ ਸੁੱਖ ਦਾ ਸਾਥੀ ਨਹੀਂ ਬਣ ਸਕਦਾ, ਤੇ ਉਹ ਕਿਵੇਂ, ਮਹਾਰਾਜ ਕਹਿਣ ਲੱਗੇ, ਇਹ ਗੁਰਤਾ ਗੱਦੀ ਦੀ ਸੇਵਾ ਸੰਭਾਲੇਗਾ। ਗੁਰੂ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾਇਆ, ਤੇ ਜਦੋਂ ਬੁਲਾਇਆ ਤੇ ਮਹਾਰਾਜ ਨੇ ਬਚਨ ਕੀਤਾ, ਲਾਹੌਰ ਜਾਣਾ, ਅੱਗੋਂ ਹੱਥ ਜੋੜ ਕੇ ਕਿਹਾ, ਮਹਾਰਾਜ ਇਹ ਤੇ ਸੂਖਮ ਕਾਰਜ ਹੈ, ਇਹ ਤੇ ਸੁਖੈਨ ਕਾਰਜ ਹੈ, ਇਹ ਖੁਸ਼ੀ ਦਾ ਮੌਕਾ ਹੈ, ਤੁਸੀਂ ਮੈਨੂੰ ਤਰੁੱਠ ਕੇ ਖੁਸ਼ੀ ਦੇ ਸਮੇਂ ਘੱਲ ਰਹੇ ਹੋ, ਸਤਿਗੁਰੂ ਤੁਹਾਡਾ ਹੁਕਮ ਸਿਰ ਮੱਥੇ, ਪਰ ਜੇ ਕਿਤੇ ਬਿਪਤਾ ਭਰੇ ਸਮੇਂ ਅੰਦਰ ਦੁੱਖ ਦੀ ਘੜੀ ਵਿੱਚ ਵੀ ਹੁਕਮ ਦੇ ਕੇ ਤੋਰੋ ਤੇ ਮੈਂ ਤਾਂ ਵੀ ਤੁਹਾਡੇ ਚਰਨਾਂ ਵਿੱਚ ਹਾਜ਼ਰ ਹਾਂ। ਯਾਦ ਰੱਖੋ, ਦੁਨਿਆਵੀ ਤੌਰ ਤੇ ਇਤਿਹਾਸ ਦਾ ਪੰਨਾ ਪੜ੍ਹੋ, ਬਾਹਰੀ ਅੱਖ ਨਾਲ ਵੇਖੀਏ ਤੇ ਵਿਆਹ ਤੇ ਜਾਣਾ, ਪਰ ਜੇ ਗੁਰਮਤਿ ਦੇ ਨਜ਼ਰੀਏ ਵਿੱਚ ਵੇਖੀਏ ਤੇ ਸੱਚ ਇਹ ਵੇ ਗੁਰੂ ਦਾ ਹੁਕਮ ਕਮਾਉਣ ਵਾਲੀ ਗੱਲ ਹੈ, ਗੁਰੂ ਦੀ ਆਗਿਆ ਵਿੱਚ ਕਿਵੇਂ ਤੁਰੀਦਾ। ਪ੍ਰਿਥੀ ਚੰਦ ਜਵਾਬ ਦੇ ਗਿਆ,
ਮਹਾਦੇਵ ਜਵਾਬ ਦੇ ਗਿਆ। ਆਖਰ ਗੁਰੂ ਅਰਜਨ ਸਾਹਿਬ ਮਹਾਰਾਜ ਵਿਆਹ ਦੇ ਕਾਰਜ ਤੇ ਗਏ ਤੇ ਨਾਲ ਵਚਨ ਕਿਹਾ ਸੀ, ਹੁਕਮ ਵਿੱਚ ਚੱਲਿਓ, ਹੁਕਮ ਵਿੱਚ ਉੱਥੇ ਰਹਿ ਕੇ ਬਾਣੀ ਦਾ ਪ੍ਰਚਾਰ ਪ੍ਰਸਾਰ ਕਰਨਾ ਤੇ ਸਾਡੇ ਹੁਕਮ ਤੋਂ ਬਿਨਾਂ ਵਾਪਸ ਪਰਤਣਾ ਨਹੀਂ, ਸਤ ਵਚਨ ਕਿਹਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ, ਕਹਿਣ ਲੱਗੇ ਭਾਵੇਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਅੰਦਰ ਵਿਛੋੜੇ ਦੀ ਪੀੜਾ ਹੈ, ਉਹ ਦਰਦ ਹੈ, ਪਰ ਗੁਰੂ ਜੀ ਹੁਕਮ ਮੰਨਣ ਦੇ ਲਈ ਆਪਣੇ ਸਤਿਗੁਰੂ ਦਾ ਜਿਹੜਾ ਵਿਛੋੜਾ ਸਹਿ ਕੇ ਵੀ ਹੁਕਮ ਨੂੰ ਘੁਮਾਉਣ ਲੱਗੇ ਨੇ। ਪ੍ਰੀਤਵਾਨ ਉਹਦਾ ਵਿਛੋੜਾ ਪਏ, ਉਹ ਅੰਤਰ ਆਤਮੇ ਤੋਂ ਦਰਦ ਮਹਿਸੂਸ ਕਰਦਾ ਹੈ, ਸਤ ਵਚਨ ਕਹਿ ਕੇ ਚਲੇ ਗਏ। ਇਤਿਹਾਸ ਹੈ ਕਿ ਉੱਥੇ ਰਹਿ ਕੇ ਵਿਆਹ ਦਾ ਕਾਰਜ ਭੁਗਤਾਇਆ ਤੇ ਜਿਹੜਾ ਚੂਨਾ ਮੰਡੀ ਲਾਹੌਰ ਹੈ ਨਾ, ਉੱਥੇ ਇਮਾਰਤ ਦੀ ਦੇਖ ਰੇਖ ਕੀਤੀ ਤੇ ਉੱਥੇ ਮਹਾਰਾਜ ਨੇ ਕਿਰਪਾ ਕੀਤੀ। ਰੋਜ਼ਾਨਾ ਦੋ ਵੇਲੇ ਸੰਗਤਾਂ ਆਉਂਦੀਆਂ ਤੇ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਰੱਬੀ ਉਪਦੇਸ਼ ਮੰਨਦੇ ਨੇ। ਯਾਦ ਰੱਖੋ, ਇੱਥੇ ਮਹਾਰਾਜ ਦੇ ਚਰਨਾਂ ਅੰਦਰ ਭਾਈ ਸੈਦੋ ਕਿਹੋ, ਸਾਈ ਦਿੱਤਾ, ਸਾਈ ਮੀਆਂ ਮੀਰ, ਹੋਰ ਬੇਅੰਤ ਪੀਰ ਫਕੀਰ ਆਉਂਦੇ ਆ, ਮਹਾਰਾਜ ਸਭਨਾਂ ਨੂੰ ਰੱਬੀ ਉਪਦੇਸ਼ ਵੰਡਦੇ ਆ। ਸਮਾਂ ਬਹੁਤ ਦਿਨ ਬਤੀਤ ਹੋ ਗਏ ਤੇ ਮਨ ਵਿੱਚ ਖਿਆਲ ਪੈਦਾ ਹੋਇਆ, ਗੁਰੂ ਜੀ ਦਾ ਹੁਕਮ ਨਹੀਂ ਆਇਆ, ਅੰਦਰ ਦਰਸ਼ਨਾਂ ਦੀ ਤਾਂਘ ਨੇ ਖਿੱਚ ਪੈਦਾ ਕੀਤੀ। ਆਖਰ ਕਾਗਜ਼ ਦੇ ਟੁਕੜੇ ਤੇ ਹਿਰਦੇ ਦੀ ਭਾਵਨਾ ਲਿਖ ਕੇ ਤੇ ਇੱਕ ਚਿੱਠੀ ਗੁਰੂ ਰਾਮਦਾਸ ਜੀ ਨੂੰ ਘੱਲੀ। ਮੈਂ ਸੰਖੇਪ ਕਹਿ ਕੇ ਅੱਗੇ ਤੁਰਾਂ, ਬਾਰੀ ਸਿੰਘ ਮਹਾਰਾਜ ਨੇ ਤਿੰਨ ਚਿੱਠੀਆਂ ਘੱਲੀਆਂ ਪਰ ਦੋ ਚਿੱਠੀਆਂ ਦਾ ਜਵਾਬ ਨਾ ਆਇਆ। ਤੀਜੀ ਚਿੱਠੀ ਅੰਦਰ ਮਹਾਰਾਜ ਜੀ ਨੇ ਪਪੀਹੇ ਦੀ ਤਸਵੀਰ ਬਣਾਈ ਤੇ ਨਾਲੇ ਕੁਝ ਸ਼ਬਦ ਉਕਰੇ ਨੇ ਤੇ ਦੇਣ ਵਾਲੇ ਨੂੰ ਕਿਹਾ, ਭਾਈ ਗੁਰੂ ਰਾਮਦਾਸ ਜੀ ਤੋਂ ਬਿਨਾਂ ਕਿਸੇ ਨੂੰ ਚਿੱਠੀ ਭੇਟ ਨਹੀਂ ਕਰਨੀ, ਮਹਾਰਾਜ ਜੀ ਨੂੰ ਜਾ ਕੇ ਇਹ ਚਿੱਠੀ ਦੇਣਾ ਕਰੀ। ਜਦੋਂ ਮਹਾਰਾਜ ਕੋਲ ਚਿੱਠੀ ਗਈ ਤੇ ਉਸ ਤੇ ਇਤਿਹਾਸ ਚੋਂ ਕਹਿੰਦੇ ਵੀ ਅੰਕ ਪਾਇਆ ਹੁੰਦਾ ਸੀ ਨੰਬਰ, ਉੱਥੇ ਤਿੰਨ ਨੰਬਰ ਪਾਇਆ। ਮਹਾਰਾਜ ਜੀ ਨੂੰ ਪਤਾ ਸੀ, ਮਹਾਰਾਜ ਜੀ ਨੇ ਪ੍ਰਿਥੀ ਚੰਦ ਨੂੰ ਬੁਲਾਇਆ, ਕਹਿਣ ਲੱਗੇ ਪ੍ਰਿਥੀ ਚੰਦ, ਗੁਰੂ ਅਰਜਨ ਦੇਵ, ਆਪਾਂ ਗੁਰੂ ਸ਼ਬਦ ਵਰਤਨੇ ਭਾਵੇਂ ਪਦਵੀ ਹਜੇ ਮਿਲੀ ਨਹੀਂ, ਤੁਹਾਨੂੰ ਗੁਰੂ ਅਰਜਨ ਦੇਵ ਜੀ ਨੇ ਇੱਥੇ ਚਿੱਠੀਆਂ ਘੱਲੀਆਂ ਤੇ ਪ੍ਰਿਥੀ ਚੰਦ ਚਿੱਠੀਆਂ ਲਿਆ ਕਿੱਥੇ ਹੈ? ਹੁਣ ਵੇਖੋ, ਉਹਦੇ ਅੰਦਰ ਉਹ ਗੁਰੂ ਜਾਣਨ ਵਾਲੀ ਭਾਵਨਾ ਨਹੀਂ, ਉਹ ਉਂਝ ਗੁਰੂ ਰਾਮਦਾਸ ਜੀ ਨੂੰ ਦੁਨਿਆਵੀ ਪਿਤਾ ਦੀ ਅੱਖ ਨਾਲ ਵੇਖ ਰਿਹਾ ਵੀ ਇਹ ਮੇਰੇ ਪਿਤਾ ਨੇ, ਮੈਂ ਇਹਨਾਂ ਦਾ ਪੁੱਤਰ ਹਾਂ, ਤੇ ਗੁਰੂ ਨਹੀਂ ਜਾਣਦਾ ਉਸ ਭਾਵ ਅੰਦਰ। ਤੇ ਨਾਲ ਹੀ ਕਹਿੰਦੇ, ਮਹਾਰਾਜ ਇਹ ਚਿੱਠੀਆਂ ਕਿਹੜਾ ਕੋਈ ਕੀਮਤੀ ਖਜ਼ਾਨਾ ਜਿਹੜਾ ਮੈਂ ਦੱਬ ਲਿਆ ਹੋਏਗਾ, ਇਹ ਕਿਹੜਾ ਕੋਈ ਧਨ ਪਦਾਰਥ ਹੈ ਜਿਹੜਾ ਰੱਖ ਲਿਆ? ਮਹਾਰਾਜ ਮੈਂ ਕਾਗਜ਼ ਦੇ ਟੁਕੜੇ ਤੋਂ ਕੀ ਕਰਵਾਉਣਾ? ਸਤਿਗੁਰੂ ਗੁਰੂ ਰਾਮਦਾਸ ਅੰਤਰਜਾਮੀ ਨੇ ਕਿਹਾ, ਕਹਿਣ ਲੱਗੇ ਫਲਾਣੀ ਜਗ੍ਹਾ ਸਿੱਖ ਨੂੰ ਘੱਲਿਆ, ਇਹਦੇ ਕਮੀਜ਼ ਵਿੱਚ ਕੱਪੜੇ ਵਿੱਚ ਉਹ ਚਿੱਠੀ ਪਈ ਆ, ਮੰਗਾ ਲਈਆਂ। ਪ੍ਰਿਥੀ ਚੰਦ ਝੂਠਾ ਹੋਇਆ। ਆਖਰ ਮਹਾਰਾਜ ਜੀ ਨੇ ਜਵਾਬ ਘੱਲਿਆ ਤੇ ਜਵਾਬ ਜਦੋਂ ਘੱਲਿਆ ਨਾ, ਇਹ ਬੰਸਾਵਲੀ ਨਾਮੇ ਦਾ ਕਰਤਾ ਕਹਿੰਦੇ, ਮਹਾਰਾਜ ਨੇ ਮੇਘ ਦੀ ਤਸਵੀਰ ਬਣਾਈ, ਬੱਦਲ ਦੀ, ਮੀਂਹ ਵਰਦਾ, ਕਿਉਂਕਿ ਗੁਰੂ ਰਾਮ ਅਰਜਨ ਦੇਵ ਜੀ ਨੇ ਘੱਲੀ ਸੀ ਪਪੀਹੇ ਦੀ ਤਸਵੀਰ। ਇਹਦਾ ਭਾਵ ਹੋ ਗਿਆ ਕਿ ਪਪੀਹਾ ਸਵੰਤੀ ਬੂੰਦ ਲਈ ਤੜਫਦਾ, ਮੇਰੇ ਅੰਤਰ ਆਤਮੇ ਤੁਹਾਡੇ ਦਰਸ਼ਨਾਂ ਦੀ ਸਵੰਤੀ ਬੂੰਦ ਚਾਹੀਦੀ ਆ। ਤੇ ਗੁਰੂ ਜੀ ਨੇ ਮੇਘ ਦੀ ਤਸਵੀਰ ਬਣਾ ਕੇ ਜਵਾਬ ਘੱਲਿਆ ਕਿ ਜੇ ਤੇਰੇ ਅੰਦਰ ਤੜਪ ਪੈਦਾ ਹੋ ਗਈ ਆ ਤੇ ਅਰਜਨ ਦੇ ਬਹੁਤ ਥੋੜ ਚਿਰੇ ਅੰਦਰ ਮਿਲਾਪ ਹੋਏਗਾ, ਮੁੱਖ ਵਿੱਚ ਸਵੰਤੀ ਬੂੰਦ ਪਏਗੀ ਦਰਸ਼ਨਾਂ ਦੀ। ਚਲੋ, ਬਾਬਾ ਬੁੱਢਾ ਜੀ ਨੂੰ ਘੱਲਿਆ, ਪੰਜ ਸਿੱਖਾਂ ਨੂੰ ਘੱਲਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲਾਹੌਰ ਤੋਂ ਲੈ ਕੇ ਆਏ ਤੇ ਲਿਆਉਂਦਿਆਂ ਸਾਰ ਆਉਣ ਸਾਰ ਸਤਿਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਿਆ। ਗੁਰੂ ਪਿਤਾ ਜੀ ਨੇ ਬਖਸ਼ਿਸ਼ਾਂ ਕੀਤੀਆਂ। ਆਖਰ ਸਾਹਿਬ ਨੇ ਉਹ ਸਮਾਂ ਜਾਣ ਕੇ ਕਿ ਹੁਣ ਗੁਰਤਾ ਗੱਦੀ ਦਾ ਸਮਾਂ ਹੈ ਤੇ 1581 ਆ ਤਿੰਨ ਡੇਟਾਂ ਚੇਤਾ ਰੱਖਿਓ, 1563 ਵਿੱਚ ਪ੍ਰਕਾਸ਼ ਹੈ, 1574 ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਮਿਲੀ ਤੇ 1581 ਵਿੱਚ ਹੁਣ ਇਹ ਜਿਹੜੀ ਗੁਰਤਾ ਗੱਦੀ ਆ, ਗੁਰੂ ਰਾਮਦਾਸ ਜੀ ਤਰੁੱਠ ਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ਿਸ਼ ਕਰਦੇ ਆ, ਗੁਰਿਆਈ ਦਿੱਤੀ। ਬਾਬਾ ਬੁੱਢਾ ਸਾਹਿਬ ਨੇ ਮਰਿਆਦਾ ਨਿਭਾਈ, ਸਤਿਗੁਰੂ ਜੀ ਨੇ ਮੱਥਾ ਟੇਕਿਆ, ਸੰਗਤਾਂ ਨੇ ਨਮਸਕਾਰਾਂ ਕੀਤੀਆਂ,
ਜਿਹਨੂੰ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ, ਤਖ਼ਤ ਬੈਠਾ ਅਰਜੁਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਬਨੋ ਤੈ ਆਤਮਨੋ ਚੋ ਚੱਕੀ ਕੀਰ ਲੋਆ। ਗੁਰੂ ਅਰਜਨ ਸਾਹਿਬ ਮਹਾਰਾਜ ਤਖ਼ਤ ਤੇ ਬਿਰਾਜਮਾਨ ਹੋਏ ਤੇ ਇਸ ਤੋਂ ਬਾਅਦ ਮਹਾਰਾਜ ਆਪਣੇ ਨਾਲ ਹੀ ਗੁਰੂ ਅਰਜਨ ਦੇਵ ਜੀ ਨੂੰ ਗੋਇੰਦਵਾਲ ਸਾਹਿਬ ਲੈ ਗਏ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਪ੍ਰਾਪੁਰ ਪਿਆਨਾ ਗੋਇੰਦਵਾਲ ਸਾਹਿਬ ਕਰਦੇ ਆ। ਪਰ ਮਹਾਰਾਜ ਜੀ ਜਦੋਂ ਪ੍ਰਾਪੁਰ ਪਿਆਨਾ ਕੀਤੇ, ਪ੍ਰਿਥੀ ਚੰਦ ਨੇ ਵਖੇੜਾ ਖੜਾ ਕੀਤਾ, ਕਿਉਂਕਿ ਉਹਦੇ ਮਨ ਦੀ ਇਹ ਚਾਹਤ ਸੀ ਕਿ ਇਹ ਗੁਰਤਾ ਗੱਦੀ ਮੈਨੂੰ ਮਿਲੇ, ਮੈਂ ਅੱਗੇ ਹੋ ਕੇ ਸੇਵਾਵਾਂ ਸੰਭਾਲਦਾ। ਉਹਦੇ ਅੰਦਰ ਭਾਵਨਾ ਨਹੀਂ ਸੀ, ਬਲਕਿ ਉਹ ਇਸ ਕਾਰਨ ਅੱਗੇ ਹੋ ਕੇ ਸੰਭਾਲਦਾ ਸੀ ਕੱਲ ਮੈਨੂੰ ਗੱਦੀ ਮਿਲ ਜਾਏਗੀ। ਗੁਰਮੁਖੋ ਇਤਿਹਾਸ ਕਹਿੰਦਾ, ਇੱਥੋਂ ਤੱਕ ਇਤਿਹਾਸ ਵਿੱਚ ਬੋਲਨੇ ਕਿ ਪ੍ਰਿਥੀ ਚੰਦ ਨੇ ਆਮ ਸੰਗਤਾਂ ਵਿੱਚ ਇਸ ਗੱਲ ਦਾ ਉਛਾਲਾ ਪੈਦਾ ਕੀਤਾ ਕਿ ਇਹ ਗੁਰੂ ਅਰਜੁਨ ਦੇਵ ਮੇਰੇ ਭਰਾ ਨੇ, ਆਉਂਦਿਆਂ ਸਾਰ ਗੁਰੂ ਰਾਮਦਾਸ ਜੀ ਨੂੰ ਕੁਝ ਖਾਣੇ ਵਿੱਚ ਦੇ ਕੇ ਉਹਨਾਂ ਨੂੰ ਤੇ ਪ੍ਰਭੂ ਪਿਆਨਾ ਕਰਕੇ ਕੁਝ ਖਾਣੇ ਵਿੱਚ ਦਿੱਤਾ ਹੈ, ਇਹ ਪ੍ਰਚਾਰ ਦੇ ਦੇ। ਪਰ ਆਪ ਜੀ ਨੂੰ ਪਤਾ ਹੈ ਜਿਹੜੀ ਬਖਸ਼ਿਸ਼ ਮਹਾਰਾਜ ਨੇ ਸੰਗਤਾਂ ਦੇ ਸਾਹਮਣੇ ਵਰਤਾਈ ਤੇ ਕੂੜ ਨਖੁੱਟ ਜਾਂਦਾ। ਉਸ ਤੋਂ ਬਾਅਦ ਜਦੋਂ ਮਹਾਰਾਜ ਪ੍ਰਭੂ ਪਿਆਨਾ ਕੀਤੇ, ਗੁਰੂ ਅਰਜੁਨ ਦੇਵ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਤੇ ਬਾਬਾ ਬੁੱਢਾ ਜੀ ਨੇ ਉਹ ਦੋ ਦਸਤਾਰਾਂ ਲਈਆਂ ਤੇ ਜਦੋਂ ਦਸਤਾਰਾਂ ਬੰਨਣ ਦੀ ਗੱਲ ਆਈ, ਸੰਗਤਾਂ ਇਕੱਤਰ ਹੋਈਆਂ, ਮਸੰਦ ਆਏ, ਬਾਬਾ ਬੁੱਢਾ ਸਾਹਿਬ ਜੀ ਦਸਤਾਰ ਥਾਲੀ ਵਿੱਚ ਰੱਖ ਕੇ ਜਦੋਂ ਗੁਰੂ ਅਰਜਨ ਸਾਹਿਬ ਵਾਲੇ ਪਾਸੇ ਵਧੇ, ਇਹ ਇਤਿਹਾਸ ਕਹਿੰਦੇ ਆਪਣੇ ਮਸੰਦਾਂ ਨੂੰ ਕਹਿ ਕੇ ਪ੍ਰਿਥੀ ਚੰਦ ਨੇ ਉਹ ਦਸਤਾਰ ਖੋਹ ਲਈ। ਇੱਥੇ ਵੀ ਬਚਨ ਕਹੇ ਗੁਰੂ ਅਰਜਨ ਦੇਵ ਮਹਾਰਾਜ ਛੰਡ ਦੇ ਘਰ ਨੇ, ਬਾਬਾ ਬੁੱਢਾ ਜੀ ਕੋਈ ਗੱਲ ਨਹੀਂ, ਵੱਡਾ ਭਰਾਤਾ ਹੈ, ਇਹ ਅੰਦਰੋਂ ਕਲਪਿਆ ਪਿਆ, ਦਸਤਾਰ ਇਹਨੂੰ ਬੰਨ ਦਿਓ। ਇੱਕ ਦਸਤਾਰ ਉਹਨੂੰ ਬੰਨੀ ਗਈ ਤੇ ਦੂਸਰੀ ਦਸਤਾਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੂੰ ਬੰਨੀ ਗਈ ਤੇ ਜਦੋਂ ਪੁੱਛਿਆ ਵੀ ਇਹ ਦੋ ਦਸਤਾਰਾਂ ਕਿਉਂ, ਉੱਥੇ ਵਰਦਾਨਿਆਂ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਦੇ ਵੱਡੇ ਪੁੱਤਰ ਹੋਣ ਦੇ ਨਾਤੇ ਦਸਤਾਰ ਤੁਹਾਨੂੰ ਬੰਨੀ ਗਈ, ਪਰ ਗੁਰਿਆਈ ਦੀ ਦਸਤਾਰ ਤੁਹਾਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਮਿਲੀ ਆ। ਗੁਰਮੁਖੋ ਪ੍ਰਿਥੀ ਚੰਦ ਭਾਵੇਂ ਰੱਜ ਕੇ ਵਿਰੋਧਤਾ ਕਰਦਾ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਤਖ਼ਤ ਤੇ ਬਿਰਾਜਮਾਨ ਹੋਏ, ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ, ਸਤਿਗੁਰੂ ਨੇ ਕਿਰਪਾ ਕੀਤੀ, ਜਿੱਥੇ ਬੇਅੰਤ ਸੰਗਤਾਂ ਨੂੰ ਰੱਬੀ ਉਪਦੇਸ਼ ਮੰਨ ਰਹੇ ਨੇ, ਉੱਥੇ ਮਹਾਰਾਜ ਜੀ ਨੇ ਜਿਹੜਾ ਸਰੋਵਰ ਧੰਨ ਗੁਰੂ ਰਾਮਦਾਸ ਜੀ ਨੇ ਖੁਦਵਾਇਆ ਅੰਮ੍ਰਿਤ ਸਰੋਵਰ, ਤੇ ਉਹ ਸਰੋਵਰ ਨੂੰ ਪੱਕਿਆਂ ਜਦੋਂ ਕੀਤਾ, ਉਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕੀਤਾ। ਆਪ ਜੀ ਨੂੰ ਪਤਾ, ਮਾਲਵੇ ਦਾ ਇੱਕ ਸਿੱਖ ਹੋਇਆ ਭਾਈ ਬਹਿਲੋ, ਉਹਨੇ ਕੂੜਾ ਕਰਕਟ ਕੱਚਾ ਕਰਕੇ ਜਦੋਂ ਇੱਟਾਂ ਦੇ ਆਵੇ ਪੱਕਦੇ ਸਨ ਤੇ ਲਿਆ ਲਿਆ ਕੇ ਕੂੜਾ ਕਰਕਟ ਲਾਉਣਾ, ਇੱਟਾਂ ਸਾਫ ਨਿਕਲੀਆਂ, ਸਰੋਵਰ ਪੱਕਾ ਕਰਨਾ, ਮਹਾਰਾਜ ਜੀ ਨੇ ਪੁੱਛਿਆ, ਕਹਿਣ ਲੱਗੇ ਇੰਨੀਆਂ ਲਾਲ ਸੁਰਖ ਇੱਟਾਂ ਨੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਵਰਤੀ, ਅੰਮ੍ਰਿਤ ਸਰੋਵਰ ਪੱਕਾ ਹੋਣਾ। ਮਹਾਰਾਜ ਜੀ ਖੁਸ਼ ਹੋਏ, ਸੰਗਤਾਂ ਨੇ ਕਿਹਾ ਮਹਾਰਾਜ ਮਾਲਵੇ ਦੇ ਸਿੱਖ ਨੇ ਬੜੀ ਸੇਵਾ ਕੀਤੀ ਆ, ਹੈ ਭਾਵੇਂ ਚੌਧਰੀ ਭਾਈ ਬਹਿਲੋ, ਪਰ ਮਹਾਰਾਜ ਉਹਨੇ ਕੂੜਾ ਕਰਕਟ ਗਲੀਆਂ ਵਿੱਚੋਂ ਕੱਚਾ ਕਰਕੇ ਅੱਗ ਵਿੱਚ ਪਾਇਆ। ਸਾਹਿਬ ਨੇ ਤਰੁੱਟ ਕੇ ਸਿੱਖ ਨੂੰ ਬਚਨ ਕਹੇ ਸਨ, ਭਾਈ ਬਹਿਲੋ ਸਭ ਤੋਂ ਪਹਿਲੋ ਤੁਮਰੋ ਬਚਨ ਕਬ ਹੂੰ ਨਾ ਟਲੈ, ਸੀਨੇ ਨਾ ਲਾਇਆ। ਭਾਈ ਮੰਝ ਜੀ ਵਰਗੇ ਬੇਅੰਤ ਸਿੱਖ ਬਖਸ਼ਿਸ਼ਾਂ ਲੈਣ ਵਾਲੇ, ਭਾਈ ਲੰਗਾਹ ਜੀ ਵਰਗੇ 82 ਪਿੰਡਾਂ ਦਾ ਸਰਦਾਰ ਹੈ ਭਾਈ ਲੰਗਾਹ ਜੀ, ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਗਏ, ਗੁਰੂ ਚਰਨਾਂ ਵਿੱਚ ਰਹਿ ਕੇ ਭਾਈ ਯਾਦ ਰੱਖਿਓ ਵਿਧੀ ਚੰਦ ਵਰਗੇ ਪਹਿਲਾਂ ਦਾ ਜੀਵਨ ਭਾਵੇਂ ਉਹ ਚੰਗੇ ਰਾਹ ਨਹੀਂ, ਪਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਲੈ ਕੇ ਵਿਧੀ ਚੰਦ 6ਵੇਂ ਪਾਤਸ਼ਾਹ ਵੇਲੇ ਇੱਥੋਂ ਤੱਕ ਬਚਨ ਪ੍ਰਾਪਤ ਕਰਤਾ, ਵਿਧੀ ਚੰਦ ਛੀਨਾ ਗੁਰੂ ਕਾ ਸੀਨਾ ਪ੍ਰੇਮ ਰੰਗ ਭੀਨਾ, ਬੇਅੰਤ ਬਖਸ਼ਿਸ਼ਾਂ ਵਰਤਾ ਰਹੇ ਨੇ। ਆਖਰ 1500 ਸਤਿਗੁਰੂ ਸੱਚੇ ਪਾਤਸ਼ਾਹ 88 ਈਸਵੀ ਅੰਦਰ 1588 ਨੂੰ ਮਹਾਰਾਜ ਉਸ ਅੰਮ੍ਰਿਤ ਸਰੋਵਰ ਨੂੰ ਪੱਕਿਆਂ ਕਰਵਾ ਕੇ ਤੇ ਉਸ ਦੇ ਅੰਦਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਉਸਾਰੀ ਆਰੰਭ ਕਰਵਾਉਂਦੇ ਆ। ਗੁਰਮੁਖੋ ਤੁਸੀਂ ਇਤਿਹਾਸ ਵਿੱਚੋਂ ਪੜ੍ਹੋ, ਜਿੰਨੀ ਮੀਨਾਕਾਰੀ ਹੈ, ਕਿਸ ਵਿਉਂਤਬੰਦੀ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਬਣਾਉਣਾ,
ਚਾਰ ਦਰਵਾਜ਼ੇ ਰੱਖਣੇ ਆ, ਮਾਰਗ ਇੱਕ ਰੱਖਣਾ, ਉੱਪਰਲੇ ਗੁਬੰਧ ਨੇ ਜਿਹੜੇ ਤੁਸੀਂ ਕਦੀ ਧਿਆਨ ਨਾਲ ਪੜਿਓ ਦਰਸ਼ਨ ਕਰਿਓ, ਉਹ ਜਿਵੇਂ ਕੌਲ ਦਾ ਫੁੱਲ ਮੁੱਧਾ ਹੋਵੇ ਇਸ ਤਰ੍ਹਾਂ ਟਿਕਾਇਆ ਹੈ, ਉਹ ਸਾਰੀ ਜਿੰਨੀ ਚਿੱਤਰਕਾਰੀ ਜਿੰਨੀਆਂ ਬਖਸ਼ਿਸ਼ਾਂ ਵਰਤਾਈਆਂ ਨੇ ਇਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਖੁਦ ਕਿਰਪਾ ਕੀਤੀ ਹੈ। ਮਹਾਰਾਜ ਜੀ ਨੇ ਬੜੀਆਂ ਬਖਸ਼ਿਸ਼ਾਂ ਵਰਤਾਈਆਂ, ਚਾਰੋਂ ਦਰਵਾਜ਼ੇ ਰੱਖ ਕੇ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ ਇੱਕੋ ਮਾਰਗ ਰੱਖ ਕੇ ਪ੍ਰਗਟ ਕੀਤਾ। ਪਰਮਾਤਮਾ ਦੇ ਮਿਲਾਪ ਲਈ ਇੱਕੋ ਮਾਰਗ ਹੈ, ਉਹ ਪ੍ਰੇਮਾ ਭਗਤੀ ਦਾ ਮਾਰਗ ਹੈ। ਬੜੀਆਂ ਬਖਸ਼ਿਸ਼ਾਂ ਵਰਤਾ ਕੇ ਆਖਰ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਉਸਾਰੀ ਹੋ ਗਈ। ਗੁਰਮੁਖੋ ਉਸ ਤੋਂ ਬਾਅਦ ਚੇਤਾ ਰੱਖਿਓ, ਬੇਅੰਤ ਸੰਗਤਾਂ ਮਹਾਰਾਜ ਦੇ ਚਰਨਾਂ ਵਿੱਚ ਆਉਂਦੀਆਂ ਤੇ ਸਤਿਗੁਰੂ ਅੰਮ੍ਰਿਤ ਬਾਣੀ ਵੀ ਉਚਾਰਦੇ ਨੇ। ਵਾਰ ਵਾਰ ਜਦੋਂ ਸੰਗਤਾਂ ਨੂੰ ਉਪਦੇਸ਼ ਦਿੰਦੇ ਆ ਤੇ ਅੰਮ੍ਰਿਤ ਬਾਣੀ ਵੀ ਉਚਾਰਦੇ ਨੇ, ਤੇ ਮੈਂ ਇਹ ਛੋਟੀ ਜਿਹੀ ਬੇਨਤੀ ਕਰਾਂ ਵੀ ਜਦੋਂ ਕਿਤੇ ਆਗਰੇ ਦੀ ਸਿੱਖ ਸੰਗਤ ਦਾ ਜਥਾ ਆਇਆ, ਪੁੱਛਿਆ ਗ੍ਰਿਸਤੀ ਬੰਦਿਆਂ ਨੇ, ਮਹਾਰਾਜ ਸਾਡਾ ਭਲਾ ਕਿਵੇਂ ਹੋਵੇ? ਤਿੰਨ ਵਚਨ ਕਹੇ, ਅੱਜ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਤੇ ਆਪਾਂ ਕੁਝ ਨਾ ਕੁਝ ਕਮਾ ਕੇ ਜਾਈਏ। ਮਹਾਰਾਜ ਜੀ ਨੇ ਕਿਹਾ, ਪਹਿਲੀ ਗੱਲ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ, ਇਹ ਅੰਮ੍ਰਿਤ ਬਾਣੀ ਦੇ ਖਜ਼ਾਨੇ ਨੂੰ ਪੜਿਆ ਜ਼ਰੂਰ ਕਰੋ। ਫਿਰ ਨਾਲ ਕਿਹਾ, ਇਹਨੂੰ ਪੜ੍ਹ ਕੇ ਨਹੀਂ ਛੱਡਣਾ, ਇਹ ਅੰਮ੍ਰਿਤ ਬਾਣੀ ਨੂੰ ਆਪਣੇ ਜੀਵਨ ਵਿੱਚ ਵਿਚਾਰੋ ਜ਼ਰੂਰ, ਇਹਦੇ ਅਰਥ ਜ਼ਰੂਰ ਵਾਚੋ। ਕਿਆ ਗੁਰ ਕਹੇ ਕਹੇ ਹਮ ਕਹਾਂ, ਸਨੇ ਸਨੇ ਮਾਨੇ ਮਨ ਮਹਾਂ, ਗੁਰੂ ਕੀ ਕਹਿੰਦੇ ਮੈਂ ਕੀ ਕਰਦਾ। ਆਖਿਰ ਮਹਾਰਾਜ ਕਹਿਣ ਲੱਗੇ, ਭਾਈ ਇਹ ਅੰਮ੍ਰਿਤ ਬਾਣੀ ਪੜ੍ਹਨੀ, ਅੰਮ੍ਰਿਤ ਬਾਣੀ ਵਿਚਾਰਨੀ, ਤੇ ਤੀਜਾ ਬਚਨ ਕਿਹਾ ਕਿ ਅੰਮ੍ਰਿਤ ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਕਮਾਈ ਕਰਨੀ, ਸ਼ਬਦ ਦੀ ਕਮਾਈ ਕਰਨੀ। ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਜੋ ਗੁਰੂ ਕਹਿੰਦਾ ਉਹਨੂੰ ਸੱਤ ਬਚਨ ਕਹਿ ਕੇ ਕਮਾਓਗੇ ਤੁਹਾਡਾ ਭਲਾ ਹੋ ਜਾਏਗਾ। ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਇੱਥੇ ਫਿਰ ਮਹਾਰਾਜ ਜੀ ਨੇ, ਜੀ ਆਪ ਜੀ ਨੂੰ ਪਤਾ ਕਿ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਚਾਰ ਨਗਰ ਵੀ ਵਸਾਏ ਨੇ, ਉਹਨਾਂ ਵਿੱਚੋਂ ਖਾਸ ਕਰਕੇ ਸ੍ਰੀ ਤਰਨ ਤਾਰਨ ਸਾਹਿਬ। ਤਰਨ ਤਾਰਨ ਸਾਹਿਬ ਮਹਾਰਾਜ ਜੀ ਨੇ ਤਾਂ ਵਸਾਇਆ, ਇਹ ਲਾਹੌਰ ਤੋਂ ਸ੍ਰੀ ਅੰਮ੍ਰਿਤ ਲਾਹੌਰ ਤੋਂ ਹੋ ਕੇ ਜਿਹੜੀ ਸ਼ਾਹੀ ਸੜਕ ਜਾਂਦੀ ਸੀ ਨਾ ਦਿੱਲੀ ਨੂੰ, ਉਹ ਇੱਥੋਂ ਲਾਗੇ ਦੀ ਗੁਜ਼ਰਦੀ ਹੈ। ਤੇ ਗੁਰਮੁਖੋ ਇੱਥੇ ਨਾ ਜ਼ਿਆਦਾਤਰ ਸਖੀ ਸਰਵਰ ਤੇ ਭਰਮ ਪਾਉਣ ਵਾਲੇ ਕਰਮ ਕਾਂਡੀਆਂ ਦਾ ਜ਼ੋਰ ਬੜਾ ਪੈ ਗਿਆ ਸੀ। ਮਹਾਰਾਜ ਜੀ ਨੇ ਤਰੁੱਠ ਕੇ ਕਿਰਪਾ ਕੀਤੀ, ਤਰਨ ਤਾਰਨ ਸਾਹਿਬ ਉਹ ਪਵਿੱਤਰ ਨਗਰ ਵਸਾਇਆ ਕਿ ਜਿੱਥੇ ਕਰਮ ਕਾਂਡੀਆਂ ਨੂੰ ਭਰਮ ਨੂੰ ਠੱਲ ਪੈ ਸਕੇ ਤੇ ਲੁਕਾਈ ਨੂੰ ਧਰਮ ਦੇ ਨਾਲ ਜੋੜਿਆ ਜਾ ਸਕੇ। ਇੱਥੇ ਨਹੀਂ, ਇੱਕ ਦਿਨ ਏਡੀ ਵੱਡੀ ਰਹਿਮਤ ਵਰਤਾਈ, ਚਾਰ ਜਣੇ ਬੰਦੇ ਨਾਲ ਕੁਝ ਆਦਮੀ ਪੈਦਲ ਚੱਲ ਰਹੇ ਨੇ, ਇੱਕ ਅਰਥੀ ਤੇ ਜਿਉਂਦੇ ਬੰਦੇ ਨੂੰ ਪਾ ਕੇ ਬੰਨ ਕੇ ਅਰਥੀ ਤੇ ਮੋਢੇ ਚੁੱਕ ਕੇ ਅਰਥੀ ਜਿਉਂਦੇ ਬੰਦੇ ਨੂੰ ਚੁੱਕ ਕੇ ਲਈ ਜਾ ਰਹੇ ਨੇ। ਮਹਾਰਾਜ ਨੇ ਵੇਖਿਆ ਦਇਆ ਦੇ ਘਰ ਚ ਆਏ ਕਿ ਇੱਥੇ ਕੋਈ ਜਿਉਂਦੇ ਨੂੰ ਅਰਥੀ ਤੇ ਪਾ ਕੇ ਲੈ ਕੇ ਜਾ ਰਿਹਾ। ਸਿੱਖਾਂ ਨੂੰ ਘੱਲ ਕੇ ਪੁੱਛਿਆ ਕਾਰਨ ਪੁੱਛੋ, ਤੇ ਪਤਾ ਇਹ ਲੱਗਿਆ ਮਹਾਰਾਜ ਇਹ ਮੁਰਾਦਪੁਰ ਦਾ ਚੌਧਰੀ ਹੈ, ਇਹਨੂੰ ਕੋੜ ਦਾ ਰੋਗ ਹੋ ਗਿਆ, ਤੇ ਇਸ ਕਾਰਨ ਕੋੜ ਦਾ ਰੋਗ ਹੋਣ ਕਾਰਨ ਸਤਿਗੁਰੂ ਲੋਕਾਂ ਵਿੱਚ ਡਰ ਪੈਦਾ ਹੋ ਗਿਆ, ਘਰਦਿਆਂ ਨੂੰ ਪਿੰਡਦਿਆਂ ਨੂੰ ਇਹ ਬਿਮਾਰੀ ਅਗਾਂਹ ਨਾ ਫੈਲ ਜਾਏ, ਇਹਨੂੰ ਵਿਆਸਾ ਵਿੱਚ ਰੋੜਨ ਚੱਲੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਇਆ ਦੇ ਘਰ ਵਿੱਚ ਆਏ, ਮਨ ਚ ਫੁਰਨਾ ਆਇਆ, ਕਦੀ ਨੁਰੰਗੇ ਕੋੜੀ ਨੂੰ ਦੀਪਾਲਪੁਰ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਰੋਗਤਾ ਬਖਸ਼ੀ ਸੀ, ਕਦੇ ਪ੍ਰੇਮੇ ਕੋੜੀ ਨੂੰ ਗੁਰੂ ਅਮਰਦਾਸ ਜੀ ਨੇ ਅਰੋਗਤਾ ਬਖਸ਼ੀ। ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਮੁਰਾਦਪੁਰ ਦੇ ਚੌਧਰੀ ਕੋੜੀ ਨੂੰ ਬੁਲਾਇਆ, ਲੋਕਾਂ ਨੂੰ ਸਮਝਾਇਆ ਵਿਆਸਾ ਵਿੱਚ ਨਹੀਂ ਰੋੜਨਾ, ਉਹਦੇ ਲਈ ਦਵਾ ਦਾ ਪ੍ਰਬੰਧ ਕੀਤਾ, ਜਿੱਥੇ ਉਹਨੂੰ ਦਵਾ ਦਾਰੂ ਦੇ ਕੇ ਤਨ ਦੀ ਅਰੋਗਤਾ ਬਖਸ਼ਿਸ਼ ਕੀਤੀ, ਉੱਥੇ ਯਾਦ ਰੱਖੋ ਗੁਰ ਸ਼ਬਦ ਨਾਲ ਜੋੜ ਕੇ ਮਨ ਦੀ ਅਰੋਗਤਾ ਬਖਸ਼ਿਸ਼ ਕੀਤੀ। ਮਹਾਰਾਜ ਜੀ ਨੇ ਫਿਰ ਤਰੁੱਠ ਕੇ ਕਿਰਪਾ ਕੀਤੀ, ਤਰਨ ਤਾਰਨ ਸਾਹਿਬ ਕੋੜੀ ਦਵਾਖਾਨਾ ਖੋਲਿਆ। ਜੀ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ ਕਿੱਡੇ ਵੱਡੇ ਪਰਉਪਕਾਰ ਨੇ। ਫਿਰ ਮਹਾਰਾਜ ਜੀ ਨੇ ਤਰਨ ਤਾਰਨ ਸਾਹਿਬ ਤੋਂ ਬਾਅਦ ਛੇਹਰਟਾ ਸਾਹਿਬ ਵਸਾਇਆ, ਫਿਰ ਸਤਿਗੁਰੂ ਮਹਾਰਾਜ ਜੀ ਨੇ ਜਲੰਧਰ ਲਾਗੇ ਕਰਤਾਰਪੁਰ ਸਾਹਿਬ ਵਸਾਇਆ,
ਫਿਰ ਗੋਬਿੰਦਪੁਰ ਜਿਹਨੂੰ ਅੱਜ ਕੱਲ੍ਹ ਹਰਗੋਬਿੰਦਪੁਰ ਆਖਦੇ ਆ ਉਹ ਵਸਾਇਆ, ਬੇਅੰਤ ਖੂਹ ਲਵਾਏ, ਬੇਅੰਤ ਬਖਸ਼ਿਸ਼ਾਂ ਵਰਤਾ ਕੇ ਆਖਰ ਇੱਕ ਕਿਰਪਾ ਕੀਤੀ ਮਹਾਰਾਜ ਜੀ ਨੇ 1601 ਤੋਂ ਲੈ ਕੇ 1604 ਈਸਵੀ ਤੱਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਸੰਪਾਦਨਾ ਵੀ ਕੀਤੀ ਹੈ। ਪਹਿਲਾਂ ਬਾਣੀ ਪੋਥੀਆਂ ਦੇ ਰੂਪ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਸੰਪਾਦਨਾ ਕਰਕੇ ਪਾਵਨ ਸਵਰੂਪ ਤਿਆਰ ਕੀਤੇ, ਸਮੁੱਚੀ ਬਾਣੀ ਇਕੱਤਰ ਕੀਤੀ ਤੇ ਕਾਨਾ ਪੀਲੂ ਛੱਜੂ ਸ਼ਾਹ ਹੁਸੈਨ ਵਰਗੇ ਆਏ ਉਹਨਾਂ ਦੇ ਕੱਚੇ ਬੋਲ ਦਰਜ ਨਹੀਂ ਕੀਤੇ, ਸੱਚੀ ਬਾਣੀ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਤਿਆਰ ਕਰਕੇ ਬਾਬਾ ਬੁੱਢਾ ਜੀ ਨੂੰ ਮੁੱਖ ਗ੍ਰੰਥੀ ਸੇਵਾਦਾਰ ਲਾ ਕੇ ਤੇ ਜਿਸ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ ਮਹਾਰਾਜ ਨੇ ਕਿਰਪਾ ਕਰਕੇ 1604 ਈਸਵੀ ਦੇ ਅੰਦਰ ਸਤੰਬਰ ਮਹੀਨੇ ਪਹਿਲਾ ਪ੍ਰਕਾਸ਼ ਵੀ ਕੀਤਾ ਹੈ। ਹੁਣ ਮੈਂ ਅਗਲੀ ਬੇਨਤੀ ਤੁਹਾਨੂੰ ਸ਼ਹਾਦਤ ਦੀ ਕਰਾਂ, ਇਹ ਸਾਰੀਆਂ ਬਖਸ਼ਿਸ਼ਾਂ ਵਰਤਾਈਆਂ, ਇਹ ਗੱਲ ਯਾਦ ਰੱਖਿਓ, 1604 ਤੱਕ ਜਿਹੜਾ ਦਿੱਲੀ ਦੇ ਤਖ਼ਤ ਤੇ ਬੈਠਾ ਹੁਕਮਰਾਨ ਉਹ ਅਕਬਰ ਬਾਦਸ਼ਾਹ ਹੈ। ਅਕਬਰ ਬਾਦਸ਼ਾਹ ਇਹ ਸੱਚ ਵੇ ਕਿ ਉਹ ਗੁਰੂ ਘਰ ਦਾ ਸ਼ਰਧਾਲੂ ਰਿਹਾ, ਉਹਨੇ ਗੁਰੂ ਅਮਰਦਾਸ ਜੀ ਦੇ ਦੀਦਾਰ ਕੀਤੇ, ਗੁਰੂ ਅਰਜਨ ਸਾਹਿਬ ਜੀ ਦੀਆਂ ਰਹਿਮਤਾਂ ਮਾਣੀਆਂ। ਅਕਬਰ ਬਾਦਸ਼ਾਹ ਵੇਲੇ ਵੀ ਕੁਝ ਵਿਰੋਧੀ ਕਈ ਕਰਮ ਕਰਦੇ ਰਹੇ ਪਰ ਅਕਬਰ ਨੇ ਉਹਨਾਂ ਦੀ ਇੱਕ ਨਾ ਸੁਣੀ ਚੁਗਲਖੋਰਾਂ ਦੀ। ਆਖਰ ਜਦੋਂ 1604 ਵਿੱਚ ਤਖ਼ਤ ਤੇ ਬਹਿੰਦੇ ਜਹਾਂਗੀਰ, ਤੇ ਜਹਾਂਗੀਰ ਉਹ ਪਾਪੀ ਹੈ ਜਿਹਨੇ ਤੁਝ ਕੇ ਜਹਾਂਗੀਰੀ ਦੇ ਅੰਦਰ ਉਹਨੇ ਆਪਣੀ ਆਤਮ ਕਥਾ ਦੇ ਅੰਦਰ ਆਪ ਲਿਖਿਆ ਕਿ ਪੰਜਾਬ ਦੀ ਧਰਤੀ ਤੇ ਪਹਿਲਾਂ ਉਹਨੇ ਸ਼ਬਦ ਵਰਤੇ ਗੋਇੰਦਵਾਲ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ। ਮੈਨੂੰ ਖਿਮਾ ਕਰਿਓ ਜੋ ਲਿਖਿਆ ਉਹਨੇ ਮੈਨੂੰ ਕਹਿਣਾ ਪੈਣਾ। ਉਹ ਕਹਿੰਦਾ ਇੱਥੇ ਇੱਕ ਗੁਰੂ ਅਰਜਨ ਦੇਵ ਜੀ ਝੂਠ ਦੀ ਦੁਕਾਨ ਚਲਾ ਰਹੇ ਨੇ, ਜਿੰਨਾ ਛੇਤੀ ਹੋ ਸਕੇ ਮੈਨੂੰ ਬੰਦ ਕਰਨਾ ਚਾਹੁੰਦਾ। ਉਹ ਤੁਝ ਕੇ ਜਹਾਂਗੀਰੀ ਵਿੱਚ ਕਹਿੰਦਾ। ਹੁਣ ਜਿਹੜੀ ਮਹਾਰਾਜ ਜੀ ਦੀ ਸ਼ਹਾਦਤ ਹੈ ਨਾ, ਮੈਂ ਬੇਨਤੀ ਕਰਾਂ ਗੁਰਮੁਖੋ, ਇਹਦੇ ਕਈ ਪੱਖ ਨੇ, ਆਪਾਂ ਕੁਝ ਤੇ ਮੂਲ ਕਾਰਨ ਨੇ ਤੇ ਕੁਝ ਸਹਿ ਕਾਰਨ ਨੇ, ਸਹਿਯੋਗੀ ਹੋਏ ਨੇ। ਸਭ ਤੋਂ ਮੂਲ ਕਾਰਨ ਇਹ ਵੇ ਕਿ ਪਹਿਲੀ ਗੱਲ ਤੇ ਜਿਹੜਾ ਜਹਾਂਗੀਰ ਹੈ ਉਹ ਆਪਣੇ ਆਪ ਨੂੰ ਇਸਲਾਮ ਦਾ ਰਾਖਾ ਕਹਿ ਕੇ ਤੇ ਉਹ ਖੁਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਨਾਲ ਨਫ਼ਰਤ ਕਰਦਾ ਹੈ। ਉਹਦਾ ਕਾਰਨ ਰਿਹਾ ਕਿ ਜਹਾਂਗੀਰ ਹੈ ਜਿਹੜਾ ਉਹ ਖੁਦ ਚਾਹੁੰਦਾ ਵੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਬੇਅੰਤ ਮੁਸਲਮਾਨ, ਇੱਥੋਂ ਤੱਕ ਜਿਹਨੂੰ ਮੈਂ ਪੀਰ ਮੰਨਦਾ, ਸਾਈ ਮੀਆਂ ਮੀਰ ਵੀ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦਾ ਸ਼ਰਧਾਲੂ ਕਿਉਂ ਹੋ ਗਿਆ। ਉਹਦੇ ਅੰਦਰ ਈਰਖਾ ਦੀ ਅੱਗ ਬਲਦੀ ਆ ਤੇ ਆਪ ਜੀ ਕਦੀ ਪੜ੍ਹ ਕੇ ਵੇਖਿਓ ਉਹਦਾ ਜੀਵਨ, ਉਹ ਬੜੇ ਪਾਪ ਕਰਮ ਕਰਦਾ ਸੀ ਜੀ। ਇੱਥੋਂ ਤੱਕ ਕਹਿੰਦੇ ਉਹਦਾ ਕਾਫਲਾ ਜਾ ਰਿਹਾ, ਇੱਕ ਬੰਦਾ ਉਹਦਾ ਰਾਹ ਕੱਟ ਗਿਆ, ਉਹਦੇ ਸਾਹਮੋਂ ਦੀ ਨਿਕਲ ਗਿਆ, ਸਲਾਮ ਨਾ ਕੀਤੀ। ਉਹ ਬੰਦੇ ਨੂੰ ਬੁਲਾ ਕੇ ਆਪਣੀਆਂ ਅੱਖਾਂ ਸਾਹਮਣੇ ਬਿਠਾ ਕੇ ਤੇ ਆਪਣੇ ਸਿਪਾਹੀਆਂ ਤੋਂ ਦੀ ਖੱਲ ਉਤਾਰ ਦਿੱਤੀ ਸੀ। ਉਹ ਏਡਾ ਵੱਡਾ ਪਾਪੀ, ਉਹ ਕਦੀ ਤਸ਼ੱਦਦ ਕਰਦਾ, ਕਿਸੇ ਦੀ ਜ਼ੁਬਾਨ ਕੱਟ ਦਿੰਦਾ, ਬਹੁਤ ਬੇਦਰਦੀ ਬੰਦਾ ਸੀ ਜਹਾਂਗੀਰ। ਜਹਾਂਗੀਰ ਖੁਦ ਇਹ ਚਾਹੁੰਦਾ ਹੈ ਕਿ ਮੈਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਜਾਂ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹੜਾ ਸਭਨਾਂ ਨੂੰ ਸਮ ਦ੍ਰਿਸ਼ਟੀ ਨਿਰਭੈਤਾ ਤੇ ਸਭਨਾਂ ਨੂੰ ਸਿਦਕ ਅਣਖ ਗੈਰਤ ਨਾਲ ਜਿਉਣ ਦੀ ਦਾਤ ਬਖਸ਼ਦਾ, ਜਿੰਨੀ ਛੇਤੀ ਹੋ ਸਕੇ ਮੈਂ ਇਹਨੂੰ ਮਲੀਆ ਮੇਟ ਕਰ ਦਵਾਂ। ਪਹਿਲੀ ਗੱਲ ਜਹਾਂਗੀਰ ਹੈ। ਦੂਜੀ ਗੱਲ ਕਿ ਜਹਾਂਗੀਰ ਦਾ ਇੱਕ ਅਹਿਲਕਾਰ ਜਿਹੜਾ ਚੰਦੂ, ਧਿਆਨ ਦਿਓ, ਚੰਦੂ ਜਿਹੜਾ ਹੈ ਉਦੋਂ ਰਿਸ਼ਤਾ ਪੁਰੋਹਿਤ ਕਰਦਾ ਸੀ। ਇਹਨੇ ਧੀ ਦਾ ਰਿਸ਼ਤਾ ਕਰਨ ਵਾਸਤੇ ਬ੍ਰਾਹਮਣ ਨੂੰ ਘੱਲਿਆ ਤੇ ਬ੍ਰਾਹਮਣ ਗੁਰੂ ਘਰ ਦੀ ਵਡਿਆਈ ਜਾਣ ਕੇ ਗੁਰੂ ਅਰਜਨ ਦੇਵ ਜੀ ਦੇ ਦਰ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਬੜੇ ਮਹਾਰਾਜ ਜੀ ਜਵਾਨ ਵੀ ਸਨ ਤੇ ਸਤਿਗੁਰੂ ਸੁਚੱਜੇ ਸੋਹਣੇ ਤੇ ਬਹਾਦਰ ਸਨ, ਮਹਾਰਾਜ ਜੀ ਦੇ ਦਰਸ਼ਨ ਕਰਕੇ ਤੇ ਗੁਰੂ ਅਰਜਨ ਸਾਹਿਬ ਜੀ ਦੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਨਾਲ ਚੰਦੂ ਦੀ ਧੀ ਦਾ ਰਿਸ਼ਤਾ ਕਰ ਗਿਆ। ਜਦੋਂ ਜਾ ਕੇ ਦਿੱਲੀ ਪਤਾ ਲੱਗਿਆ ਤੇ ਚੰਦੂ ਨੇ ਉਸ ਵੇਲੇ ਬੋਲ ਕੇ, ਤੂੰ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਕੇ ਆ ਗਿਆ। ਉਹਨੇ ਪਾਪੀ ਨੇ ਕਿਹਾ ਵੀ ਸਾਡਾ ਘਰ ਚੁਬਾਰੇ ਦੀ ਨਿਆਈ ਉੱਚਾ ਹੈ, ਗੁਰੂ ਘਰ ਤੇ ਮਾਨੋ ਨੀਵਾਂ ਹੈ, ਤੂੰ ਰਿਸ਼ਤਾ ਕਰਕੇ ਆ ਗਿਆ,
ਸੰਗਤ ਨੂੰ ਪਤਾ ਲੱਗਿਆ, ਸੰਗਤ ਨੇ ਉਸੇ ਵੇਲੇ ਕਿਹਾ ਮਹਾਰਾਜ ਇਹ ਗੁਰੂ ਘਰ ਦੀ ਤੋਹੀਨ ਕਰ ਰਿਹਾ, ਸਾਨੂੰ ਇਹ ਰਿਸ਼ਤਾ ਪਰਵਾਹ ਨਹੀਂ। ਮਹਾਰਾਜ ਜੀ ਨੇ ਉਹ ਰਿਸ਼ਤਾ ਮੋੜ ਦਿੱਤਾ। ਆਖਰ ਚੰਦੂ ਨੇ ਭਾਵੇਂ ਬਾਅਦ ਵਿੱਚ ਕਈ ਤਰ੍ਹਾਂ ਦੇ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਿਸ਼ਤਾ ਪ੍ਰਵਾਨ ਨਾ ਕੀਤਾ। ਹੁਣ ਵੇਖੋ, ਜਹਾਂਗੀਰ ਦਾ ਅਹਿਲਕਾਰ ਹੋਵੇ ਤੇ ਉਹਦੀ ਧੀ ਦਾ ਰਿਸ਼ਤਾ ਜਿਹਨੂੰ ਉਹ ਆਪਣੇ ਭਾਣੇ ਨੀਵਾ ਘਰ ਕਹਿੰਦਾ ਉਹ ਮੋੜ ਦੇਵੇ, ਤੇ ਚੰਦੂ ਪਾਪੀ ਬੜਾ ਕਲ ਪਿਆ। ਉਹਨੇ ਵਕਤ ਵਕਤ ਤੇ ਤੁਸੀਂ ਇਤਿਹਾਸ ਵਿੱਚ ਪੜ੍ਹੋ, ਜਹਾਂਗੀਰ ਦੇ ਕੰਨ ਭਰੇ। ਤੀਜੀ ਗੱਲ, ਪਹਿਲੀ ਗੱਲ ਜਹਾਂਗੀਰ ਖੁਦ, ਦੂਜੀ ਗੱਲ ਚੰਦੂ, ਤੀਜੀ ਗੱਲ ਇਹ ਚੇਤਾ ਰੱਖਿਓ ਵੀ ਜਿਹੜਾ ਪ੍ਰਿਥੀ ਚੰਦ ਹੈ, ਖੁਦ ਗੁਰੂ ਦੇ ਘਰ ਵਿੱਚੋਂ ਪ੍ਰਿਥੀ ਚੰਦ ਅੱਤ ਦੀ ਈਰਖਾ ਕਰਕੇ ਚੰਦੂ ਨਾਲ ਮਿਲਾਪ ਕਰਕੇ ਉਹ ਵੀ ਕਈ ਤਰ੍ਹਾਂ ਦੇ ਮਨਸੂਬੇ ਘੜਦਾ ਹੈ। ਗੁਰਮੁਖੋ, ਚੌਥੀ ਗੱਲ, ਜਦੋਂ ਮਹਾਰਾਜ ਅੰਮ੍ਰਿਤ ਬਾਣੀ ਰਚ ਰਹੇ ਨੇ ਤੇ ਸਤਿਗੁਰੂ ਦੇ ਚਰਨਾਂ ਵਿੱਚ ਉਦੋਂ ਭਾਈ ਕਾਨਾ, ਭਾਈ ਛੱਜੂ ਤੇ ਭਾਈ ਸ਼ਾਹ ਹੁਸੈਨ

ਕਹੇ। ਇਹ ਇਹਨਾਂ ਦੀ ਵਿਰੋਧਤਾ ਵੀ ਇੱਕ ਕਾਰਨ ਬਣਿਆ। ਤੇ ਆਪ ਜੀ ਨੂੰ ਪਤਾ ਹੋਵੇ ਇੱਕ ਸਭ ਤੋਂ ਵੱਡਾ ਕਾਰਨ ਰਿਹਾ ਜਿਹੜਾ ਘੱਟ ਪ੍ਰਚਾਰਿਆ ਗਿਆ, ਪਰ ਅੱਜ ਕੱਲ ਵਿਦਵਾਨਾਂ ਦੀ ਖੋਜ ਨੇ ਜਾਂ ਫਾਰਸੀ ਦੀਆਂ ਲਿਖਤਾਂ ਵਿੱਚੋਂ ਇਹ ਪ੍ਰਾਪਤ ਹੋ ਗਿਆ। ਇਹਨੂੰ ਧਿਆਨ ਨਾਲ ਸੁਣਿਓ। ਇਹ ਕਾਰਨ ਇਹ ਬਣਿਆ, ਇੱਕ ਦੀ ਨਕਸ਼ਬੰਦੀ ਹੋਏ ਨੇ ਜਿਨ੍ਹਾਂ ਵਿੱਚੋਂ ਇੱਕ ਹੋਇਆ ਸ਼ੇਖ ਅਹਿਮਦ ਸਰਹੰਦੀ, ਅਹਿਮਦ ਸਰਹੰਦੀ, ਦੂਜਾ ਹੋਇਆ ਅਹਿਮਦ ਬਾਕੀ ਬਿੱਲਾ। ਇਹ ਦੋ ਬੰਦੇ ਐਸੇ ਸਨ, ਵੈਸੇ ਤੇ ਇਹ ਵੱਖ ਵੱਖ ਰਹਿੰਦੇ ਸਨ, ਪਰ ਇੱਕ ਵਾਰੀ ਹੱਜ ਦੀ ਯਾਤਰਾ ਕਰਨ ਵੇਲੇ ਅਹਿਮਦ ਬਾਕੀ ਬਿੱਲਾ ਤੇ ਅਹਿਮਦ ਸਰਹੰਦੀ ਦਾ ਮਿਲਾਪ ਹੋ ਗਿਆ ਤੇ ਉੱਥੇ ਇਹਨਾਂ ਦੀ ਇੰਨੀ ਸਾਂਝ ਬਣ ਗਈ ਕਿ ਅਹਿਮਦ ਬਾਕੀ ਬਿੱਲੇ ਨੇ ਅਹਿਮਦ ਸਰਹੰਦੀ ਦੇ ਦੋਨਾਂ ਦੇ ਜਦੋਂ ਵਿਚਾਰ ਮਿਲੇ ਤੇ ਉੱਥੇ ਅਹਿਮਦ ਬਾਕੀ ਬਿੱਲੇ ਨੇ ਆਮ ਲੋਕਾਂ ਵਿੱਚ ਪ੍ਰਚਾਰਨਾ ਸ਼ੁਰੂ ਕੀਤਾ ਕਿ ਜਿਹੜਾ ਅਹਿਮਦ ਸਰਹੰਦੀ ਹੈ ਇਹ ਤੇ ਇਸਲਾਮ ਨੂੰ ਰੋਸ਼ਨ ਕਰਨ ਵਾਸਤੇ ਆਇਆ, ਇਹ ਤੇ ਜਗਦੇ ਦੀਵੇ ਦੀ ਤਰ੍ਹਾਂ ਇਹ ਤੇ ਇਸਲਾਮ ਦਾ ਵਾਧਾ ਕਰਨ ਆਇਆ। ਇੱਥੋਂ ਤੱਕ ਪ੍ਰਚਾਰਿਆ ਕਿ ਅਹਿਮਦ ਸਰਹੰਦੀ ਰਸੂਲ ਨੇ ਪੈਗੰਬਰ ਨੇ ਆਪ ਘੱਲਿਆ, ਜਿਹੜਾ ਇਹਦਾ ਦੀਦਾਰ ਕਰੇਗਾ, ਜਿਹੜਾ ਇਹਦਾ ਬਚਨ ਮੰਨੇਗਾ ਉਹ ਬਹਿਸ਼ਤ ਵਿੱਚ ਜਾਏਗਾ। ਕਈ ਕੁਝ ਪ੍ਰਚਾਰਿਆ ਗਿਆ। ਇਹ ਦੋਨੋਂ ਐਸੇ ਭੱਦਰ ਪੁਰਸ਼ ਸਨ, ਪਾਪੀ ਲੋਕ ਸਨ, ਜਿਹੜੇ ਔਰੰਗਜ਼ੇਬ ਦੀ ਤਰ੍ਹਾਂ ਇਸਲਾਮ ਤੋਂ ਬਿਨਾਂ ਦੂਜੇ ਨੂੰ ਦੇਖਣਾ ਨਹੀਂ ਚਾਹੁੰਦੇ ਸਨ। ਇਹ ਏਡੇ ਕੱਟਰਵਾਦੀ, ਤੇ ਫਿਰ ਥੋੜਾ ਧਿਆਨ ਦਿਓ ਇਸ ਗੱਲ ਵਾਲੇ ਪਾਸੇ, ਜਿਹੜਾ ਅਹਿਮਦ ਬਾਕੀ ਬਿੱਲਾ ਉਹਦਾ ਚੇਲਾ ਅਹਿਮਦ ਸਰਹੰਦੀ ਬਣਿਆ, ਅਹਿਮਦ ਬਾਕੀ ਬਿੱਲਾ ਚੜ੍ਹਾਈ ਕਰ ਗਿਆ, ਅਹਿਮਦ ਸਰਹੰਦੀ ਦਾ ਹੀ ਅੱਗੇ ਚੇਲਾ ਬਣਦਾ ਜੀ। ਅਹਿਮਦ ਸਰਹੰਦੀ ਦਾ ਚੇਲਾ ਬਣਿਆ ਮੁਰਤਜ਼ਾ ਖਾਨ। ਹੁਣ ਮੁਰਤਜ਼ਾ ਖਾਨ ਅੰਦਰ ਵੀ ਉਹੀ ਗੁਣ ਭਰ ਗਏ। ਜਿਵੇਂ ਇਸ ਤਰ੍ਹਾਂ ਕਹੋ, ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਆਪਣੇ ਅੰਦਰ ਮਨੁੱਖਤਾ ਦੇ ਭਲੇ ਦੇ ਕਰਮ ਜਾਗਦੇ ਆ, ਬਿਲਕੁਲ ਇਸੇ ਤਰ੍ਹਾਂ ਅਹਿਮਦ ਸਰਹੰਦੀ ਇਹਦਾ ਚੇਲਾ ਬਣ ਗਿਆ ਮੁਰਤਜ਼ਾ ਖਾਨ। ਹੁਣ ਮੁਰਤਜ਼ਾ ਖਾਨ ਵੀ ਜਿਹੜਾ ਜਹਾਂਗੀਰ ਦੇ ਨੇੜੇ ਆ, ਤੇ ਤਾਂ ਕਰਕੇ ਇਹ ਵੀ ਫਿਰ ਬਹੁਤ ਵਾਰੀ ਜਹਾਂਗੀਰ ਦੇ ਬਾਰ ਬਾਰ ਕੰਨ ਭਰਦੇ ਆ। ਮੁਰਤਜ਼ਾ ਖਾਨ ਨੇ ਅਮੀਰ ਖੁਸਰੋ ਦੀ ਬਗਾਵਤ ਨੂੰ ਦਵਾਇਆ ਸੀ, ਤਾਂ ਕਰਕੇ ਉਹ ਜਹਾਂਗੀਰ ਦੇ ਨੇੜੇ ਹੈ। ਫਿਰ ਜੀ ਇੱਕ ਬੇਲਾ ਬਣਦਾ। ਹੁਣ ਕਈ ਕਾਰਨ ਬਣ ਗਏ, ਉਹਦੇ ਨਾਲ ਨਾਲ ਇੱਕ ਕਾਰਨ ਇਹ ਵੀ ਬਣਿਆ, ਜਹਾਂਗੀਰ ਚਾਹੁੰਦਾ ਸੀ ਕਿ ਮੇਰੀ ਮਰਜ਼ੀ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕੁਝ ਮੁਹੰਮਦ ਸਾਹਿਬ ਦੇ ਬਚਨ ਲਿਖੇ ਜਾਣ, ਪਰ ਸਤਿਗੁਰੂ ਮਹਾਰਾਜ ਨੇ ਨਾ ਕੀਤੀ। ਇਹਦੇ ਵਿੱਚ ਰਲੇਵਾਂ ਨਹੀਂ ਪੈ ਸਕਦਾ। ਇਸ ਤੋਂ ਅਗਲੀ ਗੱਲ, ਇੱਕ ਵਾਰੀ ਜਹਾਂਗੀਰ ਨੇ ਕ੍ਰੋਧਿਤ ਵੱਸ ਹੋ ਕੇ, ਈਰਖਾ ਵੱਸ ਹੋ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰੂ ਘਰ ਨੂੰ ਜੁਰਮਾਨਾ ਲਾਇਆ ਸਰਕਾਰੀ ਦਰਬਾਰਿਓ। ਮਹਾਰਾਜ ਜੀ ਨੇ ਉਹ ਵੀ ਭਰਨ ਤੋਂ ਨਾ ਕੀਤੀ, ਕਿਉਂਕਿ ਸੰਗਤ ਦੀ ਤਿਲ ਫੁੱਲ ਭੇਟਾ ਹੈ, ਇਹ ਸਤਿਗੁਰੂ ਨੇ ਨਾ ਕੀਤੀ। ਹੁਣ ਇਹ ਜਹਾਂਗੀਰ ਖੁਦ, ਮੁਰਤਜ਼ਾ ਖਾਨ, ਅਹਿਮਦ ਸਰਹੰਦੀ, ਚੰਦੂ, ਇਹ ਸਾਰੇ ਰਲ ਕੇ ਚਾਹੁੰਦੇ ਨੇ ਵੀ ਕੋਈ ਬਹਾਨਾ ਲੱਭਿਆ ਜਾਏ ਤੇ ਸਤਿਗੁਰੂ ਨੂੰ ਗ੍ਰਿਫਤਾਰ ਕਰਕੇ ਖਤਮ ਕੀਤਾ ਜਾਏ। ਹੁਣ ਇਹਨਾਂ ਨੂੰ ਬਹਾਨਾ ਕੀ ਮਿਲਦਾ? ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ। ਅਸਲ ਵਿੱਚ ਜਿਹੜਾ ਯਾਦ ਰੱਖਿਓ ਵੀ ਅਕਬਰ ਬਾਦਸ਼ਾਹ ਸੀ ਨਾ, ਉਹ ਰਾਜ ਭਾਗ ਦੇਣਾ ਚਾਹੁੰਦਾ ਸੀ ਆਪਣੇ ਪੋਤਰੇ ਨੂੰ, ਜਿਹਦਾ ਨਾਮ ਸੀ ਅਮੀਰ ਖੁਸਰੋ। ਅਮੀਰ ਖੁਸਰੋ ਦਾਦੇ ਪੋਤੇ ਦੇ ਵਿਚਾਰ ਮਿਲਦੇ ਸਨ ਕਹਿ ਲਓ, ਪਰ ਜਹਾਂਗੀਰ ਨੇ ਕੀ ਕੀਤਾ, ਫੇਰ ਬਦਲ ਕਰਕੇ ਆਪਣੇ ਬੰਦੇ ਭਰਮਾ ਕੇ ਜਿਵੇਂ ਕਿਵੇਂ ਕਰਕੇ ਤੇ ਉਹਨੇ ਤਖ਼ਤ, ਜਿਹੜਾ ਇਹ ਰਾਜ ਗੱਦੀ ਆ ਦਿੱਲੀ ਦਾ ਤਖ਼ਤ, ਇਹਨੇ ਹਾਸਲ ਕਰ ਲਿਆ। ਜਦੋਂ ਇਹਨੇ ਹਾਸਲ ਕੀਤਾ, ਅਮੀਰ ਖੁਸਰੋ ਨੇ ਬਗਾਵਤ ਕੀਤੀ, ਅਮੀਰ ਖੁਸਰੋ ਨੇ ਬਗਾਵਤ ਕੀਤੀ ਆਪਣੇ ਬੰਦਿਆਂ ਦੇ ਨਾਲ, ਤੇ ਮੁਰਤਜ਼ਾ ਖਾਨ ਦੀ ਡਿਊਟੀ ਲਾਈ ਤੇ ਡਿਊਟੀ ਲਾ ਕੇ ਤੇ ਉਹਨੂੰ ਉਹਦੀ ਬਗਾਵਤ ਨੂੰ ਦਬਾ ਕੇ ਤੇ ਅਮੀਰ ਖੁਸਰੋ ਨੂੰ ਗ੍ਰਿਫਤਾਰ ਕਰ ਲਿਆ। ਹੈ ਤੇ ਅਮੀਰ ਖੁਸਰੋ ਜਹਾਂਗੀਰ ਦਾ ਪੁੱਤਰ, ਪਰ ਇਹ ਰਾਜ ਗੱਦੀ ਅੰਦਰ ਬੰਦਾ ਕੀ ਨਹੀਂ ਕਰਦਾ। ਉਹਨੂੰ ਜਦੋਂ ਗ੍ਰਿਫਤਾਰ ਕੀਤਾ ਤੇ ਗੁਰਮੁਖੋ ਆਖਰ ਲੰਮਾ ਸਮਾਂ ਉਹਨੂੰ ਗ੍ਰਿਫਤ ਵਿੱਚ ਰੱਖਿਆ, ਬਾਹਰ ਨਿਕਲਣ ਦਾ ਬਹਾਨਾ ਕੋਈ ਨਹੀਂ। ਇੱਕ ਦਿਨ ਜੀ ਉਹਨੇ ਕੀ ਕੀਤਾ ਅਮੀਰ ਖੁਸਰੋ ਨੇ, ਕਿ ਉਹ ਦਿਨ ਆਇਆ ਜਦੋਂ ਅਕਬਰ ਚੜ੍ਹਾਈ ਕੀਤਾ ਸੀ, ਉਹਨੇ ਜਹਾਂਗੀਰ ਅੱਗੇ ਤਰਲਾ

0: ਆਇਆ ਕਿ ਮੇਰਾ ਦਾਦੇ ਨਾਲ ਨੇਹ ਬੜਾ ਹੈ ਤੇ ਮੈਂ ਆਪਣੇ ਦਾਦੇ ਦੇ ਚੜ੍ਹਾਈ ਕਰਨ ਵਾਲੇ ਦਿਨ ਤੇ ਉਹਦੀ ਕਬਰ ਤੇ ਫੁੱਲ ਭੇਟ ਕਰਨਾ ਚਾਹੁੰਦਾ। ਇਹ ਤੁਸੀਂ ਇਤਿਹਾਸ ਪੜ੍ਹੋ। ਉਹਨੇ ਫੁੱਲ ਭੇਟ ਕਰਨ ਦੇ ਬਹਾਨੇ ਕੈਦ ਵਿੱਚੋਂ ਬਾਹਰ ਨਿਕਲਿਆ, ਭਾਵੇਂ ਪਹਿਰੇ ਸਨ ਪਰ ਇਹਦੇ ਆਪਣੇ ਬੰਦਿਆਂ ਨੇ ਮਦਦ ਕੀਤੀ। ਗੱਲ ਮੁੱਕਦੀ ਕਿ ਅਮੀਰ ਖੁਸਰੋ ਨੇ ਫੁੱਲ ਤੇ ਕੀ ਚੜਾਉਣੇ ਸੀ, ਉੱਥੇ ਕੈਦ ਵਿੱਚੋਂ ਨਿਕਲ ਕੇ ਭੱਜ ਗਿਆ। ਇਹ ਭੱਜਿਆ, ਜਹਾਂਗੀਰ ਨੇ ਪਿੱਛੇ ਮੁਰਤਜ਼ਾ ਖਾਨ ਲਾ ਦਿੱਤਾ। ਪਿੱਛੇ ਮੁਰਤਜ਼ਾ ਖਾਨ ਤੇ ਜਹਾਂਗੀਰ ਖੋਤਰ ਪਿਆ ਆਪਣੀ ਫੌਜ ਲੈ ਕੇ। ਹੁਣ ਤਿੰਨ ਹੋ ਗਏ। ਅਮੀਰ ਖੁਸਰੋ ਭੱਜ ਰਿਹਾ, ਥਾਂ ਪਰ ਥਾਂ ਲੰਘਦਾ ਜਾ ਰਿਹਾ, ਪਿੱਛੇ ਮੁਰਤਜ਼ਾ ਖਾਨ ਪਕੜਨ ਵਾਸਤੇ ਫੌਜ ਲੈ ਕੇ ਆ ਰਿਹਾ, ਉਹਦੇ ਪਿੱਛੇ ਜਹਾਂਗੀਰ ਆਪਣੀ ਫੌਜ ਲੈ ਕੇ ਆ ਰਿਹਾ। ਆਖਿਰ ਅਮੀਰ ਖੁਸਰੋ ਲੰਘਦਾ ਲੰਘਦਾ ਉਹਦੇ ਮਨ ਵਿੱਚ ਖਿਆਲ ਆਇਆ, ਮਨਾ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਇਆ ਦੇ ਘਰ ਨੇ, ਸਤਿਗੁਰੂ ਬਖਸ਼ਿਸ਼ਾਂ ਕਰਨ ਵਾਲੇ ਨੇ, ਕਿਉਂ ਨਾ ਜਾਂਦਾ ਜਾਂਦਾ ਗੁਰੂ ਅਰਜਨ ਸਾਹਿਬ ਜੀ ਨੂੰ ਨਮਸਕਾਰ ਕਰ ਜਮਾ। ਉਹ ਤਰਨ ਤਾਰਨ ਆਇਆ ਜੀ, ਇਤਿਹਾਸ ਇਹ ਕਹਿੰਦਾ, ਮਹਾਰਾਜ ਦੀ ਬਾਣੀ ਨੇ ਕਿਹਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਉਹ ਜਦੋਂ ਤਰਨ ਤਾਰਨ ਆਇਆ ਤੇ ਇੱਥੇ ਅਮੀਰ ਖੁਸਰੋ ਆਇਆ, ਉਹਨੇ ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਲਿਆ, ਗੁਰੂ ਜੀ ਨੂੰ ਮੱਥਾ ਟੇਕਿਆ, ਸਾਹਿਬ ਨੇ ਅਸੀਸ ਦਿੱਤੀ ਭਲਾ ਹੋਵੇ। ਇੱਥੋਂ ਉਹ ਚਲਿਆ ਗਿਆ। ਮੁਰਤਜ਼ਾ ਖਾਨ ਪਿੱਛੇ ਆਉਂਦਾ ਸੀ, ਮੁਰਤਜ਼ਾ ਖਾਨ ਨੂੰ ਪਤਾ ਲੱਗਿਆ ਵੀ ਤਰਨ ਤਾਰਨ ਗੁਰੂ ਅਰਜਨ ਸਾਹਿਬ ਜੀ ਨੂੰ ਨਮਸਕਾਰ ਕਰਕੇ ਗਿਆ। ਹੁਣ ਧਿਆਨ ਦਿਓ ਸ਼ਹੀਦੀ ਦਾ ਕਾਰਨ ਕੀ ਬਣਿਆ। ਉਹਨੇ ਗੱਲ ਪਹੁੰਚਾਈ ਅਹਿਮਦ ਸਰਹੰਦੀ ਤੱਕ, ਅਹਿਮਦ ਸਰਹੰਦੀ ਨਕਸ਼ਬੰਦੀਏ। ਅਹਿਮਦ ਸਰਹੰਦੀ ਨੇ ਕਿਹਾ ਇਸ ਤੋਂ ਵੱਧ ਮੌਕਾ ਕੀ ਮਿਲੇਗਾ, ਮੇਰਾ ਤੇ ਗੁਰੂ ਅਹਿਮਦ ਬਾਕੀ ਬਿੱਲਾ ਮਰ ਗਿਆ, ਹੁਣ ਵਕਤ ਬਣ ਗਿਆ ਗੁਰੂ ਅਰਜਨ ਸਾਹਿਬ ਜੀ ਨੂੰ ਇਹ ਬਹਾਨੇ ਨਾਲ ਪਕੜਨ ਦਾ ਕਿ ਤੁਸੀਂ ਅਮੀਰ ਖੁਸਰੋ ਦੀ ਮਦਦ ਕੀਤੀ ਆ। ਉਹਨੇ ਜਹਾਂਗੀਰ ਦੇ ਕੰਨ ਭਣੇ ਮੁਰਤਜ਼ਾ ਖਾਨ ਨੇ। ਮੁਕਦੀ ਗੱਲ ਅਮੀਰ ਖੁਸਰੋ ਤੇ ਬਾਅਦ ਵਿੱਚ ਪਕੜਿਆ ਗਿਆ। ਪਕੜਨ ਤੋਂ ਬਾਅਦ ਉਹਦੀਆਂ ਅੱਖਾਂ ਵਿੱਚ ਜ਼ਹਿਰ ਭਰ ਕੇ ਜਹਾਂਗੀਰ ਨੇ ਸੀ ਦਿੱਤੀਆਂ ਸਨ, ਉਹਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰਿਆ। ਪਰ ਇੱਥੇ ਫਿਰ ਜਹਾਂਗੀਰ ਨੇ ਇਹ ਹੁਕਮ ਜਾਰੀ ਕੀਤਾ ਕਿ ਗੁਰੂ ਅਰਜਨ ਦੇਵ ਜੀ ਨੇ ਬਖਤੀ ਬਾਦਸ਼ਾਹ ਜਿਹੜਾ ਜਹਾਂਗੀਰ ਦਾ ਬਗਾਵਤੀ ਹੈ ਉਹਨੂੰ ਪਨਾਹ ਦਿੱਤੀ। ਇਹ ਇੱਕ ਬਹਾਨਾ ਘੜ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ 1606 ਈਸਵੀ ਜੂਨ ਮਹੀਨੇ ਗ੍ਰਿਫਤਾਰ ਕੀਤਾ ਹੈ। ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਗੁਰਮੁਖੋ, ਮਹਾਰਾਜ ਜੀ ਨੇ ਸੰਗਤਾਂ ਨੂੰ, ਮਾਤ ਗੰਗਾ ਜੀ ਨੂੰ, ਸਭਨਾਂ ਨੂੰ ਦਿਲਾਸਾ ਦੇ ਕੇ ਕਿ ਜ਼ੁਲਮ ਦੇ ਵਿਰੁੱਧ ਧਰਮੀਆਂ ਨੂੰ ਆਪਾਂ ਕੁਰਬਾਨ ਕਰਨਾ ਪੈਂਦਾ ਤੇ ਸਤਿਗੁਰੂ ਮਹਾਰਾਜ ਜੀ ਇੱਥੋਂ ਚੱਲੇ, ਗੁਰਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਤੇ ਨਾਲ ਮਹਾਰਾਜ ਜੀ ਦੇ ਚੱਲੇ ਜੀ ਪੰਜ ਸਿੱਖ, ਭਾਈ ਲੰਗਾਹ, ਭਾਈ ਵਿਧੀ ਚੰਦ, ਭਾਈ ਪਰਾਗਾ, ਭਾਈ ਪੈੜਾ, ਇਹ ਗੁਰੂ ਕੇ ਸਿੱਖ ਨਾਲ ਚੱਲੇ। ਆਖਿਰ ਫਿਰ ਲਾਹੌਰ ਦੀ ਧਰਤੀ ਤੇ ਗਏ ਨੇ। ਗੁਰਮੁਖੋ, ਲਾਹੌਰ ਦੀ ਧਰਤੀ ਤੇ ਲਿਜਾ ਕੇ ਸਾਡਾ ਇਤਿਹਾਸ ਕਹਿੰਦਾ ਜਹਾਂਗੀਰ ਦੇ ਨਾਲ ਅਮਨ ਸਾਹਮਣੇ ਮਿਲਾਪ ਕਰਵਾਇਆ। ਚਲੋ ਉਹ ਤੇ ਕਹਿੰਦੇ ਪੇਸ਼ ਕੀਤਾ ਗਿਆ ਤੇ ਜਹਾਂਗੀਰ ਨੇ ਫਿਰ ਉੱਥੇ ਕਿਹਾ, ਕਹਿੰਦੇ ਤੁਸੀਂ ਮੇਰੇ ਬਗਾਵਤੀ ਅਮੀਰ ਖੁਸਰੋ ਨੂੰ ਪਨਾਹ ਦਿੱਤੀ, ਉਹਨੇ ਲੰਗਰ ਛਕਿਆ। ਸਾਹਿਬ ਨੇ ਇੱਕ ਜਵਾਬ ਦਿੱਤਾ, ਜਿੱਥੇ ਤੇਰਾ ਪਿਤਾ ਛਕਦਾ ਰਿਹਾ ਉੱਥੇ ਪੁੱਤ ਛਕ ਗਿਆ, ਕੀ ਫਰਕ ਪੈ ਗਿਆ, ਗੁਰੂ ਦਾ ਘਰ ਹੈ ਨਾ, ਅਕਬਰ ਵੀ ਤੇ ਛਕਦਾ ਰਿਹਾ। ਉਹਨੇ ਬਹੁਤ ਲਾਲਚ ਡਰ ਦਿੱਤਾ, ਅੰਮ੍ਰਿਤ ਬਾਣੀ ਵਿੱਚ ਤੁਸੀਂ ਮੇਰੇ ਕਹੇ ਮੁਤਾਬਕ ਸ਼ਬਦ ਦਰਜ ਨਹੀਂ ਕੀਤੇ। ਮਹਾਰਾਜ ਨੇ ਕਿਹਾ ਸੱਚ ਵਿੱਚ ਕੱਤ ਨਹੀਂ ਰਲ ਸਕਦਾ, ਮੌਤ ਦਾ ਭੈ ਆਪਣੇ ਭਾਣੇ ਦਿੱਤਾ। ਆਖਿਰ ਇਤਿਹਾਸ ਕਹਿੰਦਾ ਕਿ ਇਹਨਾਂ ਸਾਰੇ ਜ਼ਾਲਮਾਂ ਨੇ ਰਲ ਮਿਲ ਕੇ, ਹੁਣ ਸਾਰਿਆਂ ਨੂੰ ਨਾ ਭੁੱਲਿਓ, ਅਹਿਮਦ ਸਰਹੰਦੀ, ਚੰਦੂ, ਪ੍ਰਿਥੀ ਚੰਦ ਦੇ ਕਾਰਨਾਮੇ, ਕਾਨਾ ਪੀਲੂ, ਛੱਜੂ ਵਰਗੇ, ਇਸ ਤੋਂ ਇਲਾਵਾ ਨਾਲ ਮੁਰਤਜ਼ਾ ਖਾਨ ਵਰਗੇ, ਜਹਾਂਗੀਰ ਖੁਦ ਆਪ, ਆਖਿਰ ਇਹਨਾਂ ਨੇ ਇਹ ਫੈਸਲਾ ਸੁਣਾ ਦਿੱਤਾ ਵੀ ਜਾਸਾ ਇਹ ਸਿਆਸਤ ਕਾਨੂੰਨ ਦੇ ਤਹਿਤ ਸ਼ਹੀਦ ਕਰ ਦਿਓ। ਇਹ ਕਾਨੂੰਨ ਚੰਗੇਜ ਖਾਨ ਨੇ 1206 ਵਿੱਚ ਬਣਾਇਆ ਸੀ ਤੇ 1218 ਤੱਕ ਉਹ ਧਰਮੀ ਬੰਦਿਆਂ ਨੂੰ ਸ਼ਹੀਦ ਕਰਦਾ ਸੀ। ਉਹਦਾ ਭਾਵ ਹੁੰਦਾ ਕਿ ਇਹ ਇਸ ਢੰਗ ਨਾਲ ਸ਼ਹੀਦ ਕਰੋ ਕਿ ਧਰਮੀ ਬੰਦੇ ਦਾ ਖੂਨ ਦਾ ਕਤਰਾ ਧਰਤੀ ਤੇ ਡਿੱਗੇ ਨਾ, ਕਿਉਂਕਿ ਜੇ ਧਰਮੀ ਦਾ ਖੂਨ ਦਾ ਕਤਰਾ ਧਰਤੀ ਤੇ ਡਿੱਗਦਾ, ਕਈ ਧਰਮੀਆਂ ਦਾ ਜਨਮ ਹੁੰਦਾ। ਆਖਿਰ ਜਾਸਾ ਇਹ ਸਿਆਸਤ ਕਾਨੂੰਨ ਦੇ ਤਹਿਤ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਨ ਲੱਗੇ ਨੇ ਤੇ ਸਭ ਤੋਂ ਪਹਿਲਾਂ ਦੇਗ ਵਿੱਚ ਉਬਾਲਿਆ। ਮੈਂ ਸੰਖੇਪ ਕਹਾਂ, ਫਿਰ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਤੇ ਪੰਜ ਦਿਨ, ਇਤਿਹਾਸ ਕਹਿੰਦਾ ਇਵੇਂ ਜਾਲਮਾਂ ਤਸੀਹੇ ਦਿੱਤੇ, ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਪਾਇਆ। ਸਾਈ ਮੀਆਂ ਮੀਰ ਆਉਂਦਾ, ਉਹਨੇ ਕਲਪ ਕੇ ਕਿਹਾ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਇਹਦੀ ਇੱਟ ਨਾਲ ਇੱਟ ਖੜਕਾਵਾਂ। ਉਹ ਸ਼ਰਧਾਲੂ ਸੀ ਮਹਾਰਾਜ ਜੀ ਦਾ। ਇੱਕ ਵਿਦਵਾਨ ਕਹਿੰਦਾ ਸਾਈ ਮੀਆਂ ਮੀਰ ਚਾਰੋਂ ਪਾਸੋਂ ਅੱਗ ਵਰਸੇ, ਸੇਕ ਸੀ ਤਨਸਾੜ ਦਾ, ਸਾਈ ਮੀਆਂ ਮੀਰ ਡਿੱਠਾ ਹਾਲ ਆ ਯਦ ਯਾਰ ਦਾ, ਹੋ ਬਿਆਕੁਲ ਰੋ ਪਿਆ ਚੀਕਾਂ ਤੇ ਤਾਹੀ ਮਾਰਦਾ। ਸਤਿਗੁਰ ਆਖਿਆ ਸਾਈ ਜੀ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਹਾ ਹਮ ਸ਼ਾਂਤ ਹੈ ਹਰ ਨਾਮ ਸੇ। ਆਖਰ ਗੁਰਮੁਖੋ ਮਹਾਰਾਜ ਜੀ ਠੰਡ ਦੇ ਘਰ ਅਡੋਲ ਬੈਠੇ ਨੇ ਭਾਣੇ ਅੰਦਰ, ਸੀਸ ਵਿੱਚ ਗਰਮ ਰੇਤ ਪਾ ਕੇ ਤੱਤੀ ਤਵੀ ਤੇ ਬਿਠਾ ਕੇ ਦੇਗ ਵਿੱਚ ਉਬਾਲ ਕੇ ਅਖੀਰ ਇਤਿਹਾਸ ਕਹਿੰਦੇ ਰਾਵੀ ਵਿੱਚ ਰੋੜ ਕੇ ਉਹ ਮਹਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ 1606 ਈਸਵੀ ਦੇ ਅੰਦਰ ਸ਼ਹੀਦ ਕੀਤਾ ਜਾਂਦਾ। ਔਰ ਸਤਿਗੁਰੂ ਮਹਾਰਾਜ ਰੱਬੀ ਭਾਣੇ ਵਿੱਚ ਸ਼ਹਾਦਤ ਦਿੰਦੇ ਹੈ, ਮਨੁੱਖਤਾ ਨੂੰ ਇਹ ਸਮਝਾਉਂਦੇ ਹੈ ਕਿ ਜ਼ੁਲਮ ਦੇ ਵਿਰੁੱਧ ਕਿਵੇਂ ਇੱਕ ਧਰਮੀ ਪੁਰਖ ਅੜਖ ਲਾਉਂਦਾ, ਮਨੁੱਖਤਾ ਨੂੰ ਸੁੱਖ ਦਾ ਸਾਹ ਆ ਸਕੇ। ਇਹੋ ਜਿਹੀਆਂ ਬਖਸ਼ਿਸ਼ਾਂ ਸਤਿਗੁਰੂ ਜੀ ਨੇ ਵਰਤਾਈਆਂ। ਆਪਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਜ਼ਰੂਰ ਘਰਾਂ ਵਿੱਚ ਭਾਵਨਾ ਨਾਲ ਬਾਣੀ ਪੜ੍ਹੋ, ਗੁਰੂ ਅਰਜਨ ਦੇਵ ਜੀ ਨੂੰ ਚੇਤਾ ਕਰੀਏ, ਅੰਮ੍ਰਿਤ ਬਾਣੀ ਪੜ੍ਹੀਏ, ਦਸਤਾਰਾਂ ਬੰਨੀਏ, ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਬਤੀਤ ਕਰੀਏ, ਫਿਰ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਫੁੱਲਾਂ ਦੀ ਖਿਮਾ ਬਖਸ਼ਣਾ ਜੀ। ਆਪ ਸਮੁੱਚੀ ਸੰਗਤ ਦਾ ਧੰਨਵਾਦ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ। ਸਮੁੱਚੀ ਪ੍ਰਬੰਧਕ ਕਮੇਟੀ ਨੇ ਉਚੇਚੇ ਤੌਰ 'ਤੇ ਮਹਾਰਾਜ ਜੀ ਦੇ ਪੁਰਬ ਦਾ ਇਹ ਸ਼ਹੀਦੀ ਦਿਹਾੜੇ ਦੇ ਸਮਾਗਮ ਉਲੀਕੇ ਨੇ, ਧੰਨਵਾਦ ਹੈ। ਆਓ ਹੁਣ ਆਪ ਜੀ ਨੂੰ ਭਾਈ ਸਾਹਿਬ ਜੀ ਅੱਗੇ, ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਵਿਦਵਾਨ ਪੁਰਖ ਨੇ, ਉਹਨਾਂ ਪਾਸੋਂ ਅੰਮ੍ਰਿਤ ਵਿਚਾਰਾਂ ਸੁਣਿਓ। ਭੁੱਲਾਂ ਦੀ ਖਿਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਗੰਗਾ ਨਗਰ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਸਤਿਗੁਰ ਬਿਟਹੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ

ਦੁਨੀਆ ਦੇ ਹਰ ਬੇੜੇ 'ਤੇ ਜਦੋਂ ਆਪਾਂ ਬੈਠ ਕੇ ਜਾਂਦੇ ਹਾਂ, ਕੋਈ ਸਮੁੰਦਰੀ ਜਹਾਜ਼ ਹੋਵੇ, ਕੋਈ ਕਿਸ਼ਤੀ ਹੋਵੇ, ਉਹਦੇ ਉੱਤੇ ਬੈਠ ਕੇ ਜਾਣ ਵਾਲੇ ਜਿਹੜੇ ਯਾਤਰੂ ਹੁੰਦੇ, ਉਹਨਾਂ ਦੀ ਗਿਣਤੀ ਦੀ ਕੋਈ ਸੀਮਾ ਹੁੰਦੀ ਵੀ ਇੰਨੇ ਯਾਤਰੀ ਬੈਠ ਸਕਦੇ ਅਤੇ ਇੰਨੇ ਨਹੀਂ ਬੈਠ ਸਕਦੇ। ਜਿੰਨਾ ਮਰਜ਼ੀ ਵਿਸ਼ਾਲ ਬੇੜਾ ਬਣਿਆ ਹੋਵੇ, ਉਹਦੀ ਲਿਮਿਟ ਆ ਕੋਈ ਨਾ ਕੋਈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਐਸਾ ਸ਼ਬਦ ਦਾ ਬੇੜਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤਿਆਰ ਕੀਤਾ, ਜਿਹੜੇ ਭਾਵਨਾ ਨਾਲ ਕਹਿੰਦੇ ਨਾ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਉਹ ਭਵਜਲ ਵਿੱਚ ਡੁੱਬਦੇ ਨਹੀਂ। ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸ੍ਰਿਸ਼ਟ ਲੱਗ ਬਿਹਤਰ ਹੋ, ਕਹਿੰਦੇ ਕਲਯੁਗ ਵਿੱਚ ਤਾਰਨ ਵਾਲੇ ਜਹਾਜ਼ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਅਤੇ ਇੰਨੀ ਸਮਰੱਥਾ ਵਾਲਾ ਬੇੜਾ ਤਿਆਰ ਕੀਤਾ ਵੀ ਸਾਰੀ ਸ੍ਰਿਸ਼ਟੀ ਵੀ ਬੈਠ ਜਾਵੇ ਉਹਨੂੰ ਪਾਰ ਤਾਰਨ ਦੀ ਸਮਰੱਥਾ ਰੱਖਦੇ ਨੇ। ਹੁਣੇ ਭਾਈ ਸਾਹਿਬ ਜੀ ਤੁਹਾਨੂੰ ਸਰਵਣ ਕਰਾ ਰਹੇ ਸੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਦੇ ਕਾਰਨ ਕੀ ਆ, ਅਤੇ ਤੁਸੀਂ ਸਰਵਣ ਕੀਤਾ, ਇਤਿਹਾਸ ਤਾਂ ਉਹੀ ਰਹਿਣਾ, ਗੱਲਾਂ ਬਾਤਾਂ ਉਹੀ ਰਹਿਣੀਆਂ। ਅਸਲ ਕਹਾਣੀ ਇਹ ਆ ਵੀ ਪਹਿਲਾਂ ਤੋਂ ਹੀ ਲੈ ਕੇ ਸੱਚ ਅਤੇ ਕੱਚ ਟਕਰਾਉਂਦਾ ਰਿਹਾ ਹੈ। ਜੇ ਕੋ ਬੋਲੇ ਸੱਚ ਕੂੜਾ ਜਲ ਜਾ ਬਈ, ਜਦੋਂ ਸੱਚ ਬੋਲਿਆ ਜਾਂਦਾ ਨਾ ਕੂੜੇ ਬੰਦਿਆਂ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ। ਹੁਣ ਦੁਨੀਆਂ ਦੇ ਲੋਕ ਸਮੇਂ ਦੀਆਂ ਸਰਕਾਰਾਂ ਦੀ ਬੋਲੀ ਬੋਲਣ ਲੱਗ ਜਾਂਦੇ ਆ ਜੀ। ਉਹ ਬਾਣੀ ਦਾ ਫੈਸਲਾ ਨਾ ਵੀ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਲੋਕ ਸਮੇਂ ਦੀਆਂ ਸਰਕਾਰਾਂ ਦੀ ਬੋਲੀ ਬੋਲਣ ਲੱਗ ਜਾਂਦੇ ਨੇ, ਤੇ ਉਸ ਰਾਜੇ ਨੂੰ ਮੂੰਹ ਤੇ ਕਹਿ ਦੇਣਾ ਵੀ ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੇ ਛੱਪ ਖੜੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ। ਬਾਬਰ ਤੂੰ ਜਾਬਰ ਆ, ਕੋਈ ਬੈਠਾ ਪਹਾੜਾਂ ਦੀਆਂ ਕੰਦਰਾਂ ਵਿੱਚ ਕਰੀ ਜਾਵੇ ਬੰਦਗੀ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਿਆਸੀਆਂ ਨੂੰ। ਸਿਆਸਤਦਾਨਾਂ ਨੂੰ ਫਰਕ ਉਦੋਂ ਪੈਂਦਾ ਜਦੋਂ ਕੋਈ ਸੱਚ ਬੋਲਦਾ ਸਾਹਮਣੇ ਆਣ ਕੇ। ਹੁਣ ਇਹ ਆਵਾਜ਼ ਗੁਰੂ ਘਰ ਵਿੱਚੋਂ ਪਹਿਲੇ ਜਾਮੇ ਤੋਂ ਹੀ ਆਉਣ ਲੱਗ ਗਈ, ਤੇ ਗੁਰੂ ਪਾਤਸ਼ਾਹ ਜੀ ਨੇ ਲਿਹਾਜ਼ ਨਹੀਂ ਕੀਤਾ, ਸੱਚ ਦੀ ਆਵਾਜ਼ ਬੁਲੰਦ ਕੀਤੀ ਆ। ਜਦੋਂ ਗੁਰੂ ਅੰਗਦ ਦੇਵ ਜੀ ਦਾ ਸਮਾਂ ਆਇਆ ਤੇ ਹਮਾਯੂ ਨੇ ਵੀ ਕਿਰਪਾਨ ਕੱਢ ਲਈ ਸੀ ਨਾ, ਜਦੋਂ ਉਹ ਖਡੂਰ ਸਾਹਿਬ ਆਇਆ ਨਾ, ਪਾਤਸ਼ਾਹ ਜੀ ਨੇ ਉਹ ਚੇਚ ਧਿਆਨ ਨਹੀਂ ਦਿੱਤਾ, ਤੇ ਸਿਆਸੀ ਬੰਦਾ ਚਾਹੁੰਦਾ ਵੀ ਮੈਂ ਜਾਵਾਂ, ਲੋਕ ਲਾਲਾ ਲਾਲਾ ਕਰਦੇ ਹੱਥ ਜੋੜਦੇ ਅੱਗੇ ਤੁਰੇ ਫਿਰਦੇ ਹੋਣ, ਤੇ ਪਾਤਸ਼ਾਹ ਜੀ ਬੱਚਿਆਂ ਨੂੰ ਪੜ੍ਹਾ ਰਹੇ ਸੀ, ਧਿਆਨ ਹੀ ਨਹੀਂ ਦਿੱਤਾ। ਜਦੋਂ ਕਿਰਪਾਨ ਕੱਢੀ, ਗੁਰੂ ਅੰਗਦ ਦੇਵ ਜੀ ਮਹਾਰਾਜ ਹੱਸ ਪਏ, ਕਹਿੰਦੇ ਭਲਿਆ ਜਿੱਥੇ ਯੁੱਧ ਭੂਮੀ 'ਚ ਕੱਢਣੀ ਸੀ ਉੱਥੇ ਕੱਢੀ ਨਹੀਂ ਗਈ, ਸ਼ੇਰ ਸ਼ਾਹ ਸੂਰੀ ਤੋਂ ਹਾਰ ਖਾ ਕੇ ਆ ਗਏ, ਇੱਥੇ ਕਿਰਪਾਨ ਕੱਢ ਲਈਏ। ਭਲਿਆ ਹੱਥ ਜੋੜ ਕੇ ਉਹਨੇ ਵੀ ਮਾਫ਼ੀ ਮੰਗੀ। ਕਿਸੇ ਸਮੇਂ ਜਦੋਂ ਅਕਬਰ ਗੁਰੂ ਦੇ ਦਰ 'ਤੇ ਆਉਂਦਾ, ਗੁਰੂ ਪਾਤਸ਼ਾਹ ਜੀ ਨੇ ਇਹਦੀ ਵੀ ਤਸੱਲੀ ਕਰਾਈ ਸੀ, ਪਰ ਮੈਂ ਬੇਨਤੀ ਕਰਾਂ ਵੀ ਉਹ ਛੇਵੇਂ ਪਾਤਸ਼ਾਹ ਦੀ ਇੱਕ ਸਾਖੀ ਤੁਸੀਂ ਸਾਰਿਆਂ ਨੇ ਸੁਣੀ ਹੋਈ ਹੈ ਨਾ, ਆਗਰੇ ਵਾਲੀ, ਵੀ ਇੱਕ ਗਰੀਬ ਸਿੱਖ ਨੇ ਘਾਹ ਖੁੱਤਿਆ, ਇੱਕ ਟਕਾ ਲੈ ਕੇ ਮੱਥਾ ਟੇਕਣ ਵਾਸਤੇ ਗਿਆ ਅਤੇ ਭੁਲੇਖੇ ਨਾਲ ਜਹਾਂਗੀਰ ਦੇ ਤੰਬੂ 'ਚ ਚਲਿਆ ਗਿਆ। ਜਦੋਂ ਚਲਿਆ ਗਿਆ ਤੇ ਮੱਥਾ ਟੇਕ ਕੇ ਕਹਿੰਦਾ ਜੀ ਲੋਕ ਪ੍ਰਲੋਕ ਸਵਾਰ ਦਿਓ, ਜਨਮ ਮਰਨ ਕੱਟ ਦਿਓ। ਉਹ ਕਹਿੰਦਾ ਵੀ ਭੁਲੇਖੇ ਨਾਲ ਆ ਗਿਆ ਲੱਗਦਾ, ਇੱਥੇ ਨਹੀਂ ਇੱਦਾਂ ਦਾ ਸੌਦਾ ਮਿਲਦਾ, ਤੇ ਨਾਲ ਦੀ ਨਾਲ ਹੀ ਆਪਦਾ ਟਕਾ ਵੀ ਮੂਹਰੋਂ ਚੱਕ ਲਿਆ, ਕੱਖਾਂ ਦੀ ਵੰਡ ਵੀ ਚੱਕਣ ਲੱਗਾ। ਜਦੋਂ ਚੱਕਣ ਲੱਗਾ, ਦੁਨੀਆਵੀ ਤੌਰ 'ਤੇ ਆਪਾਂ ਉਦਾਹਰਣ ਦਿੰਦੇ, ਫਲਾਨਾ ਤਾਂ ਕੱਖਾਂ ਤੋਂ ਵੀ ਹੌਲਾ ਹੋ ਗਿਆ, ਹੁਣ ਦੁਨੀਆ ਦਾ ਬਾਦਸ਼ਾਹ ਹੋਵੇ ਤੇ ਉਹਦੇ ਉਮਰ ਉਹ ਕੱਖਾਂ ਦੀ ਪੰਡ ਵੀ ਚੱਕ ਲੈਣੀ ਕਿੱਡੀ ਤੁਹੀਨ ਸੀ। ਉਹ ਕਹਿੰਦੇ ਵੀ ਰਾਜੇ ਦੇ ਮੂਹਰੇ ਕੁਝ ਭੇਟ ਕਰਕੇ ਨਾ ਚੱਕੀ ਦਾ ਨਹੀਂ, ਰਾਜੇ ਦੀ ਤਾਂ ਬੇਇੱਜ਼ਤੀ ਹੈ ਇਹਦੇ ਅੱਗੇ ਬਹੁਤ, ਇਹਦੇ ਵਿੱਚ ਤੁਸੀਂ ਇਉਂ ਕਰ, ਜਿੰਨੀ ਮਾਇਆ ਚਾਹੀਦੀ ਲੈ ਲਾ, ਚੱਲ ਇਉਂ ਕਰ, ਜਿੰਨਾ ਭਾਰ ਤੇਰੀ ਇਸ ਪੰਡ ਦਾ ਕਾਲੀ ਦਾ ਉਹਨੇ ਪੈਸੇ ਲੈ ਲਾ। ਉਹ ਕਹਿੰਦਾ ਵੀ ਜਿਸ ਰਾਜੇ ਦਾ ਰਾਜ ਹੋਵੇ ਸਿੱਕੇ ਉੱਥੇ ਉਦਾਂ ਦੀ ਚੱਲਦੇ ਹੁੰਦੇ ਆ ਨਾ, ਇਹ ਜਿਹੜੀ ਹੱਕ ਸੱਚ ਦੀ ਖੂਨ ਕਮੀ ਪਸੀਨੇ ਦੀ ਕਮਾਈ ਆ, ਪ੍ਰੇਮ ਦੀ ਕਹਾਣੀ ਆ, ਇਹ ਤਾਂ ਗੁਰੂ ਦੇ ਦਰਬਾਰ 'ਚ ਹੀ ਜਾਏਗੀ, ਇੱਥੇ ਨਹੀਂ ਰਹਿਣੀ। ਹੈਰਾਨੀ ਦੀ ਗੱਲ ਆ, ਕਿਸੇ ਸਮੇਂ
ਸਿੱਖ ਨੇ ਕੱਖ ਨਹੀਂ ਸੀ ਵੇਚੇ ਤੇ ਅੱਜ ਜ਼ਮੀਰਾਂ ਵੇਚਦੇ ਫਿਰਦੇ ਆ ਜਿਹੜੇ ਕਹਿੰਦੇ ਸੀ ਕੌਮ ਦੇ ਆਗੂ ਆ। ਤੁਹਾਨੂੰ ਸਾਰਿਆਂ ਨੂੰ ਪਤਾ ਨਾ ਨੈੱਟ ਦਾ ਜ਼ਮਾਨਾ, ਕੱਖ ਨਹੀਂ ਸੀ ਵੇਚੇ, ਕੱਖ ਚੱਕ ਕੇ ਵੀ ਲੈ ਗਏ ਤੇ ਜਾ ਕੇ ਪਰਵਾਹ ਨਹੀਂ ਕੀਤੀ ਤੇ ਉੱਧਰ ਪਾਤਸ਼ਾਹ ਜੀ ਅੱਗੋਂ ਸਤਿਕਾਰ ਨਾਲ ਲੈਣ ਵਾਸਤੇ ਆਏ ਸੀ ਅੱਗੋਂ, ਤੇ ਪਾਤਸ਼ਾਹ ਜੀ ਇਸ ਸਿੱਖ ਨੂੰ ਪਿਆਰ ਕਰਦੇ ਕਹਿੰਦੇ ਮੈਂ ਤਾਂ ਕਈਆਂ ਦਿਨ ਦਾ ਉਡੀਕਦਾ ਸੀ ਤੂੰ ਅੱਜ ਆਇਆ। ਮਹਾਰਾਜ ਜੀ ਥੋੜਾ ਜਿਹਾ ਲੇਟ ਹੋ ਗਿਆ, ਥੱਲੇ ਬੈਠਣ ਲੱਗਾ। ਪਾਤਸ਼ਾਹ ਜੀ ਨੇ ਆਪਦੇ ਬਰਾਬਰ ਪਲੰਗ ਤੇ ਬਿਠਾ ਲਿਆ। ਮਹਾਰਾਜ ਜੀ ਨਹੀਂ, ਘਾਹ ਖੋਤ ਕੇ ਆਇਆ, ਮੇਰੇ ਕੱਪੜਿਆਂ ਚੋਂ ਬਦਬੋ ਆਉਂਦੀ ਆ। ਉਹ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਸੱਚੀ ਕਿਰਤ ਦੀ ਖੁਸ਼ਬੋ ਆ ਰਹੀ ਆ ਤੇਰੇ ਕੋਲੋਂ ਤਾਂ। ਤੇ ਨਾਲ ਪਾਤਸ਼ਾਹ ਜੀ ਨੇ ਇਹਦਾ ਲੋਕ ਪ੍ਰਲੋਕ ਸੁਹੀਲਾ ਕਰ ਦਿੱਤਾ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾਗੁਰ ਦੇਖਾ ਸਾਹਮਣੇ। ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੇ ਆਇਆ ਨਾ, ਭਾਵੇਂ ਜਿਹੜੇ ਗੁਰੂ ਘਰ ਨਾਲ ਈਰਖਾ ਰੱਖਣ ਵਾਲੇ ਸੀ, ਜਿਨ੍ਹਾਂ ਨੇ ਮਨੁੱਖਤਾ ਨੂੰ ਜਾਤਾਂ ਕੋਤਾਂ ਦੇ ਨਾਂ ਤੇ ਵੰਡਿਆ, ਖੱਤਰੀ ਬ੍ਰਾਹਮਣ ਸੂਦ ਤੇ ਵੈਸ ਕਹਿ ਦਿੱਤਾ, ਹੋਰ ਕਈ ਵੰਡੀਆਂ ਪਾ ਦਿੱਤੀਆਂ, ਤੇ ਪਾਤਸ਼ਾਹ ਜੀ ਨੇ ਇੱਕੋ ਪੰਗਤ ਦੀ ਪਰੰਪਰਾ ਬੋਲੀ ਸਾਹਿਬ ਦੀ ਸਿਰਜਣਾ ਕਰਕੇ ਜਲ ਪਾਣੀ ਸਾਰੇ ਇੱਕੇ ਥਾਂ ਤੋਂ ਭਰਦੇ ਤੇ ਛਕਦੇ ਨੇ। ਸ਼ਿਕਾਇਤਾਂ ਕੀਤੀਆਂ ਗਈਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ। ਸਮਾਂ ਉਦੋਂ ਹੈ ਅਕਬਰ ਦਾ, ਉਹਨਾਂ ਗੱਲਾਂ ਦਾ ਜਵਾਬ ਦੇਣ ਵਾਸਤੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਤੋਰਿਆ ਸੀ। ਤਸੱਲੀ ਨਾਲ ਜਦੋਂ ਜਵਾਬ ਦਿੱਤਾ ਨਾ ਸਾਰੀਆਂ ਗੱਲਾਂ ਦਾ ਹੀ, ਤੇ ਉਸ ਸਮੇਂ ਅਕਬਰ ਕਹਿੰਦਾ ਵੀ ਮੇਰੀ ਤਸੱਲੀ ਹੋਈ ਆ, ਮੈਂ ਆਪ ਖੁਦ ਗੁਰੂ ਦੇ ਦਰਸ਼ਨ ਕਰਨ ਵਾਸਤੇ ਆਵਾਂਗਾ। ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਇਆ, ਕੋਈ ਅੱਗੋਂ ਵਿਸ਼ੇਸ਼ ਪ੍ਰਬੰਧ ਨਹੀਂ ਕੀਤਾ ਗਿਆ। ਅੱਜ ਜਦੋਂ ਦੁਨੀਆਂ ਦੇ ਰਾਜੇ ਆਉਂਦੇ, ਤੁਹਾਨੂੰ ਪਤਾ ਕਿ ਧਾਰਮਿਕ ਬੰਦੇ ਕਿਵੇਂ ਅੱਗੇ ਪਿੱਛੇ ਤਲਵੇ ਚੱਟਦੇ ਫਿਰਦੇ ਰਹਿੰਦੇ ਨੇ। ਪਾਤਸ਼ਾਹ ਜੀ ਨੇ ਇੱਦਾਂ ਨਹੀਂ ਕੀਤਾ, ਜਿਵੇਂ ਸਾਰਿਆਂ ਵਾਸਤੇ ਮਰਿਆਦਾ ਉਹੀ ਰਹੇਗੀ। ਪਾਤਸ਼ਾਹ ਜੀ ਕਹਿੰਦੇ ਪਹਿਲਾਂ ਪੰਗਤ ਪਾਤਸ਼ਾਹ ਸੰਗਤ, ਇਹ ਅੱਜ ਸਾਨੂੰ ਸੌਖੀਆਂ ਜਿਹੀਆਂ ਗੱਲਾਂ ਲੱਗਦੀਆਂ। ਉਸ ਸਮੇਂ ਇੱਕ ਸ਼ੂਦਰ ਇੱਕ ਅਮੀਰ ਗਰੀਬ ਦੇ ਬਰਾਬਰ ਬਹਿਣ ਲਈ ਤਿਆਰ ਕਿੱਥੇ ਸੀ? ਅਕਬਰ ਨੂੰ ਕਹਿ ਦਿਓ ਵੀ ਜੇ ਦਰਸ਼ਨ ਦੀਦਾਰ ਕਰਨੇ ਆ, ਜਿੱਥੇ ਸਾਰੇ ਬੈਠ ਕੇ ਪ੍ਰਸ਼ਾਦਾ ਛਕਦੇ ਉੱਥੇ ਛਕਣਾ ਪਏਗਾ। ਉਹਨੇ ਸੱਤ ਬਚਨ ਕਿਹਾ, ਇੰਨਾ ਆਨੰਦ ਆਇਆ। ਕਹਿੰਦਾ ਜੀ ਮੈਂ ਕੋਈ ਜੰਗੀਰ ਭੇਟ ਕਰਨਾ ਚਾਹੁੰਦਾ, ਮੈਂ ਦੌਲਤ ਦੇਣੀ ਚਾਹੁੰਦਾ ਲੰਗਰ ਵਾਸਤੇ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਅੱਜ ਇੱਕ ਰਾਜਾ ਜੰਗੀਰ ਦੇ ਜੋ ਕੱਲ ਨੂੰ ਉਹ ਖੋਲੂ ਨਹੀਂ, ਇਹ ਤਾਂ ਗੁਰਸਿੱਖਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ। ਇੱਥੇ ਕੱਖ ਭੇਟ ਕਰਨ ਵਾਲੇ ਵੀ ਆਉਂਦੇ ਨੇ, ਇੱਥੇ ਲੱਖ ਭੇਟ ਕਰਨ ਵਾਲੇ ਵੀ ਆਉਂਦੇ ਨੇ, ਸਾਰਿਆਂ ਦਾ ਸਾਂਝਾ ਹੀ ਚੱਲਦਾ ਲੰਗਰ ਇਹ। ਨਹੀਂ ਕੁੱਝ ਨਾ ਕੁੱਝ ਤਾਂ ਜ਼ਰੂਰ ਦੇ ਕੇ ਜਾਣਾ। ਮੈਂ ਅੱਗੇ ਹੱਸਦਾ ਹੁੰਦਾ ਸਟੇਜ 'ਤੇ, ਅੱਜ ਵਾਲਾ ਕੋਈ ਬਾਬਾ ਹੁੰਦਾ ਉਹਨੇ ਕਹਿਣਾ ਸੀ ਮੈਨੂੰ ਗੈਸ ਸਟੇਸ਼ਨ ਦੇ ਦਿਓ, 10-15 ਬੱਸਾਂ ਦੇ ਵਰਕ ਪਰਮਿਟ ਦੇ ਦਿਓ, ਪਰਮਿਟ ਦੇ ਦਿਓ, ਜਾਂ ਇਉਂ ਕਰੋ ਕਿਸੇ ਸਕੂਲ ਦਾ ਮੈਨੂੰ ਕੋਈ ਨਾ ਕੋਈ ਕਾਗਜ਼ ਪੱਤਰ ਦੇ ਦਿਓ ਤਾਂ ਕਿ ਪੁੱਤ ਪੋਤਿਆਂ ਦੀਆਂ ਰੋਟੀਆਂ ਬਣ ਜਾਣ। ਗੁਰੂ ਅਮਰਦਾਸ ਪਾਤਸ਼ਾਹ ਨੇ ਆਪਣੇ ਵਾਸਤੇ ਕੁੱਝ ਨਹੀਂ ਮੰਗਿਆ। ਕਹਿੰਦੇ ਆਹ ਘੁੰਡ ਦੀ ਪ੍ਰਥਾ ਚੱਲਦੀ, ਇਹ ਬੰਦ ਕੀਤੀ ਜਾਏ। ਜਿਹੜੀ ਬੀਬੀ ਦਾ ਪਤੀ ਚੜ੍ਹਾਈ ਕਰ ਜਾਂਦਾ ਉਹਨੂੰ ਨਾਲ ਧੱਕੇ ਨਾਲ ਸਤੀ ਕਰ ਦਿੱਤਾ ਜਾਂਦਾ ਤੇ ਕਾਨੂੰਨ ਬਣਾਇਆ ਜਾਏ। ਧਾਰਮਿਕ ਸਥਾਨਾਂ ਤੇ ਜਾਣ ਤੇ ਜਿਹੜਾ ਟੈਕਸ ਲੱਗਦਾ ਉਹ ਖਤਮ ਕੀਤਾ ਜਾਵੇ, ਜਿਹੜਾ ਖੇਤੀਬਾੜੀ ਕਰਨ ਵਾਲਿਆਂ ਤੇ ਟੈਕਸ ਲੱਗਦਾ ਉਹ ਵੀ ਮਾਫ ਕੀਤਾ ਜਾਏ। ਇਹ ਗੁਰੂ ਪਾਤਸ਼ਾਹ ਜੀ ਨੇ ਉਹਨੂੰ ਕਿਹਾ ਸੀ ਵੀ ਜੇ ਕੋਈ ਸੇਵਾ ਕਰਨੀ ਹੈ ਤਾਂ ਭਾਈ ਇਹ ਕੰਮ ਕਰ ਲਾ। ਉਸ ਤੋਂ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਤਿਆਰ ਹੋ ਜਾਣਾ। ਸਵੇਰੇ ਜਿਹੜੀਆਂ ਸੰਗਤਾਂ ਹਾਜ਼ਰ ਸੀ ਉਹਨਾਂ ਨੇ ਸਰਵਣ ਕੀਤਾ, ਜਿੱਥੇ ਗੁਰੂ ਪਾਤਸ਼ਾਹ ਜੀ ਨੇ ਭਗਤ ਸਾਹਿਬਾਨਾਂ ਦੇ ਸਥਾਨਾਂ ਤੇ ਜਾ ਕੇ ਉਹਨਾਂ ਦੀ ਬਾਣੀ ਲੈ ਕੇ ਆਉਂਦੀ। ਗੁਰੂ ਪਾਤਸ਼ਾਹ ਜੀ ਉਹਨਾਂ ਦੀ ਆਪਣੀ ਸਾਰੀ ਬਾਣੀ ਇਕੱਠੀ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਜਿਹੜੇ ਚਾਰ ਅਖੌਤੀ ਚੱਲ ਕੇ ਆਏ ਸੀ ਨਾ, ਉਹ ਕਹਿੰਦੇ ਜੀ ਜਿਹੜੇ ਜਾ ਚੁੱਕੇ ਉਹਨਾਂ ਦੀ ਬਾਣੀ ਲਿਖਦੇ ਹੋ ਤੇ ਅਸੀਂ ਤਾਂ ਹੁਣ ਹਾਜ਼ਰ ਨਾਜ਼ਰ ਬੈਠੇ, ਸਾਡੀ ਲਿਖੋ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਜੇ ਬੋਲ ਬਾਣੀ ਨਾਲ ਮੇਲ ਖਾਂਦੇ ਹੋਣਗੇ ਤਾਂ ਤੁਹਾਡੇ ਵੀ ਲਿਖ ਦਿਆਂਗੇ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਵਾਰੀ ਆਈ ਸੀ ਕਾਨੇ ਦੀ। ਕਹਿੰਦਾ ਮੈਂ ਉਹੀ ਰੇ, ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਜਸ ਗਾਵੈ, ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ, ਅਹੰ ਬ੍ਰਹਮਾਸਮੀ ਵਾਲੀ ਗੱਲ। ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਸਾਡੇ ਘਰੇ ਤਾਂ ਇਹ ਆਵਾਜ਼ ਆਉਂਦੀ ਆ, ਮੇਰਾ ਮੁਜਮੈ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗੈ ਮੇਰਾ। ਉਹ ਭਾਈ ਇੱਥੇ ਤਾਂ ਕਿਹਾ ਜਾਂਦਾ ਜਬ ਲੱਗ ਮੇਰੀ ਮੇਰੀ ਕਰੈ, ਤਬ ਲੱਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਕਾਨਾ ਨਾਰਾਜ਼ ਹੋ ਗਿਆ, ਕਹਿੰਦਾ ਜੀ ਜੇ ਨਹੀਂ ਲਿਖਣੀ ਕੋਈ ਨਹੀਂ, ਫਿਰ ਸੋਚ ਲੂੰ ਤੁਹਾਨੂੰ। ਚੰਦੂ ਦੇ ਚਾਚੇ ਦਾ ਪੁੱਤ ਸੀ, ਕਲਾ ਨੌਰ ਦੇ ਰਹਿਣ ਵਾਲਾ ਸੀ ਇਹ ਕਾਨਾ।
ਉਦੋਂ ਬਾਅਦ ਛੱਜੂ ਦੀ ਵਾਰੀ ਆਈ। ਉਹ ਕਹਿੰਦਾ ਸਾਡੇ ਨਾਲ ਉਹ ਚੰਗੇ ਜਿਹੜੇ ਜੰਮਦਿਆਂ ਮਰ ਗਏ, ਚਿੱਕੜ ਪੈਰਨ ਡੋਬਿਓ ਨਾ ਆਲੂਦ ਪਏ। ਚੰਗਾ ਹੋਇਆ ਕੋਈ ਮੁਸੀਬਤਾਂ ਨਹੀਂ ਗਲ ਪਈਆਂ, ਸਮੱਸਿਆਵਾਂ ਨਹੀਂ ਜੀਵਨ ਵਿੱਚ ਆਈਆਂ ਜਿਹੜੇ ਜੰਮਦੀ ਚੜ੍ਹਾਈ ਕਰਕੇ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਜ਼ਿੰਦਗੀ ਇੰਨੀ ਕਿਤੇ ਤੁੱਛ ਤੇ ਹੇਤ ਆ, ਜਿਹੜਾ ਇਹਨੂੰ ਤੂੰ ਕਹਿੰਦਾ ਵੀ ਆਉਂਦਿਆਂ ਸਾਰੀ ਮਰ ਜਾਣਾ ਚੰਗਾ। ਸਾਡੇ ਘਰੇ ਤਾਂ ਅਰਦਾਸ ਕਰਕੇ ਇਹ ਕਿਹਾ ਜਾਂਦਾ ਵੀ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇੱਥੇ ਤਾਂ ਇਹ ਪੜ੍ਹਦੇ ਨੇ ਦੁਲੱਭ ਦੇ ਪਾਈ ਵਡਭਾਗੀ, ਇਹ ਤਾਂ ਵੱਡਿਆਂ ਭਾਗਾਂ ਨਾਲ ਮਿਲਦੀ ਆ। ਤੀਜੀ ਥਾਂ 'ਤੇ ਵਾਰੀ ਆਈ ਕਾਨਾ ਛੱਜੂ ਸ਼ਾਹ ਹੁਸੈਨ, ਪੀਲੂ ਦੀ ਵਾਰੀ ਆਈ ਪੀਲੂ ਦੀ। ਉਹ ਕਹਿੰਦਾ ਕਾਗਦ ਸੰਦੀ ਪੂਤਰੀ ਤੋਂ ਨਾ ਤ੍ਰਿਆ ਨਿਹਾਰ, ਇਉਂ ਹੀ ਮਾਰ ਲੈ ਜਾਏਗੀ ਜਿਉਂ ਬਲੋਚਾਂ ਦੀ ਧਾੜ। ਕਹਿੰਦਾ ਜਿਹੜੀ ਔਰਤ ਆ ਨਾ, ਉਹ ਤਾਂ ਕਾਗਜ਼ਾਂ ਦੇ ਵੀ ਮੱਥੇ ਲੱਗ ਜਾਵੇ ਪਰਮਾਰਥ ਦੇ ਰਸਤੇ ਵਿੱਚ ਰੁਕਾਵਟ ਆ। ਜਿਵੇਂ ਬਲੋਚ ਇਕੱਠੇ ਹੋ ਕੇ ਉਹਨਾਂ ਦੀਆਂ ਧਾੜਾਂ ਲੁੱਟ ਕੇ ਲੈ ਜਾਂਦੀਆਂ ਨੇ, ਸਰਮਾਇਆ ਆਤਮਕ ਲੁੱਟਿਆ ਜਾਂਦਾ। ਕਹਿੰਦੇ ਪਾਤਸ਼ਾਹ ਜੀ ਕਹਿੰਦੇ ਨਹੀਂ, ਉਹ ਭਲਿਆ ਤੇਰੇ ਨਾਲ ਨਹੀਂ ਬਣਨੀ, ਸਾਡੇ ਤੇਰੇ ਬੋਲ ਨਹੀਂ ਇੱਥੇ ਲਿਖੇ ਜਾਣੇ। ਅੱਜ ਤੱਕ ਜਿੰਨਿਆਂ ਨੇ ਲਿਖਿਆ ਤੇ ਗਾਇਆ ਔਰਤ ਦੇ ਮੁੱਖ ਤੇ ਗਾਇਆ, ਕੁੱਖ ਦੀ ਗੱਲ ਤਾਂ ਗੁਰੂ ਦੇ ਘਰ ਨੇ ਕੀਤੀ ਆ। ਸਾਡੇ ਲੋਕ ਜੇ ਕਿਤੇ ਮੀਂਹ ਨਾ ਪਵੇ ਮੀਂਹ ਤੇ ਕੀ ਕਹਿੰਦੇ ਗੁੱਡੀ ਫੂਕ ਕੇ ਆਉਣੀ, ਕਿਸੇ ਨੇ ਗੁੱਡਾ ਨਹੀਂ ਫੂਕਿਆ ਅੱਜ ਤਾਈਂ। ਜਾਣੀ ਜਿਹੜੀ ਲੀਰਾਂ ਦੀ ਫੂਕਣੀ ਉਹ ਵੀ ਗੁੱਡੀ ਫੂਕਣੀ ਆ, ਮਤਲਬ ਮੁੰਡਾ ਨਹੀਂ ਫੂਕਣਾ। ਹੈਰਾਨੀ ਦੀ ਗੱਲ ਆ, ਗੁਰੂ ਪਾਤਸ਼ਾਹ ਜੀ ਨੇ ਇੱਕ ਔਰਤ ਨੂੰ ਵੀ ਮਰਦ ਨੂੰ ਵੀ ਬਰਾਬਰ ਦਾ ਸਤਿਕਾਰ ਦਿੱਤਾ। ਉਹ ਭਲਿਆ ਤੂੰ ਇੱਦਾਂ ਦੀਆਂ ਗੱਲਾਂ ਕਰ ਰਿਹਾ, ਸਾਡੇ ਘਰ ਦੇ ਵਿੱਚ ਤਾਂ ਮਾਤਾ ਦੀ ਕੁੱਖ ਦੀ ਤਰੀਫ ਕੀਤੀ ਜਾਂਦੀ ਆ। ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵੀ ਆਹੋ, ਭੰਡੋਂ ਹੋਵੇ ਦੋਸਤੀ ਭੰਡੋਂ ਚੱਲੇ ਰਾਹੋ, ਭੰਡ ਮੋਆ ਭੰਡ ਭਾਲੀਐ, ਭੰਡ ਹੋਇਆ ਬੰਧਾਨ, ਸੋ ਕਿਉਂ ਬੰਦਾ ਆਖੀਐ ਜਿਤ ਜੰਮੈ ਰਜਾਨ। ਅਸੀਂ ਤਾਂ ਭਲਿਆ ਅਰਦਾਸ ਕਰਕੇ ਹੱਥ ਜੋੜ ਕੇ ਮੰਗਦੇ ਹਾਂ ਕਿ ਜੀ ਘਰ ਕੀ ਗੀਹਨ ਚੰਗੀ ਜਨ ਧੰਨਾ ਲੇਵੈ ਮੰਗੀ। ਤੂੰ ਕਹਿੰਦਾ ਮੱਥੇ ਨਾ ਲੱਗੇ ਤੇ ਅਸੀਂ ਤਾਂ ਅਰਦਾਸ ਕਰਕੇ ਮੰਗਦੇ ਹਾਂ, ਇਹ ਵੀ ਤੇਰੇ ਬੋਲ ਨਹੀਂ ਲਿਖੇ ਜਾਣੇ। ਸ਼ਾਹ ਹੁਸੈਨ ਦੀ ਵਾਰੀ ਆਈ, ਉਹ ਕਹਿੰਦਾ ਚੁੱਪ ਵੇ ਅੜਿਆ, ਚੁੱਪ ਇੱਥੇ ਬੋਲਣ ਦੀ ਨਹੀਂ ਜਾਏ ਵੇ ਅੜਿਆ। ਕਹਿੰਦਾ ਪਹਿਲਿਆਂ ਦੀ ਬੋਲੇ ਹੋਏ ਬੋਲ ਨਹੀਂ ਪ੍ਰਵਾਨ ਹੋਏ। ਕਹਿੰਦਾ ਜੀ ਚੁੱਪ ਰਹਿਣਾ ਹੀ ਠੀਕ ਆ। ਪਾਤਸ਼ਾਹ ਕਹਿੰਦੇ ਇਹ ਬੋਲ ਵੀ ਨਹੀਂ ਲਿਖੇ ਜਾਣੇ। ਸਾਡੇ ਘਰ ਵਿੱਚ ਤਾਂ ਅਸੀਂ ਇਹ ਕਹਿੰਦੇ ਹਾਂ ਬੋਲ ਸੋ ਧਰਮੀੜਿਆ ਮੌਨ ਕਤ ਧਾਰੀ ਰਾਮ, ਵੇਲੇ ਦਾ ਸੱਚ ਬੋਲਣਾ ਚਾਹੀਦਾ, ਧਰਮੀ ਦਾ ਕੰਮ ਹੈ। ਹਾਂ ਕਿੱਥੇ ਬੋਲਣਾ ਤੇ ਕਿੱਥੇ ਨਹੀਂ ਬੋਲਣਾ ਇਹ ਗੁਰਮਤਿ ਸਿਖਾਉਂਦੀ ਆ। ਸੰਤ ਮਿਲੇ ਕਿਛ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀ ਹੈ। ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ, ਬੋਲਤ ਬੋਲਤ ਬੜਾ ਬਿਕਾਰਾ, ਬਿਨ ਬੋਲੇ ਕਿਆ ਕਰੇ ਵਿਚਾਰਾ, ਕਹੋ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ। ਇਹ ਨਾਰਾਜ਼ ਹੋ ਕੇ ਚਲੇ ਗਏ। ਸ਼ਹੀਦੀ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਵੀ ਆ ਜੀ, ਕਿਉਂਕਿ ਸਰਕਾਰੀ ਦਰਬਾਰੇ ਚੱਲਦੀ ਸੀ, ਚੰਦੂ ਮੰਤਰੀ ਆ ਉਸ ਵੇਲੇ, ਅਕਬਰ ਦੇ ਵੀ ਵਿਸ਼ਵਾਸ ਪਾਤਰਾਂ ਵਿੱਚੋਂ ਸੀ, ਜਹਾਂਗੀਰ ਦੇ ਵੀ ਨੇੜੇ ਰਿਹਾ। ਇਹ ਕਹਿੰਦਾ ਵੀ ਮੈਂ ਸ਼ਿਕਾਇਤ ਕਰੂੰਗਾ ਤੇ ਤੁਹਾਨੂੰ ਦੇਖ ਲਾਂਗੇ। ਪਾਤਸ਼ਾਹ ਜੀ ਕਹਿੰਦੇ ਕੋਈ ਗੱਲ ਨਹੀਂ, ਉਹ ਮਾਲਕ ਜਾਣਦਾ ਹੈ। ਨਾਲ ਦੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਸੰਪਾਦਿਤ ਹੋ ਜਾਣਾ ਤੇ ਇਹ ਪ੍ਰਕਾਸ਼ ਹੋ ਜਾਣਾ, ਜਿਹੜੀ ਨਿੱਤ ਦੀ ਸੱਚ ਦੀ ਆਵਾਜ਼ ਆ, ਉਹ ਬੜੀ ਔਖੀ ਸੀ ਸੁਣਨੀ। ਜੇ ਕੋਈ ਬੰਦਾ ਆਇਆ ਹੋਵੇ ਉਹਦੀ ਗੱਲ ਨਾ ਵੀ ਫਿੱਟ ਬੈਠੇ, ਬੰਦੇ ਨੂੰ ਪਤਾ ਹੁੰਦਾ ਵੀ ਇਹ ਪ੍ਰਾਹੁਣਾ ਧਰਾਉਣਾ ਆਇਆ, ਇਹਨੇ ਦੋਵਾਂ ਦਿਨਾਂ ਬਾਅਦ ਚਲੇ ਜਾਣਾ, ਕੀ ਫਰਕ ਪੈਣ ਲੱਗਾ। ਇਹ ਤਾਂ ਨਿੱਤ ਪ੍ਰਕਾਸ਼ ਕਰਨਗੇ, ਇਹਨਾਂ ਨੇ ਹਰਿਮੰਦਰ ਸਾਹਿਬ ਵੀ ਬਣਾ ਲਿਆ ਤੇ ਇਹ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਨਿੱਤ ਪੜਿਆ ਕਰਨਗੇ। ਜੇ ਮੁਹਾਕਾ ਘਰ ਮੋਹਿਆ ਘਰ ਮੋਹੇ ਪਿਤਰੀ ਦੇ ਅੱਗੇ ਵਸ ਸਿਆਣੀਆਂ, ਪਿਤਰੀ ਚੋਰ ਕਰੇ ਵਢੀਆ ਹੱਥ ਦਲਾਲ ਕੇ, ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲਿਆ ਜੇ ਖੱਟੇ ਘਾਲੇ ਦੇ। ਜਿਹੜੇ ਭੁਲੇਖਿਆਂ ਵਿੱਚ ਪਾ ਕੇ ਲੁੱਟਦੇ ਸੀ ਇਹ ਤਾਂ ਨਿੱਤ ਪੜਿਆ ਕਰਨਗੇ। ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਅਸੀਂ ਸੂਤਕ ਪਾਤਕ ਦੇ ਨਾਮ ਤੇ ਲੁੱਟਦੇ ਹਾਂ। ਜਦੋਂ ਕੋਈ ਜੰਮਦਾ ਉਹਨੂੰ ਸੂਤਕ ਕਹਿੰਦੇ ਆ, ਜਦੋਂ ਕੋਈ ਚੜ੍ਹਾਈ ਕਰ ਜਾਂਦਾ ਉਹਨੂੰ ਪਾਤਕ ਕਹਿੰਦੇ ਆ। ਦੋਨੇ ਮਹਿਕਮੇ ਹੱਥ ਵਿੱਚ ਰੱਖੇ ਹੋਏ ਸੀ ਵੀ ਜਦੋਂ ਘਰੇ ਬੱਚੇ ਦਾ ਜਨਮ ਹੁੰਦਾ ਘਰ ਪਵਿੱਤਰ ਕਰਨ ਵਾਸਤੇ ਮੈਨੂੰ ਲੈ ਕੇ ਆਇਓ, ਮੈਂ ਮੰਤਰ ਪੜਾਂਗਾ ਤੇ ਫਿਰ ਘਰ ਪਵਿੱਤਰ ਹੋਣਾ ਤੁਹਾਡਾ, ਤੇ ਜਦੋਂ ਕੋਈ ਚੜ੍ਹਾਈ ਕਰ ਜੇ ਇਹ ਮਹਿਕਮਾ ਵੀ ਮੇਰੇ ਕੋਲ ਆ ਵੀ ਤੁਹਾਡੇ ਬਜ਼ੁਰਗਾਂ ਨੂੰ ਤਣ ਪੱਤਣ ਮੈਂ ਹੀ ਲਾਵਾਂਗਾ। ਤੇ ਪਾਤਸ਼ਾਹ ਜੀ ਬਾਣੀ ਕਹਿੰਦੀ ਉਹ ਭਲਿਓ
ਜੇ ਜੰਮਣ ਤੇ ਮਰਨ ਨਾਲ ਸੂਤਕ ਪਾਤਕ ਹੁੰਦਾ ਤੇ ਕਦੇ ਵੀ ਬੰਦ ਨਹੀਂ ਹੋ ਸਕਦਾ। ਜੇਕਰ ਸੂਤਕ ਮੰਨੀਆ ਸਭ ਤੇ ਸੂਤਕ ਹੋਏ ਗੋਹੇ ਤੈ ਲੱਕੜੀ ਅੰਦਰ ਕੀੜਾ ਹੋਏ, ਆਪਾਂ ਲੱਕੜਾਂ ਬਾਲਦੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਕੀੜੇ ਹੁੰਦੇ ਨੇ, ਪਾਥੀਆਂ ਚ ਕੀੜੇ ਹੁੰਦੇ ਨੇ, ਇਹਦਾ ਮਤਲਬ ਨੈਤੀ ਜੀਵ ਮਰ ਰਹੇ ਨੇ, ਹਰ ਘਰ ਦੇ ਵਿੱਚ ਪਾਤਕ ਵੀ ਹੋ ਰਿਹਾ, ਨਵੇਂ ਜੀਅ ਪੈਦਾ ਹੋ ਰਹੇ ਨੇ, ਸੂਤਕ ਵੀ ਆ। ਇਸ ਘਰ ਦੇ ਵਿੱਚ ਨਿੱਤ ਪੜਿਆ ਜਾਏਗਾ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜਿਹਨੇ ਕੇਵਲ ਅਖੌਤੀ ਧਰਮ ਦੇ ਚਿੰਨ ਪਾਏ ਤੇ ਅੰਦਰੋਂ ਜੀਵਨ ਨੀ, ਇਹ ਕਹਿਣਗੇ ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੇ ਨਿਤ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾ ਘੱਤੈ, ਲੈ ਭਾੜ ਕਰੇ ਵੀ ਆਹੋ ਕਟ ਕਾਗਲ ਦੱਸੇ ਰਾਹੋ, ਸੁਣ ਵੇਖੋ ਲੋਕਾ ਇਹੋ ਵਿਡਾਣ, ਮਨ ਅੰਧਾ ਨਾਉ ਸੁਜਾਣ। ਇਹ ਸੱਚ ਦੀ ਆਵਾਜ਼ ਇਹਨਾਂ ਦੇ ਘਰੋਂ ਨਿੱਤ ਆਏਗੀ, ਨਿੱਤ ਬਾਣੀ ਪੜਨਗੇ, ਨਿੱਤ ਆਸਾ ਦੀ ਵਾਰ ਦਾ ਕੀਰਤਨ ਹੋਣਾ। ਕੱਟੜ ਸ਼ਰਈ ਲੋਕਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਸੀ ਲੱਗਦੀਆਂ ਜਿਹਨਾਂ ਨੇ ਭਰਮਾਂ ਚ ਪਾ ਕੇ ਲੁੱਟਿਆ ਹੋਇਆ ਸੀ। ਇਹ ਨਿੱਤ ਪੜਨਗੇ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਬੋ, ਇਹ ਗੱਲਾਂ ਨਹੀਂ ਸੀ ਫਿੱਟ। ਅਗਲੀ ਗੱਲ, ਜਿਹੜੇ ਸੂਫੀ ਫਕੀਰ ਸੀ ਇਹਨਾਂ ਦੇ ਵਿੱਚੋਂ ਜਿਹੜੇ ਚਸ਼ਤੀ ਤੇ ਕਾਦਰੀਏ ਸੀ ਨਾ, ਇਹ ਤਾਂ ਗੁਰੂ ਘਰ ਦੇ ਸ਼ਰਧਾਲੂ ਰਹੇ, ਉਹਨਾਂ ਵਿੱਚੋਂ ਬਾਬਾ ਫਰੀਦ ਜੀ ਵੀ ਨੇ, ਪੀਰ ਬੁੱਧੂ ਸ਼ਾਹ ਵੀ ਉਹਨਾਂ ਵਿੱਚੋਂ ਹੀ ਨੇ, ਗੁਰੂ ਘਰ ਦੇ ਮੁਰੀਦ ਰਹੇ। ਪਰ ਜਿਹੜੇ ਨਕਸ਼ਬੰਦੀ ਸੀ ਨਾ, ਇਹ ਗੁਰੂ ਘਰ ਦੇ ਵਿਰੋਧੀ ਰਹੇ। ਇਹ ਮੁਹੰਮਦ ਬਾਕੀ ਬਿੱਲਾ ਨੇ ਪੰਥੇ ਇਹਨਾਂ ਦਾ ਇਹ ਸ਼ੁਰੂ ਕੀਤਾ ਸੀ ਫਿਰਕਾ। ਤੇ ਇਹਨਾਂ ਦਿਨਾਂ ਦੇ ਵਿੱਚ ਸ਼ੇਖ ਅਹਿਮਦ ਸਰਹੱਦੀ ਜੀ ਦੀ ਹੁਣੇ ਭਾਈ ਸਾਹਿਬ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਰਹੇ, ਇਹ ਉਸ ਵੇਲੇ ਆਗੂ ਆ ਇਹਨਾਂ ਦਾ ਨਕਸ਼ਬੰਦੀਆਂ ਦਾ। ਜਦੋਂ ਸਖੀ ਸਰਵਰ ਨੂੰ ਪੂਜਣ ਵਾਲੇ ਜਿਹੜੇ ਕਬਰਾਂ ਤੇ ਆਪਣੀਆਂ ਦੁਕਾਨਦਾਰੀਆਂ ਚਲਾਉਣ ਵਾਲੇ ਸੀ, ਜਦੋਂ ਦੇਖਿਆ ਵੀ ਇਹਨਾਂ ਦੇ ਵੱਡੇ ਵੱਡੇ ਜਿਹੜੇ ਥੰਮ ਸੀ ਉਹ ਡਿੱਗਣ ਲੱਗ ਪਏ, ਇਹ ਤਾਂ ਕਹਾਣੀ ਬਹੁਤੇ ਦਿਨ ਸਾਡੀ ਚੱਲਣੀ ਨਹੀਂ। ਉਧਰ ਮਾਝੇ ਦੇ ਇਲਾਕੇ ਵਿੱਚੋਂ ਭਾਈ ਲੰਗਾਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ, ਦੁਆਬੇ ਦੇ ਵਿੱਚੋਂ ਭਾਈ ਮੰਝ ਗੁਰੂ ਘਰ ਦਾ ਸ਼ਰਧਾਲੂ ਬਣ ਜਾਂਦਾ ਜੀ। ਅੰਮ੍ਰਿਤਸਰ ਦੀ ਧਰਤੀ ਤੇ ਸੰਗਤਾਂ ਦੇ ਵਿੱਚ ਆਣ ਕੇ ਭਾਈ ਮੰਝ ਜੀ ਬੈਠ ਗਏ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਣੀ ਪੜ੍ਹੀ, ਸ਼ਬਦ ਦੀ ਵਿਆਖਿਆ ਕੀਤੀ, ਕਰਮ ਧਰਮ ਪਖੰਡ ਜੋ ਦਿਸੇ ਤਿੰਨ ਜਮ ਜਾਗਾਤੀ ਲੁੱਟੈ, ਨਿਰਬਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੁੱਟੈ। ਸੰਗਤਾਂ ਉੱਠ ਉੱਠ ਕੇ ਵਾਰੀ ਵਾਰੀ ਘਰਾਂ ਨੂੰ ਜਾ ਰਹੀਆਂ ਨੇ, ਇਹ ਪਿਆਰ ਵਾਲਾ ਫੇਰ ਵੀ ਬੈਠਾ ਹੋਇਆ। ਆਣ ਕੇ ਕਹਿੰਦਾ ਮਹਾਰਾਜ ਜੀ, ਜਿਹਨੂੰ ਅੱਜ ਤੱਕ ਧਰਮ ਸਮਝਦਾ ਰਿਹਾ ਉਹ ਤਾਂ ਭਰਮ ਸੀ ਮੇਰਾ, ਤੇ ਕਿਰਪਾ ਕਰੋ ਮੈਨੂੰ ਵੀ ਸਿੱਖੀ ਦੀ ਦਾਤ ਦੇ ਦਿਓ। ਪਾਤਸ਼ਾਹ ਜੀ ਹੱਸ ਪਏ, ਕਹਿੰਦੇ ਕੀ ਲੈਣਾ ਤੂੰ? ਕਹਿੰਦਾ ਨਹੀਂ ਜੀ, ਮੈਂ ਸੱਚੀ ਮੁੱਚੀ ਜਿਹਨੂੰ ਅੱਜ ਤੱਕ ਧਰਮ ਸਮਝਦਾ ਸੀ ਉਹ ਭਰਮ ਹੀ ਸੀ, ਮੈਨੂੰ ਸਿੱਖੀ ਚਾਹੀਦੀ। ਪਾਤਸ਼ਾਹ ਹੱਸ ਕੇ ਕਹਿੰਦੇ ਉਹ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਹੁੰਦੀ। ਕਹਿੰਦਾ ਜੀ ਸਮਝਿਆ ਨਹੀਂ। ਪਾਤਸ਼ਾਹ ਜੀ ਕਹਿੰਦੇ ਉਹ ਭਾਈ ਕਿਸੇ ਭਾਂਡੇ 'ਚ ਦੁੱਧ ਪਾਉਣਾ ਹੋਵੇ ਉਹਦੇ 'ਚ ਪਹਿਲਾਂ ਰੇਤ ਹੋਵੇ, ਰੇਤ ਕੱਢਣੀ ਪੈਂਦੀ ਆ, ਕਿਸੇ ਭਾਂਡੇ ਵਿੱਚ ਆਟਾ ਪਾਉਣਾ ਪਾਣੀ ਦਾ ਭਰਿਆ ਉਹਨੂੰ ਪਾਸੇ ਕਰਨਾ ਪੈਂਦਾ ਨਾ, ਉਹ ਪਹਿਲਾਂ ਕਬਰਾਂ ਪੂਜਣ ਵਾਲੀ ਮੜੀਆਂ ਮਸਾਣਾਂ ਤੇ ਜਾਣ ਵਾਲੀ ਇਹ ਕੰਮਾਂ ਦੀ ਸਿੱਖੀ ਜਿਹੜੀ ਮਨ ਵਿੱਚ ਧਾਰਨ ਕੀਤੀ ਇਹ ਪਾਸੇ ਕਰਨੀ ਪਊਗੀ ਫੇਰ ਸਿੱਖੀ ਟਿਕੂਗੀ। ਅੱਜ ਤੱਕ ਕਬਰਾਂ ਨੂੰ ਪੂਜਦਾ ਸਰਵਰ ਦੇ ਜਾਨਾ ਰੋਟ ਚੜਾ ਕੇ ਆਉਣਾ। ਕਹਿੰਦਾ ਜੀ ਚਾਹੀਦੀ ਸਿੱਖੀ ਆ, ਜਿਸ ਕੀਮਤ ਤੇ ਮਰਜ਼ੀ ਦਿਓ। ਜਦੋਂ ਇਹ ਗੱਲ ਕਹੀ ਨਾ ਪਾਤਸ਼ਾਹ ਜੀ ਕਹਿੰਦੇ ਫਿਰ ਇਉਂ ਕਰ, ਜੇ ਸਿੱਖੀ ਲੈਣੀ ਆ ਘਰ 'ਚ ਜਿਹੜੀਆਂ ਕਬਰਾਂ ਬਣੀਆਂ ਹੋਈਆਂ ਉਹ ਢਾ ਕੇ ਆ। ਧਿਆਨ ਨਾਲ ਸੁਣਿਓ ਜੀ, ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਜੇ ਉਹਨਾਂ ਦੇ ਜੀਵਨ ਦੀ ਕੋਈ ਇੱਕ ਅੱਧੀ ਸਿੱਖਿਆ ਵੀ ਅੱਜ ਪੱਲੇ ਬੰਨ ਕੇ ਲੈ ਜਾਵਾਂਗੇ ਸਾਡੇ ਇਹ ਸ਼ਹੀਦੀ ਦਿਹਾੜੇ ਮਨਾਉਣੇ ਸਫਲ ਹੋ ਜਾਣਗੇ। ਪਾਤਸ਼ਾਹ ਜੀ ਕਹਿੰਦੇ ਪਹਿਲਾਂ ਉਹ ਕਬਰਾਂ ਢਾ ਕੇ ਆ। ਇਹਨੇ ਅਰਦਾਸ ਕੀਤੀ, ਕਹਿੰਦਾ ਮਹਾਰਾਜ ਜੀ ਬਾਹਰਲੀਆਂ ਮੈਂ ਢਾ ਦੂੰ, ਅੰਦਰਲੀਆਂ ਤੁਸੀਂ ਢਾ ਦਿਓ। ਕਈ ਵਾਰੀ ਨਾ ਜਜ਼ਬਾਤੀ ਹੋ ਕੇ ਬੰਦਾ ਕਬਰ ਤਾਂ ਢਾ ਦਿੰਦਾ, ਮਟੀ ਬਣੀ ਹੁੰਦੀ ਜਿਹੜੀ ਯਾਦ ਵਿੱਚ, ਦੋ ਦਿਨਾਂ ਬਾਅਦ ਕਿਤੇ ਮੁੰਡੇ ਦਾ ਸਿਰ ਦੁਖਣ ਲੱਗ ਜੇ ਨਾ ਤਾਂ ਵਾਰ ਵਾਰ ਧਿਆਨ ਜਾਂਦਾ ਵੀ ਕਿਤੇ ਬਾਬੇ ਨਹੀਂ ਨਾ ਘੇਰ ਲਿਆ ਹੋਵੇ, ਛੋਟਾ ਜਿਹਾ ਐਕਸੀਡੈਂਟ ਹੋਵੇ ਤਾਂ ਭਰਮਾਂ 'ਚ ਪੈ ਜਾਂਦੇ ਆਪਾਂ। ਮਹਾਰਾਜ ਜੀ ਬਾਹਰਲੀ ਇੱਟਾਂ ਵਾਲੀ ਮੈਂ ਢਾ ਦੂੰ ਤੇ ਤਰਸ ਕਰਿਓ, ਅੰਦਰਲੀ ਤੁਸੀਂ ਢਾ ਦਿਓ। ਕਈ ਵਾਰੀ ਢਾ ਕੇ ਵੀ ਢਹਿੰਦੀ ਨਹੀਂ ਹੁੰਦੀ ਅੰਦਰੋਂ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ ਭਾਈ, ਬਾਅਦ ਆ ਰਿਹਾ। ਹੁਣ ਕੀ ਹੋਇਆ ਜੀ, ਇਹ ਘਰੇ ਗਿਆ, ਘਰ ਵਾਲੀ ਨਾਲ ਗੱਲ ਕੀਤੀ ਤੇ ਉਹਨੇ ਸਾਥ ਦਿੱਤਾ ਵੀ ਜਿਵੇਂ ਤੁਸੀਂ ਕਹਿੰਦੇ ਆ ਜੀ ਠੀਕ ਆ। ਥੌੜਾ ਫੜਿਆ ਤੇ ਚੱਕ ਕੇ ਜੀ ਕਬਰਾਂ ਢਾ ਦਿੱਤੀਆਂ, ਥਾਂ ਕਰਤਾ ਪੱਧਰਾ। ਪਾਤਸ਼ਾਹ ਜੀ ਕੋਲੇ ਫੇਰ ਆ ਗਿਆ, ਮਹਾਰਾਜ ਜੀ ਸਿੱਖੀ ਚਾਹੀਦੀ ਆ। ਪਾਤਸ਼ਾਹ ਜੀ ਕਹਿੰਦੇ ਭਾਈ ਸੱਚ ਦੇ ਮਾਰਗ ਤੇ ਚੱਲਦਿਆਂ ਔਖ ਸੁੱਖ ਕੱਟਣੀ ਪੈ ਜਾਂਦੀ ਆ, ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ, ਸੋਚ ਲਾ ਘਾਟੇ ਵਾਧੇ ਚੱਲਦੇ ਰਹਿੰਦੇ ਨੇ।
ਕਹਿੰਦਾ ਮਹਾਰਾਜ ਜੀ ਜੋ ਮਰਜ਼ੀ ਹੋ ਜਾਏ ਚਾਹੀਦੀ ਤੁਹਾਡੀ ਸਿੱਖੀ ਆ। ਪਾਤਸ਼ਾਹ ਜੀ ਨੇ ਚਰਨ ਪਹੁਲ ਦਿੱਤੀ, ਗੁਰੂ ਘਰ ਦਾ ਸ਼ਰਧਾਲੂ ਬਣਿਆ। ਕੰਗ ਮਾਈ ਦੇ ਰਹਿਣ ਵਾਲਾ ਸੀ, ਉਂਝ ਨਾਮ ਇਹਦਾ ਤੀਰਥ ਸੀ, ਭਾਈ ਮੰਝ ਕਰਕੇ, ਸਰਨੇਮ ਇਹਨਾਂ ਦਾ ਮੰਝ ਸੀ, ਇਸ ਕਰਕੇ ਭਾਈ ਮੰਝ ਕਹਿ ਕੇ ਉਹਨਾਂ ਨੂੰ ਇਤਿਹਾਸ ਵਿੱਚ ਚੇਤੇ ਕੀਤਾ ਜਾਂਦਾ। ਜਦੋਂ ਨੂੰ ਘਰੇ ਆਏ ਤੇ ਪਿੰਡ ਵਾਲਿਆਂ ਨੇ ਇਕੱਠ ਕਰ ਲਿਆ ਜੀ, ਸਾਰਿਆਂ ਨੇ। ਜ਼ਿੰਮੇਵਾਰ ਬੰਦੇ ਉੱਚੀ ਥਾਂ ਤੇ ਬੈਠੇ ਹੋਏ ਆ, ਜਿਸ ਥਾਂ ਤੇ ਜੋੜਿਆਂ ਤੇ ਮੁਜਰਮ ਖੜਦਾ ਉਸ ਥਾਂ ਤੇ ਭਾਈ ਮੰਝ ਨੂੰ ਖੜਾ ਕੀਤਾ ਹੋਇਆ। ਕਹਿੰਦੇ ਤੂੰ 72 ਪਿੰਡਾਂ ਦਾ ਸੀ ਚੌਧਰੀ, ਸਾਰੇ ਤੈਨੂੰ ਪੁੱਛ ਕੇ ਗੱਲ ਕਰਦੇ ਸੀ, ਇਉਂ ਕਰ ਜਾਂ ਤਾਂ ਮਾਫ਼ੀ ਮੰਗ ਲਾ, ਦੁਆਰਾ ਕਬਰਾਂ ਬਣਾ ਲਾ, ਤੇ ਨਹੀਂ ਅੱਜ ਤੋਂ ਬਾਅਦ ਤੇਰਾ ਚੌਧਰਪੁਣਾ ਜਾਂਦਾ ਲੱਗਾ, ਤੇਰੇ ਨਾਲ ਕੋਈ ਵੀ ਰੋਟੀ ਬੇਟੀ ਦੀ ਸਾਂਝ ਨਹੀਂ ਰੱਖੇਗਾ। ਜੋੜਿਆਂ ਵਾਲੇ ਥਾਂ ਤੇ ਖੜੇ ਹੋਏ ਭਾਈ ਮੰਝ ਜੀ ਰੋਣ ਲੱਗ ਪਏ। ਸਿਆਣੇ ਕਹਿੰਦੇ ਉਹ ਜੀ ਥੋੜਾ ਨਾ ਕਰ, ਗਲਤੀਆਂ ਬੰਦਿਆਂ ਤੋਂ ਹੀ ਹੁੰਦੀਆਂ, ਕੋਈ ਗੱਲ ਨਹੀਂ, ਦੁਆਰਾ ਕਬਰਾਂ ਬਣਾ ਲਾ, ਅਰਦਾਸ ਕਰ ਲਈ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਇਸ ਕਰਕੇ ਨਹੀਂ ਰੋ ਰਿਹਾ, ਫਿਰ ਰੋਨਾ ਕਾਹਤੋਂ ਆ। ਕਹਿੰਦੇ ਦਰਅਸਲ ਬੰਦਾ ਕੋਈ ਨਿੱਕੀ ਜਿਹੀ ਵੀ ਸਭਾ ਸੁਸਾਇਟੀ ਦਾ ਮੈਂਬਰ ਬਣ ਜਾਵੇ, ਨੰਬਰਦਾਰੀ ਚੌਧਰਪੁਣਾ ਮਰਦੇ ਦਮ ਤੱਕ ਬੰਦੇ ਦਾ ਖਹਿੜਾ ਨਹੀਂ ਛੱਡਦਾ, ਮਰਦੇ ਦਮ ਤੱਕ ਖਹਿੜਾ ਨਹੀਂ ਛੱਡਦਾ। ਸਤਿਗੁਰੂ ਤੇਰਾ ਕਿੱਡਾ ਵੱਡਾ ਤਰਸ, ਮੈਂ ਇੱਕ ਕਦਮ ਤੇਰੇ ਘਰ ਵੱਲ ਨੂੰ ਚੱਲਿਆ, ਆ ਨੰਬਰਦਾਰੀ ਚੌਧਰਪੁਣੇ ਤੋਂ ਆਉਂਦਿਆਂ ਸਾਰੀ ਖਹਿੜਾ ਛੱਡਾਤਾ, ਮੈਂ ਤਾਂ ਸ਼ੁਕਰਾਨੇ 'ਚ ਰੋ ਰਿਹਾ। ਉਹ ਕਹਿੰਦੇ ਫਿਰ ਤੇਰੀ ਮਰਜ਼ੀ। ਸਿੱਖੀ ਨੂੰ ਕਮਾਉਂਦੇ ਰਹੇ ਹੌਲੀ ਹੌਲੀ ਕਰਕੇ, ਘਾਟਾ ਵਾਧਾ ਚੱਲਦਾ ਰਹੇ, ਇਹਦੀਆਂ ਮੱਝਾਂ ਮਰ ਗਈਆਂ, ਘੋੜੀ ਵੀ ਨਾ ਰਹੀ ਘਰ ਵਿੱਚ, ਆਟੇ ਪਾਣੀ ਦਾ ਅੱਜ ਪ੍ਰਬੰਧ ਹੀ ਕੋਈ ਨਹੀਂ ਹੈ। ਸ਼ਾਮ ਦਾ ਵਕਤ ਆ, ਪੁੱਛਦੇ ਨੇ ਆਟੇ ਪਾਣੀ ਨਹੀਂ ਪਾਇਆ ਘਰ ਵਾਲੀ ਨੂੰ, ਉਹ ਕਹਿੰਦੀ ਜੀ ਅੱਜ ਆਟਾ ਹੀ ਹੈ ਨਹੀਂ, ਪਾਣੀ ਕਾਹਦੇ 'ਚ ਪਾਉਣਾ ਸੀ। ਕਹਿੰਦੇ ਕੋਈ ਗੱਲ ਨਹੀਂ, ਕਦੇ ਕਦੇ ਭੁੱਖੇ ਸੌਣ ਦਾ ਵੀ ਆਨੰਦ ਆਉਂਦਾ, ਕੱਲ ਨੂੰ ਮਾਲਕ ਪਾਤਸ਼ਾਹ ਕਿਰਪਾ ਕਰਨਗੇ। ਆਹ ਦੇਖਿਓ ਸਿੱਖੀ ਕਿਹਨੂੰ ਕਹਿੰਦੇ, ਅਸੀਂ ਤਾਂ ਨਿੱਕੀ ਨਿੱਕੀ ਗੱਲ 'ਤੇ ਰੁੱਸ ਕੇ ਬਹਿ ਜਾਂਦੇ ਹਾਂ। 72 ਪਿੰਡਾਂ ਦਾ ਚੌਧਰੀ, ਪੱਲੀ ਚੱਕੀ, ਰੰਬਾ ਅਤੇ ਦਾਤਰੀ ਚੱਕੀ, ਵਾਹਣ 'ਚ ਕਿਸੇ ਨੇ ਵੜਨ ਨਹੀਂ ਦੇਣਾ, ਸਾਂਝਿਆਂ ਰਸਤਿਆਂ ਦੇ ਉੱਤੋਂ ਜਾ ਕੇ ਘਾਹ ਖੋਦ ਕੇ ਮੰਡੀ ਵਿੱਚ ਵੇਚ ਕੇ ਰਸਦਾਂ ਵਸਤਾਂ ਲੈ ਕੇ ਆਉਂਦੀਆਂ। ਮੰਜੀ 'ਤੇ ਬੈਠੇ ਘਰ ਵਾਲੀ ਪ੍ਰਸ਼ਾਦੇ ਲਾਉਂਦੀ, ਨਾਲੇ ਵੇਖੀ ਜਾਂਦੀ ਆ, ਕੰਮ ਕਦੇ ਕੀਤਾ ਨਹੀਂ ਸੀ, ਐਂ ਹੱਥ ਜੇ ਮਲੀ ਜਾਂਦੇ ਆ, ਛਾਲੇ ਪੈ ਗਏ ਹੱਥਾਂ 'ਚ। ਘਰ ਵਾਲੀ ਕਹਿੰਦੀ ਜੀ ਬੜਾ ਔਖਾ ਲੱਗਿਆ ਹੋਣਾ ਅੱਜ ਘਾਹ ਖੋਦ ਕੇ ਤੁਸੀਂ ਮੰਡੀ ਵੇਚ ਕੇ ਆਏ। ਕਹਿੰਦੇ ਜੀ ਨਹੀਂ, ਅੱਜ ਪਤਾ ਲੱਗਾ ਵੀ ਸੱਚੀ ਕਿਰਤ ਕਰਕੇ ਪ੍ਰਸ਼ਾਦਾ ਛਕਣ ਦਾ ਆਨੰਦ ਕੀ ਹੁੰਦਾ। ਸ਼ੁਕਰਾਨਾ ਕੀਤਾ, ਉਦੋਂ ਬਾਅਦ 'ਚ ਪੰਜਵੇਂ ਪਾਤਸ਼ਾਹ ਨੇ ਨਾ ਸੁਨੇਹਾ ਭੇਜ ਦਿੱਤਾ, ਇੱਕ ਸਿੱਖ ਨੂੰ ਭੇਜਿਆ ਵੀ ਆ ਸਾਡੀ ਚਿੱਠੀ ਕੁਝ ਮਾਇਆ ਲੈ ਕੇ ਫੇਰ ਦੇਣੀ ਆ। ਉਹ ਪਹੁੰਚ ਗਿਆ, ਜਾ ਕੇ ਕਹਿੰਦਾ ਜੀ ਪੰਜਵੇਂ ਪਾਤਸ਼ਾਹ ਨੇ ਭੇਜਿਆ, ਕੁਝ ਦੌਲਤ ਲੈ ਕੇ ਫੇਰ ਆ ਚਿੱਠੀ ਤੁਹਾਨੂੰ ਦੇਣੀ ਆ। ਆਂਢ ਗੁਆਂਢੋਂ ਜਾ ਕੇ ਪ੍ਰਬੰਧ ਕੀਤਾ ਤੇ ਉਹਨਾਂ ਨੂੰ ਕਹਿ ਦਿੱਤਾ ਵੀ ਭਾਈ ਉਧਾਰ ਸੁਧਾਰ ਤਾਂ ਤੁਸੀਂ ਦਿੰਦੇ ਨਹੀਂ, ਮੇਰੀ ਘਰ ਵਾਲੀ ਤੁਹਾਡੇ ਘਰ ਦਾ ਗੋਹਾ ਸੁੱਟਦਿਆ ਕਰੇਗੀ, ਸਫਾਈ ਕਰਦਿਆ ਕਰੇਗੀ, ਪਰ ਅੱਜ ਦੌਲਤ ਐਡਵਾਂਸ ਚਾਹੀਦੀ ਹੈ, ਕਿ ਸੌਦਾ ਬੜਾ ਹੀ ਸਸਤਾ ਲੱਗਿਆ ਹੋਇਆ, ਉਹ ਮੁੜ ਕੇ ਮਿਲਣਾ ਨਹੀਂ। ਕਿਨ ਹੀ ਬਣ ਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਲਿਆ ਕੇ ਮਾਇਆ ਜਦੋਂ ਸਿੱਖ ਨੂੰ ਫੜਾਈ ਨਾ, ਚਿੱਠੀ ਹੱਥ ਵਿੱਚ ਦਿੱਤੀ ਤੇ ਭਾਈ ਸਾਹਿਬ ਰੋਣ ਲੱਗੇ। ਉਹ ਆਇਆ ਸਿੱਖ, ਕਹਿੰਦਾ ਜੀ ਤੁਹਾਡੇ ਕੱਪੜਿਆਂ ਨੂੰ ਦੇਖ ਕੇ, ਤੁਹਾਡੇ ਘਰ ਨੂੰ ਦੇਖ ਕੇ ਪਤਾ ਲੱਗਦਾ ਵੀ ਆ ਪੈਸੇ ਦੇਣੇ ਪੈ ਗਏ ਤਾਂ ਰੋ ਰਹੇ ਹੋ। ਭਾਈ ਸਾਹਿਬ ਜੀ ਕਹਿੰਦੇ ਨਹੀਂ, ਫਿਰ ਰੋ ਕਾਹਤੋਂ ਰਹੇ ਹੋ? ਕਹਿੰਦੇ ਜੀ ਮੈਂ ਤਾਂ ਇਸ ਕਰਕੇ ਰੋ ਰਿਹਾ, ਗੁਰੂ ਅਰਜਨ ਦੇਵ ਜੀ ਮਹਾਰਾਜ ਤੁਹਾਡੀ ਹਜ਼ੂਰੀ ਵਿੱਚ ਲੋਕ ਲੱਖਾਂ ਰੁਪਈਏ ਭੇਟ ਕਰਨ ਵਾਲੇ ਆਉਂਦੇ ਨੇ, ਸੋਨਾ ਚਾਂਦੀ ਭੇਟ ਕਰਨ ਵਾਲੇ ਆਉਂਦੇ ਨੇ, ਹੀਰੇ ਭੇਟ ਕਰਨ ਵਾਲੇ ਵੀ ਆਉਂਦੇ ਨੇ, ਇੰਨੇ ਅਮੀਰਾਂ ਦੀ ਭੀੜ ਵਿੱਚ ਇੱਕ ਗਰੀਬ ਨੂੰ ਵੀ ਤੂੰ ਚੇਤੇ ਰੱਖਿਆ, ਮੈਂ ਤਾਂ ਸ਼ੁਕਰਾਨੇ ਦੇ ਅੱਥਰੂ ਵਹਾ ਰਿਹਾ, ਮੈਂ ਤਾਂ ਪਿਆਰ ਵਿੱਚ ਰੋ ਰਿਹਾ। ਜਦੋਂ ਚਿੱਠੀ ਖੋਲ੍ਹ ਕੇ ਪੜ੍ਹੀ ਨਾ ਜੀ, ਸਿਰਫ ਵਿੱਚ ਇੰਨਾ ਹੀ ਲਿਖਿਆ ਸੀ, ਭਾਈ ਮੰਝ ਸੇਵਾਦਾਰਾਂ ਦੀ ਜ਼ਰੂਰਤ ਆ ਅਤੇ ਜਲਦੀ ਨਾਲ ਅੰਮ੍ਰਿਤਸਰ ਆ ਜਾਵੀਂ, ਸਤ ਬਚਨ ਕਹਿ ਕੇ ਚਲੇ ਗਏ। ਆਪ ਸੁਨੇਹਾ ਭੇਜ ਕੇ ਮੰਗਾਇਆ ਪਾਤਸ਼ਾਹ ਜੀ ਨੇ ਤੇ ਗਿਆਨ ਨੂੰ ਪੁੱਛਿਆ ਤੱਕ ਨਹੀਂ, ਆਪਣੇ ਆਪ ਹੀ ਸੇਵਾ ਕਰਨ ਲੱਗ ਗਏ। ਇੱਕ ਭਾਰ ਲੱਕੜਾਂ ਦਾ ਲਿਆਉਣਾ, ਪ੍ਰਸ਼ਾਦਾ ਪਾਣੀ ਛੱਕ ਲੈਣਾ, ਕੁਝ ਸਮਾਂ ਬਤੀਤ ਹੋਇਆ, ਅੱਜ ਪ੍ਰਸ਼ਾਦਾ ਛੱਕਦੇ ਨੇ ਤੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਏ। ਲਾਂਗਰੀ ਸਿੰਘ ਨੂੰ ਪੁੱਛਦੇ, ਕਹਿੰਦੇ ਉਹ ਜਿਹੜਾ ਭਾਈ ਮੰਝ ਆਇਆ ਉਹ ਕੀ ਕਰਦਾ ਹੁੰਦਾ? ਉਹ ਜੀ ਲੱਕੜਾਂ ਲੈ ਕੇ ਆਉਂਦਾ ਇੱਕ ਪੰਡ। ਤੇ ਪਾਤਸ਼ਾਹ ਕਹਿੰਦੇ ਪ੍ਰਸ਼ਾਦਾ ਕਿੱਥੇ ਛੱਕਦਾ ਹੁੰਦਾ? ਕਹਿੰਦੇ ਜੀ ਗੁਰੂ ਕੇ ਲੰਗਰਾਂ ਵਿੱਚੋਂ। ਪਾਤਸ਼ਾਹ ਕਹਿੰਦੇ ਦੋਨੇ ਟਾਈਮ? ਹਾਂਜੀ ਦੋਨੇ ਟਾਈਮ। ਪਾਤਸ਼ਾਹ ਜੀ ਕਹਿੰਦੇ ਪਰ ਸੇਵਾ ਕਾਹਦੀ ਕਰਦਾ ਭਾਈ? ਇਹ ਕਹੋ ਵੀ ਲੱਕੜਾਂ ਦਾ ਇੱਕ ਭਾਰ ਲਿਆਉਂਦਾ, ਪ੍ਰਸ਼ਾਦੇ ਦੋ ਟਾਈਮ ਛੱਕ ਲੈਂਦਾ, ਇੱਦਾਂ ਦੇ ਸੇਵਾਦਾਰ ਤਾਂ ਬਥੇਰੇ ਮਿਲ ਜਾਂਦੇ ਆ। ਆਪਣੇ ਅਰਗਾ ਹੁੰਦਾ ਨੱਕ ਤੇ ਮੱਖੀ ਨਹੀਂ ਸੀ ਬਹਿਣ ਦੇਣੀ, ਭੱਜ ਤੁਰਨਾ ਸੀ, ਹੱਥ ਜੋੜ ਕੇ ਬੈਠੇ ਰਹੇ। ਪਾਤਸ਼ਾਹ ਜੀ ਕਹਿ ਕੇ ਚਲ ਗਏ। ਕੋਲ ਬੈਠੇ ਸਿੱਖ ਕਹਿੰਦੇ ਜੀ ਗੁੱਸਾ ਬੜਾ ਲੱਗਿਆ ਹੋਣਾ। ਕਹਿੰਦੇ ਨਹੀਂ, ਮੈਨੂੰ ਸੇਵਾ ਕਰਨ ਦਾ ਵੱਲ ਨਹੀਂ, ਗੁਰੂ ਪਾਤਸ਼ਾਹ ਜੀ ਨੇ ਤਰਸ ਕਰਕੇ ਮੈਨੂੰ ਸੁਖਾਲ ਦਿੱਤਾ।
ਨਹੀਂ ਤੇਰੀ ਬੇਇੱਜ਼ਤੀ ਹੋਈ। ਕਹਿੰਦੇ ਜੀ ਹੁਣ ਨਹੀਂ ਪਰਵਾਹ, ਗੁਰੂ ਦੇ ਦਰ ਤੇ ਆਣ ਕੇ ਸੋਝੀ ਆਈ ਆ। ਅਬ ਹਮ ਚੱਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਗਨ ਕੀ ਚਤਰਾਈ, ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀਓ ਹੈ ਢਾਰ। ਅੱਜ ਤੋਂ ਬਾਅਦ ਦੋ ਟਾਈਮ ਪ੍ਰਸ਼ਾਦਾ ਛਕਾਂਗਾ ਤੇ ਦੋ ਭਾਰੀ ਲੱਕੜਾਂ ਦੇ ਲੈ ਕੇ ਆਵਾਂਗਾ। ਇੱਦਾਂ ਹੀ ਕਰਦੇ ਰਹੇ, ਸਮਾਂ ਬਤੀਤ ਹੁੰਦਾ ਗਿਆ। ਅੱਜ ਤਰਨ ਤਾਰਨ ਵਾਲੇ ਪਾਸਿਓਂ ਜਦੋਂ ਆਪਾਂ ਅੰਮ੍ਰਿਤਸਰ ਚ ਇੰਟਰ ਹੁੰਦੇ ਹਾਂ ਨਾ, ਹੁਣ ਤਾਂ ਹਾਈਵੇ ਬਣ ਗਿਆ ਜਿਹੜੀ ਪਹਿਲੀ ਸੜਕ ਆ, ਅੱਗੇ ਜਾ ਕੇ ਰੇਲਵੇ ਫਾਟਕ ਆਉਂਦਾ। ਰੇਲਵੇ ਫਾਟਕ ਤੋਂ ਨਾਲ ਹੀ ਸੱਜੇ ਪਾਸੇ ਨੂੰ ਮੁੜ ਜਾਈਏ ਨਾ, ਭਾਈ ਮੰਝ ਜੀ ਹੁਣਾਂ ਦੀ ਯਾਦ ਵਿੱਚ ਅੱਜ ਵੀ ਉਹ ਯਾਦਗਾਰੀ ਖੂਹ ਆ ਤੇ ਉੱਥੇ ਯਾਦਗਾਰੀ ਸਥਾਨ ਬਣਿਆ ਹੋਇਆ। ਅੱਜ ਕਹਿੰਦੇ ਸ਼ਾਮ ਨੂੰ ਜਦੋਂ ਲੱਕੜਾਂ ਦਾ ਭਾਰ ਲਈ ਆਉਂਦੇ ਨੇ ਨਾ, ਕੀ ਹੋਇਆ ਵੀ ਅੰਤਾਂ ਦੀ ਹਨੇਰੀ ਤੇ ਮੀਂਹ ਚੜ ਕੇ ਆ ਗਿਆ, ਹੱਥ ਪਸਾਰਿਆ ਦੀਂਦਾ ਨਹੀਂ, ਇੱਧਰਲੇ ਪਾਸਿਓਂ ਆ ਰਹੇ ਨੇ ਬਿਨਾਂ ਮੌਣ ਤੋਂ, ਖੂਹ ਸੀ ਤੇ ਉਹਦੇ ਵਿੱਚ ਡਿੱਗ ਪਏ। ਜਦੋਂ ਵਿੱਚ ਡਿੱਗ ਪਏ, ਉੱਧਰ ਪੰਜਵੇਂ ਪਾਤਸ਼ਾਹ ਸਿੱਖਾਂ ਨੂੰ ਕਹਿੰਦੇ ਉਹ ਭਾਈ ਜਲਦੀ ਨਾਲ ਰੱਸੇ ਲੈ ਕੇ ਆਓ, ਤੇ ਨੰਗੇ ਚਰਨੀ ਪੰਜਵੇਂ ਪਾਤਸ਼ਾਹ ਦੌੜ ਪਏ, ਜਾ ਕੇ ਖੂਹ ਦੇ ਕੋਲ ਚਲੇ ਗਏ। ਸਿੱਖ ਵੀ ਰੱਸੇ ਲੈ ਕੇ ਆ ਗਏ, ਰੱਸਾ ਖੂਹ ਦੇ ਵਿੱਚ ਵਗਾਇਆ। ਕਹਿੰਦੇ ਭਾਈ ਮੰਝ ਬਾਹਰ ਆ ਜਾ, ਮਹਾਰਾਜ ਜੀ ਨਹੀਂ ਪਹਿਲਾਂ ਲੱਕੜਾਂ ਕੱਢੋ, ਸੇਵਾ ਵਿੱਚ ਭਿੰਗਣਾ ਪੈ ਜਾਏਗੀ, ਤੁਹਾਡੇ ਦਰ ਘਰ ਨਾਲ ਇਹ ਸਾਂਝ ਸੀਰ ਬਣਿਆ ਹੋਇਆ ਸੇਵਾ ਦਾ ਕਰਕੇ। ਮਹਾਰਾਜ ਜੀ ਨਹੀਂ ਪਹਿਲਾਂ ਲੱਕੜਾਂ, ਜੇ ਮੈਂ ਪਹਿਲਾਂ ਆ ਗਿਆ ਲੱਕੜਾਂ ਭਿੱਜ ਜਾਣਗੀਆਂ। ਪਾਤਸ਼ਾਹ ਜੀ ਕਹਿੰਦੇ ਉਹ ਭਲਿਆ ਤੂੰ ਆ ਜਾ, ਲੱਕੜਾਂ ਨਿਕਲ ਆਉਣਗੀਆਂ। ਨਹੀਂ ਮਹਾਰਾਜ, ਪਹਿਲਾਂ ਲੱਕੜਾਂ, ਪਹਿਲਾਂ ਲੱਕੜਾਂ ਬਾਹਰ ਕੱਢੀਆਂ। ਦੂਜੀ ਵਾਰੀ ਰੱਸਾ ਫੇਰ ਵਗਾਇਆ ਖੂਹ ਦੇ ਵਿੱਚ, ਭਾਈ ਮੰਝ ਨੂੰ ਬਾਹਰ ਕੱਢਿਆ। ਕਹਿੰਦੇ ਮੰਝ ਖੂਹ ਚ ਡਿੱਗ ਪਿਆ ਸੀ, ਚਰਨਾਂ ਤੇ ਡਿੱਗ ਕੇ ਰੋਂਦਿਆਂ ਕਹਿੰਦੇ ਮਹਾਰਾਜ ਜੀ ਪਤਾ ਨਹੀਂ ਮੈਂ ਕਿੰਨਿਆਂ ਖੂਹਾਂ ਚ ਡਿੱਗਣਾ ਤੇ ਤੁਹਾਨੂੰ ਕੱਢਣਾ ਪੈਣਾ, ਕਿਸੇ ਸਮੇਂ ਮੈਂ ਕਬਰਾਂ ਪੂਜਣ ਵਾਲੇ, ਪੱਥਰਾਂ ਨੂੰ ਪੂਜਣ ਵਾਲੇ ਖੂਹ ਚ ਡਿੱਗਿਆ ਪਿਆ ਸੀ, ਤੁਸੀਂ ਸਿੱਖੀ ਦੀ ਦਾਤ ਦੇ ਕੇ ਮੈਨੂੰ ਕਬਰਾਂ ਪੂਜਣ ਵਾਲੇ ਖੂਹ ਵਿੱਚੋਂ ਕੱਢਿਆ। ਮਹਾਰਾਜ ਜੀ ਚੌਧਰਪੁਣੇ ਵਿੱਚ ਡੁੱਬਿਆ ਪਿਆ ਸੀ, ਚੌਧਰਪੁਣਾ ਜਾਂਦਾ ਲੱਗਿਆ, ਉਸ ਚੌਧਰਪੁਣੇ ਦੇ ਖੂਹ ਵਿੱਚੋਂ ਫੇਰ ਤੁਸੀਂ ਕੱਢਿਆ। ਮੈਨੂੰ ਸੇਵਾ ਦਾ ਮਾਣ ਸੀ ਮਹਾਰਾਜ, ਸੇਵਾ ਦਾ ਵਲ ਸਿਖਾ ਕੇ ਤੁਸੀਂ ਮੈਨੂੰ ਹੰਕਾਰ ਦੇ ਖੂਹ ਵਿੱਚੋਂ ਕੱਢਿਆ, ਅੱਜ ਮੈਂ ਪ੍ਰਤੱਖ ਖੂਹ ਵਿੱਚ ਡਿੱਗ ਪਿਆ। ਮਹਾਰਾਜ ਪਤਾ ਨਹੀਂ ਕਿੰਨੇ ਵਾਰੀ ਖੂਹਾਂ ਵਿੱਚ ਡਿੱਗਣਾ ਤੇ ਤੁਹਾਨੂੰ ਕੱਢਣ ਵਾਸਤੇ ਆਉਣਾ ਪੈਣਾ। ਚਰਨ ਤੇ ਡਿੱਗੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਚੱਕ ਕੇ ਸੀਨੇ ਨਾਲ ਲਾ ਲਿਆ। ਕਹਿੰਦੇ ਭਾਈ ਮੰਝ ਤੇਰਾ ਸਥਾਨ ਹੁਣ ਭਾਈ ਪੈਰਾਂ ਵਿੱਚ ਨਹੀਂ, ਸਾਨੂੰ ਸਾਡੇ ਨਾਨੇ ਨੇ ਕਿਸੇ ਸਮੇਂ ਵਰ ਦਿੱਤਾ ਸੀ, ਦੋਹੇ ਥਾ ਬਾਣੀ ਕਾ ਬੋਹੇ ਥਾ, ਉਹੋ ਹੀ ਬੋਹੇ ਥਾ ਜਹਾਜ਼ ਨੂੰ ਕਹਿੰਦੇ ਨੇ, ਅੱਜ ਇਹੋ ਹੀ ਵਰ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਮੰਝ ਨੂੰ ਦਿੱਤਾ। ਕਹਿੰਦੇ ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣਹਾਰਾ। ਬੋਹੇ ਥਾ ਜਹਾਜ਼ ਨੂੰ ਕਹਿੰਦੇ ਨੇ, ਉਹੀ ਵਰ ਦਿੱਤਾ ਭਾਈ ਮੰਝ, ਜਿਹੜੇ ਤੁਹਾਡੇ ਤੋਂ ਗੁਰੂ ਕੀਆਂ ਬਾਤਾਂ ਸੁਣਿਆ ਕਰਨਗੇ, ਗੁਰੂ ਦੇ ਸਿਧਾਂਤਾਂ ਨੂੰ ਸਰਵਣ ਕਰਿਆ ਕਰਨਗੇ, ਉਹਨਾਂ ਦਾ ਡੋਲਦਾ ਹੋਇਆ ਭਰੋਸਾ ਪੱਕਾ ਹੋ ਜਾ ਕਰੇਗਾ। ਆਪਣੇ ਇਲਾਕੇ ਵਿੱਚ ਜਾਓ, ਉੱਥੇ ਸਿੱਖੀ ਅਤੇ ਸਿਦਕ ਦਾ ਪ੍ਰਚਾਰ ਕਰਨਾ। ਭਾਈ ਮੰਝ ਗੁਰੂ ਘਰ ਦਾ ਪ੍ਰਚਾਰਕ ਬਣਿਆ। ਇਹ ਵੱਡੇ ਵੱਡੇ ਥੰਮ ਸੀ ਸਖੀ ਸਰਵਰੀਆਂ ਦੇ ਤਿੰਨ, ਭਾਈ ਲੰਗਾ ਉਹ ਗੁਰੂ ਘਰ ਦਾ ਸ਼ਰਧਾਲੂ ਬਣਿਆ, 72 ਪਿੰਡਾਂ ਦਾ ਚੌਧਰੀ ਸਖੀ ਸਰਵਰ ਦੇ ਇਕੱਠੇ ਕਰਕੇ ਲੋਕਾਂ ਨੂੰ ਲੈ ਕੇ ਜਾਣ ਵਾਲਾ ਭਾਈ ਮੰਝ, ਭਾਈ ਤੀਰਥਾ ਵੀ ਗੁਰੂ ਘਰ ਦਾ ਪ੍ਰਚਾਰਕ ਬਣ ਗਿਆ। ਭਾਈ ਬੈਲੋ ਮਾਲਵੇ ਦਾ ਇਲਾਕਾ, ਫਫੜੇ ਪਿੰਡ ਦਾ, ਇਹ ਵੀ ਜਦੋਂ ਗੁਰੂ ਦੇ ਦਰ ਘਰ ਤੇ ਆਇਆ ਵੀ ਗੁਰੂ ਘਰ ਦਾ ਪ੍ਰਚਾਰਕ ਬਣ ਗਿਆ, ਸਿੱਖੀ ਦੀ ਦਾਤ ਇਹਨੇ ਵੀ ਲਈ। ਇੱਦਾਂ ਦੇ ਕਈ ਕਾਰਨ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਿਆਰ ਹੋ ਜਾਣਾ, ਸੱਚ ਦੀ ਆਵਾਜ਼ ਆਉਣੀ ਹਰਿਮੰਦਰ ਸਾਹਿਬ ਦਾ ਬਣ ਜਾਣਾ, ਜਿਨ੍ਹਾਂ ਨੇ ਸੂਤਕ ਪਾਤਕ ਦੇ ਨਾਮ ਤੇ ਲੁੱਟਿਆ, ਜਿਨ੍ਹਾਂ ਨੇ ਲਗਨਾਂ ਸਗਨਾਂ ਦੇ ਨਾਮ ਤੇ ਲੁੱਟਿਆ, ਉਹ ਕੱਟੜ ਸ਼ਰਈ ਲੋਕ ਨਹੀਂ ਸੀ ਚਾਹੁੰਦੇ ਵੀ ਸੱਚ ਦੀ ਆਵਾਜ਼ ਇਸ ਘਰ ਦੇ ਵਿੱਚੋਂ ਆਵੇ। ਅਗਲਾ ਇੱਕ ਕਾਰਨ, ਚੰਦੂ ਨੇ ਆਪਣੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਭੇਜ ਦਿੱਤਾ। ਕੁਦਰਤੀ ਗੱਲ ਆ ਵੀ ਉਹਨਾਂ ਸਮਿਆਂ ਦੇ ਵਿੱਚ ਲੱਗ ਹੀ ਜਾਂਦੇ ਹੁੰਦੇ ਸੀ, ਜਾਂ ਜ਼ਿੰਮੇਵਾਰ ਸੱਜਣਾਂ ਦੀ ਹੋਰਨਾਂ ਦੀ ਡਿਊਟੀ ਲੱਗਦੀ ਸੀ, ਤੇ ਰਿਸ਼ਤਾ ਕਰਨ ਵਾਲੇ ਰਿਸ਼ਤਾ ਕਰਕੇ ਤਾਂ ਚਲੇ ਗਏ, ਤੇ ਖੁਸ਼ੀ ਨਾਲ ਵੀ ਅਸੀਂ ਲੜਕੀ ਦਾ ਰਿਸ਼ਤਾ ਪੱਕਾ ਕਰੇ ਆ। ਦਰਬਾਰ ਦੇ ਵਿੱਚ ਹੀ ਜਾ ਕੇ ਦੱਸਣ ਲੱਗੇ ਵੀ ਜਿਹੜੇ ਕੰਮ ਤੂੰ ਭੇਜਿਆ ਸੀ ਅਸੀਂ ਕਰਿਆ ਏ, ਕੀ ਕਰਿਆ ਹੋ, ਤੁਹਾਡੀ ਬੱਚੀ ਦਾ ਰਿਸ਼ਤਾ ਪੱਕਾ ਕਰੇ ਆ, ਕਿੱਦਾਂ ਦਾ ਖਾਨਦਾਨ ਚੱਜਦਾ ਏ, ਪੁੱਛਦਾ ਉਹਨਾਂ ਨੂੰ। ਉਹ ਕਹਿੰਦੇ ਹਾਂਜੀ ਬੜਾ ਤਕੜਾ ਖਾਨਦਾਨ ਆ, ਕਿਹਨੂੰ ਕਰਕੇ ਹੋ ਰਿਸ਼ਤਾ? ਕਹਿੰਦੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪੁੱਤਰ ਵਾਸਤੇ ਰਿਸ਼ਤਾ ਪੱਕਾ ਕਰੇ ਆ। ਉਹ ਕਹਿੰਦਾ ਭਲਿਓ ਮੱਥੇ ਤੇ ਹੱਥ ਮਾਰਿਆ, ਕਾਹਦਾ ਖਾਨਦਾਨ ਆ, ਜਿਨ੍ਹਾਂ ਦੇ ਵੜ ਕੇ ਅਸੀਂ ਪਿਤਾ ਪੁਰਖੀ ਅਮੀਰ, ਕਿੱਡਾ ਵੱਡਾ ਮੇਰਾ ਮੁਰਾਤਬਾ, ਜਿਨ੍ਹਾਂ ਦੇ ਵੱਡੇ ਵਡੇਰੇ ਘੁੰਮਣੀਆਂ ਵੇਚਦੇ ਰਹੇ, ਅੱਜ ਚਾਰ ਸੰਗਤਾਂ ਆਉਣ ਲੱਗ ਗਈਆਂ, ਚਾਰ ਪੈਸੇ ਇਕੱਠੇ ਹੋ ਗਏ, ਕਾਹੜਾ ਖਾਨਦਾਨ? ਤੁਸੀਂ ਤਾਂ ਭਾਈ ਚੁਆਰੇ ਦੀ ਇੱਟ ਮੋਰੀ ਨੂੰ ਲਾਇਓ, ਇੱਕ ਵਹਿਣੀ ਨਾਲੀ ਜਿਹੜੀ ਹੁੰਦੀ ਨਾ ਉਹਦੇ ਨਾਲ ਤੁਲਨਾ ਦਿੱਤੀ ਗੁਰੂ ਘਰ ਦੀ, ਆਪ ਚਵਾਰਾ ਬਣਿਓ ਪਾਪੀ,
ਗੁਰ ਕਾ ਘਰ ਹੁਣ ਮੋਰੀ ਥਾਪੀ। ਜਦੋਂ ਇਸ ਗੱਲ ਦਾ ਪਤਾ ਸਿੱਖ ਸੰਗਤਾਂ ਨੂੰ ਲੱਗਿਆ, ਛੇਤੀ ਦਿਨ ਇਸ ਨੇ ਭੇਜਿਆ, ਮਹਾਰਾਜ ਜੀ ਗੁਰੂ ਦੇ ਘਰ ਰਿਸ਼ਤਾ ਹੋਣਾ ਅਤੇ ਇਹਨੇ ਕੱਲ੍ਹ ਨੂੰ ਗੁਰਸਿੱਖਾਂ ਨੇ ਇਹਨੂੰ ਮਾਂ ਕਹਿ ਕੇ ਬੁਲਾਉਣਾ ਅਤੇ ਏਡੇ ਹੰਕਾਰੀਆਂ ਦਾ ਰਿਸ਼ਤਾ ਪਰਵਾਨ ਨੂੰ ਨਾ, ਗੁਰੂ ਦੇ ਘਰ ਨੂੰ, ਗੁਰੂ ਨਾਨਕ ਦੇ ਘਰ ਨੂੰ, ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨੂੰ ਇੱਕ ਵਹਿਣੀ ਨਾਲੀ ਦੇ ਨਾਲ ਤੁਲਨਾ ਦਿੱਤੀ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਸਿੱਖਾਂ ਦੀ ਉਹ ਚਿੱਠੀ ਦੇਖੀ, ਇਹ ਰਿਸ਼ਤੇ ਤੋਂ ਜਵਾਬ ਦੇ ਦਿੱਤਾ। ਚੰਦੂ ਵੀ ਇਸ ਗੱਲੋਂ ਗੁਰੂ ਘਰ ਨਾਲ ਕਹਿੰਦਾ ਵੀ ਕਿਸੇ ਤਰੀਕੇ ਨਾਲ ਇਹ ਬਦਲਾ ਮੈਂ ਵੀ ਲੈਣਾ, ਇਹ ਵੀ ਇੱਕ ਕਾਰਨ ਸੀ। ਉਧਰੋਂ ਨਕਸ਼ਬੰਦੀਆਂ ਦਾ ਆਗੂ ਜਿਹੜਾ ਸ਼ੇਖ ਅਹਿਮਦ ਸਰਹੱਦੀ ਆ, ਇਹ ਵੀ ਜਿਹੜਾ ਆਪ ਚਾਹੁੰਦਾ ਨਹੀਂ ਸੀ ਵੀ ਜਿਹੜੇ ਆ ਕੱਟੜ ਸ਼ਰਈ ਲੋਕ ਹੌਲੀ ਹੌਲੀ ਇੱਕ ਇੱਕ ਕਰਕੇ ਗੁਰੂ ਘਰ ਦੇ ਸ਼ਰਧਾਲੂ ਬਣਦੇ ਜਾ ਰਹੇ ਨੇ। ਪੰਜਵੇਂ ਪਾਤਸ਼ਾਹ ਜਦੋਂ ਗਿਲਟੀ ਬੁਖਾਰ ਦੀ ਬਿਮਾਰੀ ਚੱਲੀ, ਲੋਕ ਬਿਮਾਰੀ ਨਾਲ ਮਰਨ ਲੱਗੇ, ਕਾਲ ਪਿਆ, ਆਪ ਲਾਹੌਰ ਦੀ ਧਰਤੀ ਤੇ ਚੱਲ ਕੇ ਗਏ। ਲਾਸ਼ਾਂ ਨੂੰ ਮੋਢਿਆਂ ਤੇ ਚੱਕ ਕੇ ਉਹਨਾਂ ਦੇ ਘਰ ਵਾਲੇ ਵੀ ਹੱਥ ਲਾਉਣ ਨੂੰ ਤਿਆਰ ਨਹੀਂ ਸੀ। ਪਾਤਸ਼ਾਹ ਜੀ ਨੇ ਜਿਹੜੇ ਜਿਹੜੇ ਧਰਮ ਦੇ ਸੀ ਉਸ ਉਸ ਧਰਮ ਮੁਤਾਬਕ ਉਹਨਾਂ ਦਾ ਸੰਸਕਾਰ ਕੀਤਾ, ਜਿਹੜੇ ਰੋਗੀ ਸੀ ਬਿਮਾਰ ਸੀ ਉਹਨਾਂ ਦਾ ਇਲਾਜ ਕੀਤਾ, ਲੰਗਰ ਦਾ ਪ੍ਰਬੰਧ ਕੀਤਾ। ਉਹਨਾਂ ਹੀ ਦਿਨਾਂ ਵਿੱਚ ਸਾਈ ਮੀਆਂ ਮੀਰ ਨੇ ਜਦੋਂ ਦੇਖਿਆ ਵੀ ਸੱਚਮੁੱਚ ਰੱਬ ਧਰਤੀ ਤੇ ਆਇਆ ਹੋਇਆ, ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ। ਇੱਧਰ ਅਕਬਰ ਦਾ ਪੋਤਰਾ ਸਲੀਮ ਖੁਸਰੋ, ਜਿਹੜਾ ਖੁਸਰੋ ਸੀ ਨਾ, ਇਹਨੂੰ ਅਕਬਰ ਆਪਣੀ ਥਾਂ ਤੇ ਰਾਜਾ ਬਣਾਉਣਾ ਚਾਹੁੰਦਾ ਸੀ, ਪਰ ਸ਼ਰਾਰਤ ਨਾਲ ਸਲੋ ਪੋਇਜ਼ਨ ਦੇ ਕੇ ਅਕਬਰ ਨੂੰ ਮਰਾ ਦਿੱਤਾ ਤੇ ਜਹਾਂਗੀਰ ਆਪ ਤਖ਼ਤ ਤੇ ਬੈਠ ਗਿਆ। ਕੱਟੜ ਸ਼ਰੀ ਲੋਕਾਂ ਦੀ ਮਦਦ ਨਾਲ ਉਹ ਕਹਿੰਦੇ ਵੀ ਜੇ ਤੂੰ ਇਸਲਾਮ ਦਾ ਪ੍ਰਚਾਰ ਕਰੇਗਾ, ਤੇਰੇ ਬਾਪੂ ਨੇ ਪ੍ਰਚਾਰ ਨਹੀਂ ਕੀਤਾ, ਅਸੀਂ ਤੇਰੀ ਮਦਦ ਕਰਾਂਗੇ ਠੋਕ ਕੇ। ਅਖੌਤੀ ਧਾਰਮ ਤੇ ਰਾਜਨੀਤਿਕ ਲੋਕ ਰਲ ਜਾਂਦੇ ਨੇ ਅਕਸਰ ਹੀ। ਜਦੋਂ ਜਹਾਂਗੀਰ ਤਖ਼ਤ ਤੇ ਬੈਠਾ, ਕੁਝ ਹੀ ਸਮੇਂ ਬਾਅਦ ਕਹਿੰਦੇ ਸ਼ੇਖ ਅਹਿਮਦ ਸਰਹੱਦੀ ਆ ਜਿਹੜਾ, ਇਹਦਾ ਚੇਲਾ ਸ਼ੇਖ ਫਰੀਦ ਬੁਖਾਰੀ, ਉਹਨੂੰ ਮੁਰਤਜਾ ਖਾਂ ਵੀ ਕਹਿੰਦੇ। ਇੱਕੋ ਬੰਦੇ ਦੇ ਦੋ ਨਾਂ ਜੀ, ਮੁਰਤਜਾ ਖਾਂ ਇਹਨੂੰ ਤਖਲਸ ਮਿਲਿਆ ਸੀ, ਨਾਂ ਇਹਦਾ ਸ਼ੇਖ ਫਰੀਦ ਬੁਖਾਰੀ ਸੀ। ਕਈ ਵਾਰੀ ਸਾਨੂੰ ਇਤਿਹਾਸ ਸੁਣਦਿਆਂ ਭੁਲੇਖਾ ਲੱਗ ਜਾਂਦਾ, ਇੱਕੋ ਬੰਦੇ ਦੇ ਦੋ ਨਾਂ ਨੇ, ਸ਼ੇਖ ਫਰੀਦ ਬੁਖਾਰੀ, ਮੁਰਤਜਾ ਖਾਂ, ਇੱਕੋ ਦੇ ਦੋ ਨਾਂ ਨੇ। ਇਹ ਸ਼ੇਖ ਅਹਿਮਦ ਸਰਹੱਦੀ ਦਾ ਚੇਲਾ ਸੀ। ਇਹ ਜਿਹੜੇ ਨਕਸ਼ਬੰਦੀ ਸੀ ਨਾ, ਸਰਕਾਰੀ ਦਰਬਾਰੇ ਮੇਲ ਜੋਲ ਰੱਖਦੇ, ਜੇ ਕੋਈ ਇਹਨਾਂ ਦੇ ਧਰਮ ਵਿੱਚ ਹੁੰਦਾ ਇਹਨਾਂ ਦੇ ਛੋਟੇ ਮੋਟੇ ਕੰਮ ਕਰਾ ਦਿੰਦੇ, ਜੇ ਕੋਈ ਅੜਚਣ ਪਾਉਂਦਾ ਤਾਂ ਉਹਨਾਂ ਨੂੰ ਸਜਾਵਾਂ ਵੀ ਦਰਵਾਉਂਦੇ, ਨੌਕਰੀਆਂ ਤੋਂ ਵੀ ਕਢਾ ਦਿੰਦੇ। ਪਹੁੰਚ ਚੋ ਸੀ ਇਹਨਾਂ ਨੇ ਜਹਾਂਗੀਰ ਨਾਲ ਗੱਲ ਕੀਤੀ ਵੀ ਭਾਈ ਤੈਨੂੰ ਹੁਣ ਪ੍ਰਚਾਰ ਕਰਨਾ ਚਾਹੀਦਾ ਆਪਣੇ ਧਰਮ ਦਾ, ਇਸਲਾਮ ਦਾ। ਇਹਨਾਂ ਦਿਨਾਂ ਵਿੱਚ ਅਮੀਰ ਖੁਸਰੋ ਕਹਿੰਦਾ ਜੀ ਮੈਂ ਦਾਦਾ ਜੀ ਦੀ ਕਬਰ ਤੇ ਕੁਝ ਫੁੱਲ ਭੇਟ ਕਰਨਾ ਚਾਹੁੰਦਾ। ਆਗਿਆ ਲੈ ਕੇ ਜਿਵੇਂ ਹੀ ਬਾਹਰ ਨਿਕਲਿਆ ਇਹਨੇ ਬਗਾਵਤ ਕਰ ਦਿੱਤੀ। ਪਹਿਲਾਂ ਦਿੱਲੀ ਨੂੰ ਜਾਣਾ ਚਾਹੁੰਦਾ ਸੀ, ਆਗਰੇ ਤੋਂ ਭੱਜ ਕੇ। ਸਿਆਣੇ ਨੇ ਸਮਝਾ ਦਿੱਤਾ ਤੇਰੀ ਇੱਥੇ ਪੇਸ਼ ਨਹੀਂ ਜਾਣੀ, ਤੂੰ ਜਾ ਕੇ ਲਾਹੌਰ ਦੇ ਕਿਲੇ ਤੇ ਕਬਜ਼ਾ ਕਰ ਲਾ। ਇਹ ਲਾਹੌਰ ਵਾਲੇ ਪਾਸੇ ਨੂੰ ਆ ਰਿਹਾ ਜੀ, ਰਸਤੇ ਵਿੱਚ ਆਉਂਦਿਆਂ ਇਸ ਬਗਾਵਤ ਨੂੰ ਦਬਾਉਣ ਵਾਸਤੇ ਜਦੋਂ ਜਹਾਂਗੀਰ ਨੂੰ ਪਤਾ ਲੱਗਾ ਇਹਨੇ ਮੁਰਤਜਾ ਖਾਂ ਜਿਹੜਾ ਸ਼ੇਖ ਫਰੀਦ ਬੁਖਾਰੀ ਦੀ ਡਿਊਟੀ ਲਾਈ, ਕਿਉਂਕਿ ਫੌਜਾਂ ਦਾ ਮੁਖੀ ਜਰਨੈਲ ਇਹ ਸੀ, ਜਿਨ੍ਹਾਂ ਜਿਨ੍ਹਾਂ ਨੇ ਇਹਦੀ ਮਦਦ ਕੀਤੀ ਇਹ ਫੜ ਕੇ ਉਹਨਾਂ ਸਾਰਿਆਂ ਨੂੰ, ਪਹਿਲੇ ਹਿੱਸੇ ਵਿੱਚ ਅਮੀਰ ਖੁਸਰੋ ਜਾ ਰਿਹਾ ਜੀ, ਦੂਜੇ ਹਿੱਸੇ ਵਿੱਚ ਸ਼ੇਖ ਫਰੀਦ ਬੁਖਾਰੀ ਜਾ ਰਿਹਾ, ਤੀਜੇ ਥਾਂ ਤੇ ਜਹਾਂਗੀਰ ਆਪ ਆ ਰਿਹਾ, ਜਿਨ੍ਹਾਂ ਜਿਨ੍ਹਾਂ ਨੇ ਮਦਦ ਕੀਤੀ ਉਹਨਾਂ ਨੂੰ ਸਜਾਵਾਂ ਦਿੰਦਾ ਆ ਰਿਹਾ। ਕਹਿੰਦੇ ਲਾਹੌਰ ਦੇ ਕਿਲੇ ਦੇ ਬਾਹਰ ਕਈ ਦਿਨ ਖੜਾ ਰਿਹਾ, ਕਬਜ਼ਾ ਨਾ ਕਰ ਸਕਿਆ, ਅਖੀਰ ਨੂੰ ਇੱਥੋਂ ਭੱਜਣ ਲੱਗਾ। ਚਨਾਬ ਦੇ ਕਿਨਾਰੇ ਤੇ ਅਮੀਰ ਖੁਸਰੋ ਪਕੜਿਆ ਗਿਆ। ਗਿਆਨੀ ਜੀ ਪਹਿਲਾਂ ਤੁਹਾਨੂੰ ਦੱਸ ਕੇ ਗਏ ਆ, ਜਿਨ੍ਹਾਂ ਨੇ ਮਦਦ ਕੀਤੀ ਸਾਰਿਆਂ ਨੂੰ ਸਜਾਵਾਂ ਦਿੱਤੀਆਂ ਗਈਆਂ। ਇਹਦੇ ਸਾਥੀਆਂ ਨੂੰ ਗਾਂ ਤੇ ਖੋਤੇ ਦੀ ਖੱਲ ਗਿੱਲੀ ਕਰਕੇ ਉਹਨਾਂ ਵਿੱਚ ਮੜ ਕੇ ਸਿਉਂ ਕੇ ਮਾਰ ਦਿੱਤਾ। ਆਪਦਾ ਹੀ ਪੋਤਾ ਜਹਾਂਗੀਰ ਦਾ, ਰਾਜਨੀਤੀ ਦੀ ਦੁਨੀਆਂ ਵਿੱਚ ਕੋਈ ਸਕਾ ਨਹੀਂ ਰਹਿ ਜਾਂਦਾ ਕਿਸੇ ਦਾ। ਅਮੀਰ ਖੁਸਰੋ ਦੀਆਂ ਅੱਖਾਂ ਦੇ ਵਿੱਚ ਜ਼ਹਿਰ ਪਵਾ ਕੇ ਅੱਖਾਂ ਸਿਉਂ ਦਿੱਤੀਆਂ, ਅੱਖਾਂ ਤੋਂ ਅੰਨਾ ਕਰ ਦਿੱਤਾ। ਇਹ ਘਟਨਾ 1606 ਦੀ ਆ। ਮਰਦਾ ਇਹ ਜਾ ਕੇ 22 ਵਿੱਚ ਆ, ਕਈ ਸਾਲ ਇੱਦਾਂ ਨਾਲ ਅੰਨਾ ਹੋ ਕੇ ਭਟਕਦਾ ਰਿਹਾ, ਜੇਲ੍ਹ ਦੇ ਵਿੱਚ ਇਹਨੂੰ ਡੱਕੀ ਰੱਖਿਆ। ਜਿਨ੍ਹਾਂ ਨੇ ਮਦਦ ਕੀਤੀ ਸੀ ਸਾਰਿਆਂ ਨੂੰ ਸਜਾਵਾਂ ਦੇ ਕੇ, ਸਾਰੀ ਕਹਾਣੀ ਖਤਮ ਹੋ ਚੁੱਕੀ ਆ। ਇਹਨਾਂ ਦਿਨਾਂ ਵਿੱਚ ਹੀ ਸ਼ੇਖ ਅਹਿਮਦ ਸਰਹੱਦੀ ਨੇ ਮੁਰਤਜਾ ਖਾਂ ਨੂੰ ਸੁਨੇਹਾ ਭੇਜਿਆ ਵੀ ਹੁਣ ਬੜਾ ਬੜਾ ਮੌਕਾ ਵਧੀਆ, ਜਿਨ੍ਹਾਂ ਨੇ ਮਦਦ ਕੀਤੀ ਉਸ ਲਿਸਟ ਦੇ ਵਿੱਚ ਤੂੰ ਕਹਿ ਦੇ ਵੀ ਇੱਕ ਬੰਦਾ ਜਿਹੜਾ ਅਸਲ ਸਜ਼ਾ ਦਾ ਭਾਗੀਦਾਰ ਉਹ ਤਾਂ ਰਹੀ ਗਿਆ, ਉਹ ਕੌਣ ਨੇ? ਉਹਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੇ ਬਿਆਸਾ ਤੋਂ ਪਾਰ ਕਰਦਿਆਂ ਹੋਇਆਂ ਕਹਿੰਦੇ ਜੀ ਉਹਨਾਂ ਨੂੰ ਰਾਜ ਤਿਲਕ ਵੀ ਦਿੱਤਾ,
ਨਾਲ ਅਰਦਾਸ ਵੀ ਕੀਤੀ, ਰਾਜ ਭਾਗ ਦਾ ਵਰ ਵੀ ਦਿੱਤਾ ਤੇ ਬਹੁਤ ਸਾਰੀ ਦੌਲਤ ਦੇ ਕੇ ਨਵਾਜਿਆ। ਇਹ ਝੂਠਾ ਕੇਸ ਬਣਾਇਆ ਗਿਆ। ਅਕਸਰ ਰਾਜਨੀਤੀ ਦੀ ਦੁਨੀਆਂ ਵਿੱਚ ਐਸਾ ਕੁਝ ਹੁੰਦਾ, ਪੋਥੀਆਂ ਤੇ ਹੱਥ ਰਖਾ ਕੇ ਝੂਠੀਆਂ ਸੋਹਾਂ ਖਵਾਈਆਂ ਜਾਂਦੀਆਂ ਨੇ, ਅਗਾਹ ਭੁਗਤਦੇ ਨੇ ਕਈ ਕੁਝ ਹੁੰਦਾ ਤੇ ਉਹ ਨਾਲ ਕਹਿੰਦੇ ਸੱਚ ਕਵਾਂਗਾ, ਸੱਚ ਦੇ ਸਿਵਾ ਕੁਝ ਨਹੀਂ ਕਵਾਂਗਾ। ਪਤਾ ਸਾਰਿਆਂ ਨੂੰ ਹੁੰਦਾ, ਜੱਜਾਂ ਨੂੰ ਵੀ ਪਤਾ ਹੁੰਦਾ, ਬੋਲਿਆ ਤਾਂ ਝੂਠ ਹੀ ਜਾਣਾ। ਖੈਰ ਇਹ ਕਿਹਾ ਇਸ਼ਤਿਹਾਰ ਕੀਤਾ, ਮੁਰਤਜ਼ਾ ਖਾਂ ਦੀ ਡਿਊਟੀ ਲਾਈ ਗਈ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੇਸ਼ ਕੀਤਾ ਜਾਏ। ਜਦੋਂ ਇੱਥੋਂ ਅੰਮ੍ਰਿਤਸਰ ਦੀ ਧਰਤੀ 'ਤੇ ਲੈਣ ਵਾਸਤੇ ਆਏ, ਗੁਰੂ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਉਹਨਾਂ ਨੂੰ ਕੋਲ ਬੁਲਾਇਆ ਅਤੇ ਕਹਿ ਦਿੱਤਾ ਵੀ ਇਹ ਸਰੀਰ ਹੁਣ ਲਿਖੇ ਲੱਗੇਗਾ, ਸਾਡੀ ਥਾਂ 'ਤੇ ਸਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਗੱਦੀ ਦਾ ਤਿਲਕ ਕਰ ਦਿੱਤਾ ਜਾਵੇ। ਇਹ ਸਾਰੀ ਗੱਲ ਸਮਝਾ ਕੇ ਗੁਰੂ ਪਾਤਸ਼ਾਹ ਪੰਜ ਸਿੱਖਾਂ ਨੂੰ ਨਾਲ ਲੈ ਕੇ ਤੁਰੇ। ਉਹਨਾਂ ਦੇ ਵਿੱਚ ਭਾਈ ਪ੍ਰਾਣਾ ਜੀ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ, ਭਾਈ ਲੰਗਾਹਾ ਜੀ, ਭਾਈ ਜੇਠਾ ਜੀ ਅਤੇ ਭਾਈ ਵਿਧੀ ਚੰਦ, ਪੰਜ ਸਿੱਖ ਅਤੇ ਅੰਮ੍ਰਿਤਸਰ ਦੀ ਜੂਹ ਤੱਕ ਕੁਝ ਸੰਗਤਾਂ ਵੀ ਗਈਆਂ, ਪਰ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਾਪਸ ਮੋੜ ਦਿੱਤਾ। ਜਦੋਂ ਲਾਹੌਰ ਦੀ ਧਰਤੀ 'ਤੇ ਪਹੁੰਚੇ, ਜਹਾਂਗੀਰ ਕਹਿੰਦਾ ਵੀ ਇਸ ਤਰ੍ਹਾਂ ਤੁਸੀਂ ਮੇਰੇ ਪੁੱਤ ਦੀ ਮਦਦ ਕੀਤੀ ਹੈ। ਪਾਤਸ਼ਾਹ ਜੀ ਕਹਿੰਦੇ ਗੁਰੂ ਦੇ ਦਰ 'ਤੇ ਆਣ ਕੇ ਕੋਈ ਵੀ ਪ੍ਰਸ਼ਾਦਾ ਛਕ ਜਾਵੇ। ਹਾਲਾਂਕਿ ਇਤਿਹਾਸਕਾਰ ਕਹਿੰਦੇ ਵੀ ਗੁਰੂ ਪਾਤਸ਼ਾਹ ਜੀ ਦੇ ਨਾਲ ਉਹਦਾ ਮੇਲ ਜੋਲ ਹੋਇਆ ਹੀ ਨਹੀਂ ਹੈ, ਕਿਤੇ ਵੀ ਕਿਸੇ ਲਿਖਤ ਵਿੱਚ ਨਹੀਂ ਲਿਖਿਆ ਮਿਲਦਾ। ਕਹਿੰਦੇ ਪ੍ਰਸ਼ਾਦਾ ਛਕ ਗਿਆ ਹੋਏਗਾ, ਪਰ ਗੁਰੂ ਦੀ ਗੋਲਕ ਦੀ ਮਾਇਆ ਇੱਦਾਂ ਨਾਲ ਕਿਸੇ ਨੂੰ ਨਹੀਂ ਦਿੱਤੀ ਜਾਂਦੀ। ਅਗਲੀ ਗੱਲ, ਜਿਹੜਾ ਤੂੰ ਤਿਲਕ ਲਾਉਣ ਦੀ ਗੱਲ ਕਰਦਾ ਉਹ ਭਲਿਆ ਸੀ ਤਾਂ ਪੜ੍ਹਦੇ ਹਾਂ, ਪੂਜਾ ਵਰਤ ਤਿਲਕੇ ਇਸ਼ਨਾਨਾ ਪੁੰਨ ਦਾਨ ਬਹੁਤ ਦੈਨ, ਕਹੂੰ ਨਾ ਭੀਜੇ ਸੰਜਮ ਸਵਾਮੀ, ਬੋਲੇ ਮਿੱਠੇ ਬਹਿਣ, ਅਸੀਂ ਤਾਂ ਤਿਲਕ ਆਪ ਨਹੀਂ ਲਾਉਂਦੇ, ਕਿਹਦੇ ਲਾਉਣਾ ਸੀ ਤਿਲਕ ਅਸੀਂ। ਇਹ ਵਾਧੂ ਦੀਆਂ ਗੱਲਾਂ ਨੇ। ਕਹਿੰਦਾ ਨਹੀਂ ਜੀ, ਤੁਸੀਂ ਮਦਦ ਕੀਤੀ ਆ, ਜਾਂ ਤਾਂ ਗੁਰੂ ਦੀ ਗੋਲਕ ਵਿੱਚੋਂ ਬਹੁਤ ਸਾਰਾ ਟੈਕਸ, ਕਿਸੇ ਨੇ ਲੱਖ ਲਿਖਿਆ, ਕਿਸੇ ਨੇ ਕੋਈ ਕੁਝ ਲਿਖਿਆ, ਵੀ ਉਹ ਦੌਲਤ ਤੁਸੀਂ ਜਮ੍ਹਾਂ ਕਰਾਓ। ਪਾਤਸ਼ਾਹ ਜੀ ਕਹਿੰਦੇ ਸਿੱਖਾਂ ਦੀ ਦਸਾਂ ਨੌਵਾਂ ਦੀ ਕਿਰਤ ਕਮਾਈ ਕਿਸੇ ਗਰੀਬ ਕਿਸੇ ਲੋੜਵੰਦ ਤੇ ਤਾਂ ਲੱਗ ਸਕਦੀ, ਇੱਕ ਰੁਪਈਆ ਵੀ ਇਸ ਤਰ੍ਹਾਂ ਜਾਨ ਬਚਾਉਣ ਵਾਸਤੇ ਮੈਂ ਨਹੀਂ ਦੇਵਾਂਗਾ। ਅਗਲੀ ਗੱਲ ਆ, ਤੁਹਾਡੀ ਸ਼ਿਕਾਇਤ ਹੋਈ ਆ, ਭਾਵੇਂ ਬਟਾਲੇ ਪਹਿਲਾਂ ਅਕਬਰ ਦੇ ਸਮੇਂ ਉਦੋਂ ਵੀ ਸ਼ਿਕਾਇਤ ਕੀਤੀ ਗਈ ਸੀ ਜੀ, ਵੀ ਇਹਦੇ ਵਿੱਚ ਧਰਮਾਂ ਦੀ ਤੁਹੀਨ, ਵੇਦਾਂ ਸਿਮਰਤੀਆਂ ਵਿੱਚ ਜੋ ਕੁਝ ਕਿਹਾ ਉਹਦੀਆਂ ਧੱਜੀਆਂ ਉਡਾਈਆਂ ਹੋਈਆਂ ਨੇ, ਇਸਲਾਮ ਧਰਮ ਦੀ ਤੁਹੀਨ ਕੀਤੀ ਗਈ ਹੈ। ਉਸ ਥਾਂ 'ਤੇ ਵੀ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਕਬਰ ਦੇ ਸਮੇਂ ਬਟਾਲੇ ਸਰੂਪ ਮਹਾਰਾਜ ਦੇ ਲੈ ਕੇ ਗਏ ਸੀ ਅਤੇ ਉੱਥੇ ਪੜ੍ਹ ਕੇ ਸੁਣਾਇਆ ਸੀ। ਕਹਿੰਦੇ ਵੀ ਪੜ੍ਹ ਕੇ ਸੁਣਾਓ ਖੇ 'ਚ ਕੀ ਲਿਖਿਆ ਹੋਇਆ। ਕੁਦਰਤੀ ਹੁਕਮ ਆਇਆ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰ ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ, ਦੁਨੀਆਂ ਮੁਕਾਮੇ ਪਾਨੀ ਤਹਿਕੀਕ ਦਿਲ ਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤਹਿ ਦਿਲ ਹੇਚ ਨਾ ਦਾਨੀ। ਫਾਰਸੀ ਦਾ ਸ਼ਬਦ ਸੀ, ਸੌਖਾ ਹੀ ਸਮਝ ਆ ਗਿਆ। ਕਹਿੰਦੇ ਕਿਤੋਂ ਹੋਰ ਪੜ੍ਹੋ ਖਾਂ। ਅੱਗੋਂ ਪੜ੍ਹਿਆ, ਅਵਲ ਅੱਲਾ ਨੂਰੋ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭੱਲੇ ਕੋ ਮੰਦੇ। ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਹਿੰਦੇ ਜੀ ਹੋਰ ਕਿਤੋਂ ਅੱਗੋਂ ਪੜ੍ਹਾ ਕੇ ਦੇਖੋ, ਉੱਥੋਂ ਜਦੋਂ ਪੰਗਤੀਆਂ ਪੜ੍ਹੀਆਂ ਇਹ ਪੰਗਤੀਆਂ ਸਾਹਮਣੇ ਆ ਗਈਆਂ। ਫਰੀਦਾ ਬੇਨਵਾਜਾ ਕੁੱਤਿਆ, ਕਬ ਹੀ ਨਾ ਭਲ ਹੀ ਰੀਤ, ਕਬ ਹੀ ਚੱਲ ਨਾ ਆਇਆ ਪੰਜੇ ਵਕਤ ਮਸੀਤ। ਕਹਿੰਦੇ ਉਹ ਭਾਈ ਇੱਥੇ ਤਾਂ ਸੱਚ ਦੀ ਗੱਲ ਕੀਤੀ, ਉਹਨੇ ਮੱਥਾ ਵੀ ਟੇਕਿਆ, ਕੁਝ ਮੋਹਰਾਂ ਵੀ ਭੇਟ ਕੀਤੀਆਂ। ਇਹ ਸ਼ਿਕਾਇਤਾਂ ਪਹਿਲਾਂ ਵਾਲਿਆਂ ਨੇ ਵੀ ਲਾਈਆਂ ਹੋਈਆਂ ਸੀ ਤੇ ਕੱਟੜ ਸ਼ਰੀ ਲੋਕਾਂ ਨੇ ਦੁਆਰਾ ਵੀ ਲਾਈਆਂ। ਜਹਾਂਗੀਰ ਕਹਿੰਦਾ ਇਉਂ ਕਰੋ, ਤੁਸੀਂ ਜਿਹੜਾ ਗ੍ਰੰਥ ਤਿਆਰ ਕੀਤਾ ਨਾ, ਉਹਦੇ ਵਿੱਚ ਤੁਸੀਂ ਧਰਮਾਂ ਦੀ ਤੁਹੀਨ ਕੀਤੀ ਹੋਈ ਆ। ਜੇ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ, ਕਹਿੰਦੇ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਦੇ ਦੋ ਸ਼ਬਦ ਦੇ ਵਿੱਚ ਲਿਖ ਦਿਓ। ਪਾਤਸ਼ਾਹ ਕਹਿੰਦੇ ਨਹੀਂ ਭਾਈ, ਇਹ ਸਾਡੇ ਵੱਸ ਦੀ ਗੱਲ ਨਹੀਂ, ਇਹਦੇ 'ਚ ਵਾਧਾ ਘਾਟਾ ਨਹੀਂ ਕੀਤਾ ਜਾ ਸਕਦਾ। ਇਹ ਤਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਬੇਸ਼ੁਮਾਰ ਅਥਾਹ ਅਗਣਤ ਅਤੋਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਇਹਦੇ ਵਿੱਚ ਲਿਖਿਆ ਹੋਇਆ ਇੱਕ ਅੱਖਰ ਵੀ ਵੱਧ ਘੱਟ ਨਹੀਂ ਕੀਤਾ ਜਾ ਸਕਦਾ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਹੀਂ। ਉਹ ਕਹਿੰਦਾ ਫਿਰ ਜੇ ਇਹ ਵੀ ਨਹੀਂ ਮੰਨਣਾ, ਫਿਰ ਇਉਂ ਕਰੋ, ਤੀਜੀ ਕਹਾਣੀ ਇਹ ਆ ਵੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਓ। ਪਾਤਸ਼ਾਹ ਜੀ ਕਹਿੰਦੇ ਭਾਈ ਅੱਜ ਡਰਦਿਆਂ ਇਹ ਧਰਮ ਬਦਲਿਆ, ਕੱਲ ਨੂੰ ਡਰਦਿਆਂ ਅਗਲਾ ਬਦਲਣਾ ਪਊਗਾ। ਅਸੀਂ ਆਪਣੇ ਧਰਮ ਵਿੱਚ ਪਰਪਾਕਾਂ, ਤੁਸੀਂ ਜੋ ਕਰਨਾ ਕਰ ਲਓ। ਕਹਿੰਦੇ ਚੰਗਾ, ਫਿਰ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ। ਪਾਤਸ਼ਾਹ ਜੀ ਕਹਿੰਦੇ ਕੋਈ ਪਰਵਾਹ ਨਹੀਂ, ਮੁਸਲਮਾਨ ਬਣ ਕੇ ਕਿਹੜਾ ਫਿਰ ਮੌਤ ਨਹੀਂ ਆਉਣੀ। ਹੁਣ ਸਾਹਮਣੇ ਰਾਜਨੀਤਿਕ ਬੰਦੇ ਚਲਾਕ ਹੁੰਦੇ ਨੇ, ਨਾਲ ਇਹ ਪਤਾ ਸੀ ਵੀ ਸਾਈਂ ਮੀਆਂ ਮੀਰ ਵਰਗੇ ਗੁਰੂ ਘਰ ਦੇ ਸ਼ਰਧਾਲੂ ਬਣ ਚੁੱਕੇ ਨੇ। ਜਹਾਂਗੀਰ ਆਪ ਤੋਜ ਕੇ ਜਹਾਂਗੀਰੀ ਵਿੱਚ ਲਿਖਦਾ, ਕਹਿੰਦਾ ਜਿਹੜੀ ਪੰਜ ਪੁਸ਼ਤਾਂ ਤੋਂ ਬਿਆਸਾ ਦੇ ਕਿਨਾਰੇ ਝੂਠ ਦੀ ਦੁਕਾਨ ਚੱਲਦੀ ਸੀ, ਜਿਹਦੇ ਵਿੱਚ ਹਿੰਦੂ ਵੀ ਸਿੱਖ ਬਣ ਰਹੇ ਸੀ, ਭੋਲੇ ਭਾਲੇ ਮੁਸਲਮਾਨ ਕਹਿੰਦੇ ਘੁਆਉਂਦੇ ਸਿੱਖ ਬਣਦੇ ਜਾ ਰਹੇ ਆ,
मैं चाहता सी दुकान नू बंद कर दिया। जहांगीर खुद अपनी रोज नामचा डायरी जी नू तोज के जहांगीर कहिंदे उहदे विच उह लिख के गया, इन्हें की किया भी कल नू बगावत हो जाए, मेरा नाम ना लग जाए। इन्हें की किया भी मुर्तजा खां ते चंदू पापी दे हवाले करके आप जहांगीर कश्मीर नू चलिया गया। हुण मुर्तजा खां जिथे चंदू पापी का घर आ, इस थान ते गुरु पातशाह जी नू डकिया गया, पांच दिन तसीए दिते जाण दी इतिहास गवाही भरदा है। गर्मियां दे अंतां दे दिन ने ते अपने देश विच देख लो भी गर्मी पैंदी किन्नी आ। कहिंदे ना कुछ छकण नू दिता गया ते ना पीण नू पाणी दिता गया, ना सौण दिता गया। कहिंदा भी इन्हां नू खड़ी रखो, जे पीण वास्ते पानी मंगना तो इन्हां नू कहना भी बहुत सारी दौलत मंगो, लखां रुपये भी, जे पानी पीना तो लखां दी दौलत दिओ पहला, फिर पानी मिलेगा, फिर रोटी मिलेगी। ब्रह्म ज्ञानी का भोजन ज्ञान, पर पातशाह जी ये भुख दे तसीहे देण तो किथे डरदे ने, जेडे खुद गाउंदे ने जे भुख देहे तां इतही राजां दुख विच सूख मनाई। दो दिन इदां नाल भुखे भी रख्या गया ते प्यासे भी रख्या गया। तीजे दिन यही लालच ते डरावे फेर दिते गए ते कह दिता जे नहीं मानदे तां तुसीं आलू उबलदे देखे आ, पातशाह जी कहिंदे देखे आ, इदां नाल तुहाडे शरीर नूं बॉयल कर देंगे। अज जिहड़ियां तस्वीरां असीं देखदे आ ना, पहली गल तां इह आ वी उहदे विच इदां नाल चिट्टे दाड़े कई वारी दिखाए जांदे ने, जदों कि गुरु अर्जन देव जी महाराज की कुल उमर 45 साल की बनती है जी, ते कई वारी 43 साल दे आंदा तां दाड़ा भी बिल्कुल काला ही हुंदा जी। अगली गल यह आ भी उहदे विच जिहड़ी फोटो दिखाई जांदी, जिन्हां ने फोटो बनाईआं उन्हां ने कई वारी इतिहास नहीं पढ़िया, जिन्हां ने इतिहास पढ़िया उन्हां ने फोटो नहीं बनाई हुंदी, उह फोटो होर तरीके दीआं बनाईआं जांदीआं। एक देगे दे विच रख के पानी दे विच जिवें आलू वाली दे आ, गुरु तेग गुरु अर्जन देव जी महाराज जी दे तन नूं बाल के रख दिता। थोड़ी जी चाह डुल जे ना गर्म दुध डुल जावे, फलूए पै जांदे ने, वड्डे वड्डे फलूए पै गए, ते जालम सोटी नाल फिर उन्हूं फेंदे ने। पहले दिन यह सजा दिती गई जी। दूजे दिन फिर क्या भी अजे भी धर्म तब्दील कर लो, पातशाह जी कहिंदे बार बार अपना भी समा ते मेरा भी समा जिहड़ा

ਚੜ ਕਰਕੇ ਹੱਡੀਆਂ ਨਜ਼ਰ ਆਉਣ ਲੱਗ ਗਈਆਂ। ਜ਼ਾਲਮਾਂ ਨੇ ਇੱਥੇ ਵਸ ਨਾ ਕੀਤੀ, ਗਰਮ ਰੇਤਾ ਦੇ ਕੜਛੇ ਭਰ ਭਰ ਕੇ ਸੀਸ ਵਿੱਚ ਪਾਉਣ ਲੱਗੇ। ਜਦੋਂ ਇਹ ਤਸੀਹੇ ਦੇ ਰਹੇ ਨੇ ਨਾ, ਸਾਈਂ ਮੀਆਂ ਮੀਰ ਚੱਲ ਕੇ ਆਏ ਤੇ ਵੈਰਾਗ ਕਰਦੇ ਨੇ, ਮਹਾਰਾਜ ਜੀ ਦੇਖੋ ਕੀ ਹਾਲਤ ਬਣ ਗਈ ਸਰੀਰ ਦੀ। ਪਾਤਸ਼ਾਹ ਜੀ ਕਹਿੰਦੇ, ਉਹ ਭਲਿਆ ਕਿਸੇ ਸਮੇਂ ਤੂੰ ਅੰਮ੍ਰਿਤਸਰ ਦੀ ਧਰਤੀ ਤੇ ਆਇਆ ਸੀ, ਗੁਰੂ ਘਰ ਸ਼ਬਦ ਪੜਿਆ ਜਾ ਰਿਹਾ ਸੀ, ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ। ਤੂੰ ਪ੍ਰਸ਼ਨ ਕੀਤਾ ਸੀ ਮਹਾਰਾਜ, ਆ ਸ਼ਾਇਰਾ ਇੰਨਾ ਖਿਆਲ ਆ ਕਿ ਸੱਚਮੁੱਚ ਵੀ ਇੱਦਾਂ ਨਾਲ ਹੋ ਜਾਂਦਾ, ਤੇ ਅਸੀਂ ਤੈਨੂੰ ਕਿਹਾ ਸੀ ਭਾਈ ਕਈਆਂ ਸ਼ਬਦਾਂ ਦੇ ਅੱਖਰ ਜ਼ਬਾਨ ਨਾਲ ਹੁੰਦੇ ਨੇ ਤੇ ਕਈਆਂ ਸ਼ਬਦਾਂ ਦੇ ਅਰਥ ਜਿਹੜੇ ਨੇ ਤਨ ਤੇ ਹੰਢਾ ਕੇ ਕੀਤੇ ਜਾਂਦੇ ਨੇ। ਅਸੀਂ ਤੇਰੀਆਂ ਉਹਨਾਂ ਪੰਕਤੀਆਂ ਦੀ ਅਰਥ ਕਰ ਰਹੇ ਹਾਂ ਭਾਈ, ਰੱਬੀ ਪਿਆਰ ਦੇ ਵਿੱਚ ਆਪਣਾ ਆਪ ਕਟਾ ਕੇ ਵੀ ਸਾਬਤ ਤੇ ਸੂਰਤ ਰਹਿਣ ਵਾਲੇ ਦੁਨੀਆਂ ਤੇ ਹੁੰਦੇ ਨੇ, ਅਸੀਂ ਉਸੇ ਪੰਕਤੀਆਂ ਦੇ ਅਰਥ ਕਰ ਰਹੇ ਹਾਂ। ਬਾਣੀ ਵਿੱਚ ਲਿਖੀਆਂ ਹੋਈਆਂ ਪੰਕਤੀਆਂ ਦੇ ਅਰਥ ਭਾਈ ਮਤੀ ਦਾਸ ਉਹਨਾਂ ਨੇ ਵੀ ਕਰਕੇ ਦਿਖਾਏ ਸੀ। ਕਰਵੱਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ, ਵਿਸ਼ੋਹੇ ਜੰਬੂਰ ਖਵੇ ਨਾ ਮੰਜਣ ਗਾਖੜੇ, ਜਮੂਰਾਂ ਨਾਲ ਮਾਸ ਨੋਚਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ। ਗੁਰੂ ਪਾਤਸ਼ਾਹ ਜੀ ਨੇ ਉਹ ਬਾਣੀ ਦੀਆਂ ਪੰਕਤੀਆਂ ਦੇ ਅਰਥ ਕਰਕੇ ਦਿਖਾਏ। ਸਾਰੇ ਤਪੇ ਹੋਏ ਨੇ, ਪਰ ਜਿਨ੍ਹਾਂ ਨੇ ਬਾਣੀ ਦੇ ਵਿੱਚੋਂ ਸ਼ਾਂਤੀ ਆਪ ਲੱਭੀ ਤੇ ਸਾਨੂੰ ਸਮਝਾਇਆ ਸੀ, ਚੰਦਨ ਚੰਦਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਜੇਠ ਦਾ ਮਹੀਨਾ ਤੱਤਾ ਕਰਮੋ ਤੱਤੀ, ਭੜਭੂੰਜਾ ਤੱਤਾ ਮੁਰਤਜਾ ਖਾਂ ਤੱਤਾ, ਚੰਦੂ ਤੱਤਾ ਸੂਰਜ ਤੱਤਾ, ਸਾਰੇ ਪਾਸੇ ਤੱਤਿਆਂ ਦੇ ਵਿੱਚ ਸੁਖਮਣੀ ਸਾਹਿਬ ਪੜਨ ਵਾਲੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਠੰਡੇ ਠਾਰ ਬੈਠੇ ਨੇ। ਕਵੀ ਨੇ ਸਤਰਾਂ ਲਿਖੀਆਂ ਨੇ, ਕਹਿੰਦੇ ਚਾਰੇ ਪਾਸੇ ਅੱਗ ਵਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈਂ ਮੀਆਂ ਮੀਰ ਡਿੱਠਾ ਹਾਲ ਆਜਦ ਯਾਰ ਦਾ, ਉਹ ਹੋ ਵਿਆਕੁਲ ਰੋਪਿਆ ਚੀਕਾਂ ਤੇ ਧਾਹੀ ਮਾਰਦਾ। ਕਹਿੰਦੇ ਦੇਖ ਸਤਿਗੁਰ ਬੋਲੇ ਮੀਆਂ, ਛੋਡੋ ਪ੍ਰੀਤੀ ਚਾਮ ਸੇ, ਕੀ ਹੋਇਆ ਜੇ ਤਨ ਤਪ ਰਿਹਾ, ਮੈਂ ਸ਼ਾਂਤ ਹਾਂ ਹਰੀ ਨਾਮ ਸੇ। ਕਹਿੰਦੇ ਰਜਾ ਦੇ ਵਿੱਚ ਰਾਜੀ ਰਹਿੰਦਿਆਂ ਹੋਇਆਂ ਗੁਰੂ ਪਾਤਸ਼ਾਹ ਜੀ ਨੇ ਇਹ ਤਸੀਹਾਂ ਨੂੰ ਸਾਰਿਆਂ ਨੂੰ ਪ੍ਰਵਾਨ ਕੀਤਾ। ਉਹਨਾਂ ਦੇ ਸਰੀਰ ਤੇ ਫਲੂਹੇ ਪੈ ਗਏ, ਹੱਡੀਆਂ ਨਜ਼ਰ ਆਉਣ ਲੱਗੀਆਂ। ਪੰਜਵੇਂ ਦਿਨ ਇਹ ਵੀ ਇੱਕ ਸਜ਼ਾ ਸੀ, ਭਾਵੇਂ ਲੇਖਕਾਂ ਨੇ ਕਈ ਕੁਝ ਲਿਖਿਆ, ਜਦੋਂ ਸਰੀਰ ਅੰਤਾਂ ਦਾ ਸੜ ਜਾਵੇ, ਫਲੂਹੇ ਪੈ ਜਾਣ, ਉਹਨੂੰ ਇੱਕਦਮ ਠੰਡੇ ਪਾਣੀ ਵਿੱਚ ਪਾ ਦੇਣਾ, ਇਹ ਵੀ ਬਹੁਤ ਵੱਡੀ ਸਜ਼ਾ ਹੁੰਦੀ ਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਰੀਰ ਦੇ ਨਾਲ ਪੱਥਰ ਬੰਨ੍ਹ ਕੇ ਇਸ ਰਾਵੀ ਦਰਿਆ ਦੇ ਵਿੱਚ ਰੋੜ ਦਿੱਤਾ ਗਿਆ, ਜਿੱਥੇ ਜਾ ਕੇ ਆਪਾਂ ਡੇਰਾ ਬਾਬਾ ਜੀ ਦੇ ਦਰਸ਼ਨ ਕਰਦੇ ਹਾਂ। ਡੇਰਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ, ਇਸ ਥਾਂ ਤੇ ਜਾਲਮ ਨਾਲ ਲੈ ਕੇ ਆਏ। ਨਾਲ ਆਏ ਹੋਏ ਸਿੱਖ ਜਿਹੜੇ ਨੇ ਵੈਰਾਗ ਕਰ ਰਹੇ ਨੇ। ਪਾਤਸ਼ਾਹ ਜੀ ਕਹਿੰਦੇ, ਨਹੀਂ ਭਾਈ ਵੈਰਾਗ ਨਹੀਂ ਕਰਨਾ, ਇਹ ਸਰੀਰ ਤਾਂ ਲਿਖੇ ਲੱਗਣਾ ਸੀ, ਜੇ ਪੜ੍ਹਨਾ ਤਾਂ ਪਿਆਰ ਨਾਲ ਸਾਰੇ ਪੜ੍ਹੋ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰੋ, ਭਲਿਓ ਵੈਰਾਗ ਨਹੀਂ ਕਰਨਾ, ਪੜ੍ਹਨਾ ਤਾਂ ਇਹ ਪੜ੍ਹੋ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਗੁਰੂ ਪਾਤਸ਼ਾਹ ਜੀ ਨੂੰ ਰਾਵੀ ਦੇ ਵਿੱਚ ਰੋੜ ਕੇ ਸ਼ਹੀਦ ਕਰ ਦਿੱਤਾ ਗਿਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਜਿਹਦੇ ਸੀਸ ਤੇ ਕਦੇ ਸੀ ਕਲਸ਼ ਝੁਲਦਾ, ਕਹਿੰਦੇ ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਕਈ ਪਹਿਰ ਅੰਗਿਆਰਾਂ ਦੀ ਅੱਗ ਬਹਿ ਕੇ ਸ਼ਾਂਤ ਮਈ ਦੇ ਗੀਤ ਉਹ ਗਾ ਰਿਹਾ ਸੀ। ਕਹਿੰਦੇ ਖਾ ਕੇ ਦੇਗਾਂ ਦੇ ਵਿੱਚ ਉਬਾਲਿਆਂ ਨੂੰ ਸਤਨਾਮ ਵਾਹਿਗੁਰੂ ਗਾ ਰਿਹਾ ਸੀ। ਕਹਿੰਦੇ ਸੀਨਾ ਤਪਦਾ ਜੱਗ ਦਾ ਠਾਰਨੀ ਨੂੰ, ਤਨ ਆਪਣਾ ਸੜ ਕੇ ਵਿਖਾ ਰਿਹਾ ਸੀ। ਕਹਿਣਾ ਬੜਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਹੈ ਅਮਲ ਕਮਾਉਣ ਵਾਲੀ। ਓਏ ਉਹ ਤਾਂ ਰੂਹੀ ਰੱਬ, ਉਹ ਤਾਂ ਰੂਹੀ ਗੁਰੂ ਨਾਨਕ ਦੇ ਪਾਤਸ਼ਾਹ ਦੇ ਦਰ ਘਰ ਦੀ ਸਿਫਤ ਕਰਦਿਆਂ ਲਿਖਾਰੀ ਲਿਖਦਾ, ਉਹ ਤਾਂ ਰੂਹੀ ਅਕਾਲ ਪੁਰਖ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਉਹ ਤਾਂ ਰੂਹੀ ਸੱਚੇ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਅੱਜ ਆਪਾਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਪਾਤਸ਼ਾਹ ਜੀ ਦੀ ਦਿੱਤੀ ਹੋਈ ਦਾਤ ਬਾਣੀ ਨੂੰ ਖੁਦ ਪੜ੍ਹੀਏ, ਗੁਰੂ ਵਾਲੇ ਬਣ ਕੇ ਜੀਵੀਏ। ਜੇ ਨਿਤਨੇਮ ਨਹੀਂ ਕਰਦੇ, ਘੱਟ ਤੋਂ ਘੱਟ ਜਪਜੀ ਸਾਹਿਬ ਤੋਂ ਸ਼ੁਰੂ ਕਰ ਲਈਏ। ਜਿਹੜੇ ਨੇਮ ਕਰਦੇ ਨੇ, ਭਾਈ ਸੁਖਮਣੀ ਸਾਹਿਬ ਦੀ ਹਾਜ਼ਰੀ ਜ਼ਰੂਰ ਲਵਾਇਆ ਕਰੋ। ਜਿਹੜੇ ਹੋਰ ਹਾਜ਼ਰੀ ਲਵਾਉਂਦੇ ਨੇ, ਆਪ ਸਹਿਜ ਪਾਠ ਕਰਦੇ ਨੇ, ਸਾਰਿਆਂ ਨੂੰ ਮੁਬਾਰਕ। ਆਓ ਗੁਰੂ ਪਾਤਸ਼ਾਹ ਜੀ ਦੇ ਪਰ ਉਪਕਾਰਾਂ ਨੂੰ ਚੇਤੇ ਕਰਦੇ ਹੋਏ 2-4 ਮਿੰਟ ਗੁਰ ਮੰਤਰ ਦਾ ਜਾਪ ਕਰੀਏ। ਸਿੱਖ ਜਗਤ ਦਾ ਮਹਾਨ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਪਹੁੰਚ ਚੁੱਕੇ ਨੇ, ਆਪ ਸੰਗਤਾਂ ਨੂੰ ਉਹਨਾਂ ਨੇ ਵੀ ਇਤਿਹਾਸ ਸੁਣਾ ਕੇ ਨਿਹਾਲ ਕਰਨਾ। ਉੱਚੀ ਆਵਾਜ਼ ਵਿੱਚ ਪਿਆਰ ਨਾਲ ਬੋਲ ਕੇ ਸਾਰੇ ਹਾਜ਼ਰੀ ਲਵਾਓ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ, ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜੱਥੇ ਨੂੰ ਕਿ ਉਹ ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰਵਾਉਣ ਜੀ। ਆਪ ਜੀ ਗੁਰ ਇਤਿਹਾਸ ਤੇ 12 ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

0: ਰੋਮ ਰੋਮ ਨਾਜ ਕੁਜੀ ਦੇਸ਼ ਉਤੋਂ ਬਾਰ ਕੇ ਤੇ
1: ਰੋਮ ਰੋਮ ਨਾਜ ਕੁਜੀ ਰੋਮ ਰੋਮ ਨਾਜ ਕੁਜੀ ਦੇਸ਼ ਉਤੋਂ

0: ਜਾਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸ਼ਰਨੀ ਪਾਵਣ ਨਾਮ ਧਿਆਵਣ ਸਹਿਜ ਸਮਾਵਣ ਸੰਗ ਰਹਾਉ ਜਨ ਕੈ ਚਰਨ ਬਸੈ ਮੇਰੇ ਹੀ ਹਰੈ ਸੰਗ ਪਣੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਇਹੀ ਬੈਠਾ ਤੱਤੀ ਤਵੀ ਤੇ ਇੱਕ ਰੂਪ ਅਲਾਹੀ ਉਹਦੀ ਡੁੱਲ ਡੁੱਲ ਪੈਂਦੀ ਵੀਰਤਾ ਉਹ ਸੰਤ ਸਿਪਾਹੀ ਬੈਠਾ ਤੱਤੀ ਤਵੀ ਤੇ ਇੱਕ ਰੂਪ ਅਲਾਹੀ ਉਹਦੀ ਡੁੱਲ ਡੁੱਲ ਪੈਂਦੀ ਵੀਰਤਾ ਉਹ ਸੰਤ ਸਿਪਾਹੀ ਮਾਂ ਭਾਨੀ ਦਾ ਲਾਡਲਾ ਦੁਨੀਆਂ ਦਾ ਮਾਹੀ ਉਹ ਮੁੱਖ ਦੇ ਵਿੱਚੋਂ ਗਾਂਵਦਾ ਗੁਰਬਾਣੀ ਦਰਗਾਹੀ ਤੱਤੀ ਤਵੀ ਤੇ ਰੇਤ ਤੱਤੀ ਤੱਤੀ ਲੋਹ ਸੀ ਵਗਦੀ ਅਜੀਤਵਾਲ ਦੇ ਪਾਰਸਾ ਮੈਂ ਦੇਖੀ ਰੱਬ ਦੀ ਮੂਰਤ ਸੜਦੀ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਸੋਹਣੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ ਸੀ ਝੁਕਾਉਂਦਿਆਂ ਸਤਿਗੁਰਾਂ ਨੂੰ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ
0: ਤੱਤੀ ਤਵੀ ਤੇ ਤੱਤਾ ਰੇਤਾ ਤੱਤੀ ਲੋਹ ਸੀ ਵਗਦੀ ਅਜੀਤਵਾਲ ਦੇ ਪਾਰਸ ਦੇਖੀ ਮੈਂ ਰੱਬ ਦੀ ਮੂਰਤ ਸੜਦੀ ਆਪਾਂ ਕਈ ਵਾਰੀ ਦੇਖਦੇ ਨਾ ਅੱਜ ਵੀ ਸੁਣਦੇ ਹਾਂ ਵੀ ਫਲਾਨੇ ਥਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਗਈ ਕਿਤੇ ਬਿਜਲੀ ਸਰਕਟ ਹੋ ਗਿਆ ਕਿਤੇ ਸ਼ਰਾਰਤੀ ਅਨਸਰਾਂ ਨੇ ਗੁਰੂ ਸਾਹਿਬਾਂ ਨੂੰ ਅਗਨ ਭੇਟ ਕਰਤਾ ਇਹ ਜਿਹੜੇ ਪਾਪੀ ਹਥਿਆਰੇ ਆ ਨਾ ਇਹ ਮੁੱਢ ਤੋਂ ਹੀ ਚੱਲਦੇ ਆਏ ਆ ਜਿੱਥੇ ਪੁੰਨ ਆ ਤੇ ਉੱਥੇ ਪਾਪ ਵੀ ਹੈ ਪੁੰਨੀ ਬੰਦੇ ਧਰਮ ਦੀ ਨੇਕ ਕਮਾਈ ਕਰਦੇ ਆ ਤੇ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ ਜਿਹੜੇ ਪਾਪੀ ਬੰਦੇ ਆ ਨਾ ਉਹਨਾਂ ਦਾ ਕੰਮ ਹੀ ਪਾਪ ਕਮਾਉਣਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾਰਾ ਪਾਪ ਹੈ ਬੁਰਾ ਪਰ ਇਹ ਪਾਪੀ ਬੰਦੇ ਨੂੰ ਚੰਗਾ ਲੱਗਦਾ ਅੱਜ ਅਸੀਂ ਪੂਰੇ ਵਰਲਡ ਦੇ ਵਿੱਚ ਸਿੱਖ ਕੌਮ ਦਸ ਗੁਰੂ ਸਾਹਿਬਾਨਾਂ ਨੂੰ ਪਿਆਰ ਕਰਨ ਵਾਲੀ ਜਿੰਨੀ ਵੀ ਦੁਨੀਆ ਸਰਬੱਤ ਦਾ ਭਲਾ ਮੰਗਣ ਵਾਲੇ ਜਿੱਥੇ ਜਿੱਥੇ ਵੀ ਬੈਠੇ ਹੈ ਤੇ ਅੱਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹੈ ਸ਼ਹੀਦੀ ਦਿਹਾੜਾ ਸਾਡੀ ਕੌਮ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਵਿੱਚੋਂ ਪਹਿਲੇ ਸ਼ਹੀਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਹੋਏ ਹੈ ਇਕੱਲਾ ਇਹ ਸੁਣਨਾ ਹੀ ਮਨਾਉਣਾ ਨਹੀਂ ਹੁੰਦਾ ਵੀ ਮੈਂ ਕਹਿਤਾ ਤੁਸੀਂ ਸੁਣ ਲਿਆ ਪਹਿਲੋਂ ਕਥਾਵਾਚਕ ਸਾਹਿਬ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲੇ ਉਹਨੂੰ ਇਤਿਹਾਸ ਸੁਣਾ ਕੇ ਗਏ ਆਪਾਂ ਸੁਣ ਲਿਆ ਕੀਰਤਨ ਰਾਹੀਂ ਗੁਰੂ ਕੇ ਰਾਗੀਆਂ ਨੇ ਸ਼ਬਦ ਪੜ੍ਹੇ ਆ ਗੁਰਬਾਣੀ ਦੇ ਆਪਾਂ ਸੁਣ ਲਏ ਇਕੱਲਾ ਸੁਣਨਾ ਤੇ ਸੁਣਾਉਣਾ ਹੀ ਨਹੀਂ ਸਾਡੇ ਲਈ ਮੰਨਣਾ ਵੀ ਜ਼ਰੂਰੀ ਹੈ ਸਾਡੇ ਲਈ ਇਹਨੂੰ ਗ੍ਰਹਿਣ ਕਰਨਾ ਵੀ ਇਹਨਾਂ ਚੀਜ਼ਾਂ ਨੂੰ ਦਿਲ ਤੇ ਲਾਉਣਾ ਵੀ ਜ਼ਰੂਰੀ ਹੈ ਸਾਡੇ ਲਈ ਆਪਦੇ ਜੀਵਨ ਨੂੰ ਬਦਲਣਾ ਵੀ ਜ਼ਰੂਰੀ ਹੈ ਵੀ ਇਕੱਲਾ ਆ ਗਏ ਸੁਣ ਕੇ ਚਲੇ ਗਏ ਮੇਰੇ ਵਰਗਾ ਸੁਣਾ ਕੇ ਚਲਾ ਗਿਆ ਆਪਾਂ ਸਾਰੇ ਕੁਝ ਹੀ ਹਾਂ ਪਰ ਸਾਡੇ 'ਚ ਤਬਦੀਲੀ ਕੀ ਆਈ ਇਹ ਦੇਖਣਾ ਗੁਰੂ ਸਾਹਿਬਾਂ ਦੇ ਚਾਹੇ ਪ੍ਰਕਾਸ਼ ਦਿਹਾੜੇ ਮਨਾਉਣੇ ਆਪਾਂ ਚਾਹੇ ਸ਼ਹੀਦੀ ਦਿਹਾੜੇ ਮਨਾਉਣੇ ਗੁਰੂ ਸਾਹਿਬਾਨਾਂ ਦੇ ਭਾਵੇਂ ਯੋਧਿਆਂ ਦੇ ਚਾਹੇ ਮਹਾਂਪੁਰਖਾਂ ਦੇ ਸਾਡਾ ਮਕਸਦ ਹੁੰਦਾ ਮਨਾਉਣ ਦਾ ਵੀ ਕੋਈ ਨਾ ਕੋਈ ਚੰਗੀ ਸੇਧ ਸਾਨੂੰ ਵੀ ਮਿਲ ਜਾਵੇ ਸਾਡੇ ਬੱਚਿਆਂ ਨੂੰ ਸਾਡੀ ਪੀੜ੍ਹੀ ਨੂੰ ਸਾਡੀ ਕੌਮ ਨੂੰ ਸਾਡੇ ਪੰਥ ਨੂੰ ਕੋਈ ਨਾ ਕੋਈ ਜਿਹੜੀ ਚੰਗਿਆਈ ਹੈ ਨਾ ਕੋਈ ਗੁਣ ਗ੍ਰਹਿਣ ਕਰ ਲਈਏ ਮਨ ਨੂੰ ਲਾ ਲਈਏ ਗੱਲ ਕੋਈ ਨਾ ਕੋਈ ਤੇ ਕਹਿ ਦੇਣਾ ਬੜਾ ਸੌਖਾ ਤੇ ਸੁਣ ਲੈਣਾ ਵੀ ਬੜਾ ਸੌਖਾ ਵੀ ਤੱਤੀਆਂ ਤਵੀਆਂ ਤੇ ਬੈਠੇ ਜਾਂ ਕੈਲੰਡਰ ਦੇਖ ਲਾਂਗੇ ਮਹਾਰਾਜ ਦਾ ਬਣਾਇਆ ਜਿਹੜਾ ਵੀ ਥੱਲੇ ਅੱਗ ਬਲਦੀ ਉੱਤੇ ਤਵੀ ਤੇ ਬੈਠੇ ਰੇਤ ਦੇ ਕਰਸ਼ੇ ਸੀ 'ਚ ਪੈ ਰਹੇ ਆ ਇਹਦਾ ਹੁਣ ਸਾਰਿਆਂ ਨੂੰ ਪਤਾ ਨਾ ਸਾਰਿਆਂ ਨੇ ਸੁਣਿਆ ਵੀ ਤੱਤੀ ਰੇਤ ਦੇ ਕੜਛੇ ਵੀ ਪਏ ਆ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਗਿਆਂ 'ਚ ਵੀ ਉਬਾਲਿਆ ਗਿਆ ਗਰਮ ਪਾਣੀ ਵੀ ਪਾਇਆ ਗਿਆ ਮਹਾਰਾਜ ਨੂੰ ਤੱਤੀ ਤਵੀ ਤੇ ਵੀ ਬਿਠਾਇਆ ਇਹ ਸਾਰਿਆਂ ਨੂੰ ਪਤਾ ਆਪਾਂ ਹਰੇਕ ਸਾਲ ਸੁਣਾਉਣੇ ਸੁਣਦੇ ਹਾਂ ਤੇ ਮਹਾਰਾਜ ਦਾ ਕਿਸੇ ਨਾਲ ਵੈਰ ਤਾਂ ਨਹੀਂ ਸੀ ਕੋਈ ਕੋਈ ਗੁਨਾਹ ਤਾਂ ਨਹੀਂ ਸੀ ਮਹਾਰਾਜ ਦਾ, ਕਿਸੇ ਧਰਮ ਦੇ ਵਰਖਿਲਾਫ ਨਹੀਂ ਸੀ ਮਹਾਰਾਜ ਬੋਲਦੇ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਾਣ ਆਈ। ਕੋਈ ਬੈਰੀ ਨਹੀਂ ਰੱਬ ਨੂੰ, ਨਾ ਕੋਈ ਬਗਾਨਾ। ਸਾਧੂ ਧੌਰ ਦਰਗਾਹ ਤੋਂ ਆਉਣ ਭੇਜੇ ਕਰਦੇ ਦੁਨੀਆਂ ਤੇ ਪਰਉਪਕਾਰ ਸਾਧੂ, ਜਿਹੜੇ ਰੱਬ ਤੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹ ਦੁਨੀਆਂ ਤੇ ਪਰਉਪਕਾਰ ਕਰਨ ਵਾਸਤੇ ਆਉਂਦੇ। ਨਾ ਕੋਈ ਆਪਣਾ ਤੇ ਨਾ ਬਗਾਨਾ ਹੁੰਦਾ, ਕਰਦੇ ਸਭਨਾਂ ਦੇ ਤਾਂ ਹੀ ਪਿਆਰ ਸਾਧੂ। ਤੂੰ ਵੀ ਪਾਰਸ ਪ੍ਰਿਤਪਾਲ ਲੱਗ ਚਰਨੀ, ਤੇਰੀ ਦੇਣਗੇ ਜੋਣ ਸਵਾਰ ਸਾਧੂ। ਸਾਧੂ ਕਿਸੇ ਭੇਸ਼ ਦਾ ਨਾਂ ਨਹੀਂ, ਚੋਲੇ ਦਾ ਨਾਂ ਨਹੀਂ, ਮਾਲਾ ਦਾ ਨਾਂ ਨਹੀਂ, ਤਿਲਕ ਦਾ ਨਾਂ ਨਹੀਂ, ਕਮੰਡਲ ਦਾ ਨਾਂ ਨਹੀਂ, ਚਮਟੇ ਦਾ ਨਾਂ ਨਹੀਂ, ਜਟਾਂ ਦਾ ਨਾਂ ਨਹੀਂ, ਭਭੂਤੀਆਂ ਦਾ ਨਾਂ ਨਹੀਂ। ਸਾਧੂ ਪਹਿਰਾਵੇ ਦਾ ਨਾਮ ਨਹੀਂ, ਸਾਧੂ ਮਨ ਦੀ ਸ਼ੁੱਧਤਾ ਦਾ ਨਾਮ। ਮਨ ਦੇ ਵਿੱਚ ਮਨ ਨੂੰ ਸਾਫ ਕਰਨ ਦਾ ਨਾਮ ਸਾਧੂ ਆ, ਮਨ ਨੂੰ ਕਸਵੱਟੀ ਤੇ ਲਾਉਣ ਦਾ ਨਾਮ ਸਾਧੂ ਆ, ਮਨ ਨੂੰ ਜਿੱਤਣ ਦਾ ਨਾਮ, ਜਿਹਨੂੰ ਮਹਾਰਾਜ ਕਹਿੰਦੇ ਮਨ ਜਿੱਤਿਆ ਜੱਗ ਜੀਤ। ਮਨ ਨੂੰ ਜਿੱਤਣ ਦਾ ਨਾਮ ਸਾਧੂ। ਆਓ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ, ਬੀਬੀ ਭਾਨੀ ਦੇ ਲਾਡਲੇ ਤੇ ਗੁਰੂ ਰਾਮਦਾਸ ਮਹਾਰਾਜ ਦੇ ਪੁੱਤਰ, ਸਭ ਤੋਂ ਛੋਟੇ ਨੇ, ਤੀਸਰੇ ਥਾਂ ਤੇ ਹੈ। 1557 ਦੇ ਵਿੱਚ ਪ੍ਰਿਥਵੀ ਚੰਦ ਜੀ ਦਾ ਜਨਮ ਹੁੰਦਾ ਮਾਂ ਭਾਨੀ ਦੀ ਕੁੱਖ ਦੇ ਵਿੱਚੋਂ, ਤੇ 1560 ਦੇ ਵਿੱਚ 3 ਸਾਲ ਬਾਅਦ ਮਹਾਦੇਵ ਜੀ ਦਾ ਜਨਮ ਹੁੰਦਾ। 3 ਸਾਲ ਬਾਅਦ ਹੀ 1563 ਦੇ ਵਿੱਚ ਗੁਰੂ ਸਾਹਿਬ ਪ੍ਰਕਾਸ਼ ਲੈਂਦੇ ਨੇ ਮਾਂ ਭਾਨੀ ਦੀ ਕੁੱਖ। ਵੇਖੋ, ਇੱਕੋ ਹੀ ਮਾਂ, ਇੱਕੋ ਹੀ ਪਿਤਾ, ਰੱਬ ਦਾ ਘਰ ਹੈ, ਰੱਬ ਆ ਗੁਰੂ ਰਾਮਦਾਸ ਮਹਾਰਾਜ ਆ, ਤੇ ਪ੍ਰਿਥਵੀ ਚੰਦ ਵਰਗੇ ਲੋਭੀ ਲਾਲਚੀ, ਮਹਾਦੇਵ ਵਰਗੇ ਮਤ ਸੁਭਾਅ ਵਾਲੇ, ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਦੁਨੀਆਂ ਦੇ ਸ਼ਹੀਦਾਂ ਦੇ ਸਰਤਾਜ, ਅਕਾਲ ਪੁਰਖ ਨਿਰੰਕਾਰ, ਦੁਨੀਆਂ ਦੀ ਪੰਡਤ ਸਿਰ ਤੇ ਚੁੱਕਣ ਵਾਲੇ ਦੁੱਖਾਂ ਦੀ। ਪਰਖ ਹੋਣ ਤੇ ਆਪਾਂ ਇਤਿਹਾਸ ਕਹਿ ਕੇ ਗਏ ਹਾਂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਤਾ ਗੱਦੀ ਜਦੋਂ ਕਿਹਾ ਨਾ ਵੀ ਅਰਜਨ ਦੇ ਵਿੱਚ ਪੰਜਵੀਂ ਜੋਤ ਗੁਰੂ ਨਾਨਕ ਦੇਵ ਮਹਾਰਾਜ ਦੀ ਹੋਵੇਗੀ, ਤੇ ਪ੍ਰਿਥਵੀ ਚੰਦ ਨੇ ਵਿਰੋਧ ਕੀਤਾ ਭਰਾ ਨੇ। ਆ ਹੁਣ ਵੀ ਕਈ ਵਾਰੀ ਆਪਾਂ ਕਹਿ ਦਿੰਦੇ ਭਰਾ ਭਰਾ ਦਾ ਵਿਰੋਧ ਕਰਦਾ, ਨਹੀਂ ਕਰਨਾ ਚਾਹੀਦਾ, ਪਰ ਇੱਥੇ ਰੱਬ ਦਾ ਵੀ ਵਿਰੋਧ ਕਰਦੇ ਰਹੇ ਭਰਾ। ਵਾਰ ਵਾਰ ਨਹੀਂ ਇਹ ਦੁਨੀਆਂ ਤੇ ਆਉਣਾ, ਤੇ ਵਾਰ ਵਾਰ ਇੱਕ ਮਾਂ ਦੀ ਕੁੱਖ ਚੋਂ ਜਨਮ ਨਹੀਂ ਲੈਣਾ, ਵਾਰ ਵਾਰ ਇੱਕ ਬਾਪ ਦੇ ਵਿਹੜੇ ਚ ਨਹੀਂ ਖੇਡਣਾ। ਇਹ ਦੁਨੀਆਂ ਤੇ ਨਾ ਮਾਪੇ, ਨਾ ਹੁਸਲ, ਨਾ ਜਵਾਨੀ, ਇਹ ਵਾਰ ਵਾਰ ਨਹੀਂ ਮਿਲਦੇ, ਨਾ ਆਉਂਦੇ। ਇੱਕ ਘਰ ਦੇ ਪਰਿਵਾਰ ਦੇ ਜੀਆਂ ਨੇ ਵਾਰ ਵਾਰ ਨਹੀਂ ਆਉਣਾ, ਪਤਾ ਨਹੀਂ ਕਦੋਂ ਇਹ ਜਦੋਂ ਵਿਛੋੜੇ ਪੈ ਗਏ, ਸਾਨੂੰ ਪਤਾ ਹੀ ਨਹੀਂ ਕਦੋਂ ਕਿੱਥੇ ਮਿਲਣਾ, ਕੀ ਬਣਨਾ, ਕੀ ਨਹੀਂ ਬਣਨਾ। ਪਰ ਪ੍ਰਿਥਵੀ ਚੰਦ ਵਰਗੇ ਵਿਰੋਧ ਕਰਦੇ ਰਹੇ, ਕਾਰਨ ਸੀ ਆਪਦੇ ਭਰਾ ਨੇ ਹੀ ਵਿਰੋਧ ਕਰਨਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਪੰਜਵੀਂ ਜੋਤ ਆ, ਗੁਰੂ ਅਰਜਨ ਦੇਵ ਜੀ ਦਾ ਉਹਨਾਂ ਦੇ ਘਰੋਂ ਹੀ ਉਹਦੇ ਭਰਾ ਨੇ ਵਿਰੋਧ ਕਰਨਾ, ਇੱਥੋਂ ਤੱਕ ਵੀ ਮਹਾਰਾਜ ਭੁੱਖੇ ਵੀ ਸੌਂਦੇ ਰਹੇ, ਭੁੱਖੇ, ਕਿਉਂਕਿ ਪ੍ਰਿਥਵੀ ਚੰਦ ਨੇ ਸਾਰੀਆਂ ਰਸਤਾ ਬਸਤਾ ਰੋਕ ਲਈਆਂ, ਸੰਗਤ ਨੂੰ ਰਾਹ 'ਚ ਹੀ ਰੋਕ ਲਿਆ ਕਰੇ, ਮਿਹਰਬਾਨ ਉਹਦਾ ਪੁੱਤਰ ਪ੍ਰਿਥਵੀ ਚੰਦ। ਇਹਨਾਂ ਨੇ ਨਕਲੀ ਬਾਣੀ ਵੀ ਤਿਆਰ ਕੀਤੀ, ਨਕਲੀ ਹਰਿਮੰਦਰ ਸਾਹਿਬ ਵੀ ਤਿਆਰ ਕੀਤਾ ਇਹਨਾਂ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਭੁੱਖੇ ਵੀ ਸੌਂਦੇ ਰਹੇ ਆ। ਆਪਾਂ ਤਾਂ ਭੁੱਖੇ 4 ਦਿਨ ਰਹਿ ਜਾਈਏ ਨਾ, ਤੇ ਬਾਬੇ ਨੂੰ ਉਲਾਂਭੇ ਦੇਣ ਲੱਗ ਜਾਂਗੇ, ਜਾਂ ਕਿਤੇ ਹੱਥ ਦਿਖਾਉਣ ਚਲੇ ਜਾਵਾਂਗੇ ਕੋਈ ਪੱਤਰੀ ਖਿਲਾਉਣ ਵਾਸਤੇ, ਵੀ ਇਹ ਜਿਹਾ ਸਮਾਂ ਕਾਹਤੋਂ ਆ ਗਿਆ। ਤੇ ਮੇਰੇ ਪਾਤਸ਼ਾਹ ਗਰੀਬ ਨਵਾਜ, ਦੁਨੀਆਂ ਦੀਆਂ ਝੋਲੀਆਂ ਭਰਨ ਵਾਲੇ, ਦਾਤਾਂ ਵੰਡਣ ਵਾਲੇ, ਆਪ ਢਿੱਡੋਂ ਭੁੱਖੇ ਰਹੇ ਆਪਣੇ ਪਿਤਾ ਰਾਮਦਾਸ ਸਾਹਿਬ ਵਾਂਗੂ। ਸਮਾਂ ਬੀਤਿਆ ਤੇ ਜਿਹੜਾ ਪ੍ਰਿਥਵੀ ਚੰਦ ਹੈ, ਕਿਉਂਕਿ ਜਿਹੜਾ ਸੱਚ ਆ ਸੱਚ ਹੀ ਹੁੰਦਾ, ਝੂਠ ਝੂਠ ਹੀ ਹੁੰਦਾ, ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸਮਝਾਇਆ, ਬ੍ਰਹਮ ਗਿਆਨੀ ਸਨ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ। ਜਿਹੜਾ ਬੰਦਾ ਚੰਗਾ ਹੋਵੇ ਨਾ, ਸੰਗਤ ਨੂੰ ਉਹਦਾ ਪਤਾ ਹੁੰਦਾ ਵੀ ਆਹ ਬੰਦਾ ਚੰਗਾ, ਤੇ ਜਿਹੜਾ ਮਾੜਾ ਹੋਵੇ ਉਹਦਾ ਵੀ ਪਤਾ ਹੁੰਦਾ ਸੰਗਤ ਨੂੰ ਵੀ ਇਹ ਮਾੜਾ ਬੰਦਾ, ਇਹ ਤਾਂ ਉਤੋਤੀ ਕਰਦਾ ਫਿਰਦਾ ਗੱਲਾਂ ਬਾਤਾਂ, ਲੋਕ ਦੁਨੀਆਂ ਜਾਣਦੀ ਹੁੰਦੀ ਸਾਰਾ ਕੁਝ। ਤੇ ਇੱਕ ਕੀ ਕਿਸੇ ਗੱਲ ਤੇ ਕਿਸੇ ਬੰਦਿਆਂ ਤੇ ਵਿਸ਼ਵਾਸ ਹੁੰਦਾ, ਭਰੋਸਾ ਹੁੰਦਾ ਵੀ ਇਹ ਬੰਦੇ ਦੀ ਗੱਲ ਕਈ ਗਲਤ ਨਹੀਂ ਹੋ ਸਕਦੀ, ਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੇ ਉੱਤੇ ਸੰਗਤਾਂ ਵਿਸ਼ਵਾਸ ਤੇ ਭਰੋਸਾ ਕਰਦੀਆਂ ਸਨ। ਕਿਉਂਕਿ ਬਾਬਾ ਬੁੱਢਾ ਜੀ ਦੀ ਕਹੀ ਹੋਈ ਗੱਲ, ਭਾਈ ਗੁਰਦਾਸ ਜੀ ਦੇ ਕਹੀ ਹੋਈ ਗੱਲ ਸੰਗਤ ਕਿਤੇ ਨਹੀਂ ਸੀ ਮੋੜ ਸਕਦੀ। ਸੰਗਤਾਂ ਨੂੰ ਸਮਝਾਇਆ ਇਹਨਾਂ ਦੋਵਾਂ ਪੁਰਖਾਂ ਨੇ ਵੀ ਗੁਰੂ ਅਰਜਨ ਦੇਵ ਰੱਬ ਦਾ ਰੂਪ ਨੇ, ਪ੍ਰਿਥਵੀ ਚੰਦ ਵਿਰੋਧ ਕਰਦਾ ਇਹਨਾਂ ਦਾ, ਲੰਗਰ ਵੀ ਮਸਤਾਨੇ ਨੇ, ਮਹਾਰਾਜ ਆਪ ਭੁੱਖੇ ਪੈ ਜਾਂਦੇ, ਥੋੜਾ ਬਾਲਾ ਲੰਗਰ ਹੁੰਦਾ ਤੇ ਉਹ ਸੇਵਾਦਾਰ ਛਕ ਲੈਂਦੇ ਆ, ਆਪ ਕਹਿ ਦਿੰਦੇ ਆ ਮਹਾਰਾਜ ਵੀ ਸਾਨੂੰ ਭੁੱਖ ਨਹੀਂ। ਕਹਿੰਦੇ ਨਾ ਵੀ ਜਦੋਂ ਘਰੇ ਪ੍ਰਸ਼ਾਦੇ ਤਿੰਨ ਹੋਣ ਤੇ ਛਕਣ ਵਾਲੇ ਚਾਰ ਹੋਣ, ਤੇ ਜਿਹੜਾ ਕਵੇ ਮੈਨੂੰ ਭੁੱਖ ਨਹੀਂ ਉਹ ਜ਼ਿੰਮੇਵਾਰ ਬੰਦਾ ਹੁੰਦਾ, ਉਹਨੂੰ ਜ਼ਿੰਮੇਵਾਰ ਕਿਹਾ ਜਾਂਦਾ ਵੀ ਮੈਨੂੰ ਭੁੱਖ ਨਹੀਂ, ਉਹ ਪਾਣੀ ਪੀ ਕੇ ਵੀ ਸੌ ਜਾਂਦਾ। ਜਿਹੜਾ ਕਹੇ ਮੇਰੇ ਬੱਚੇ ਛਕਣ, ਮੇਰਾ ਪਰਿਵਾਰ ਛਕੇ, ਮੇਰੀ ਸੰਗਤ ਛਕੇ। ਆਓ ਇਹ ਪ੍ਰਿਥਵੀ ਚੰਦ ਵਿਰੋਧ ਕਰਦਾ, ਤੇ ਇਧਰੋਂ ਜਿਹੜਾ ਵਿਰੋਧੀ ਆ ਚੰਦੂ ਆ, ਦੀਵਾਨ ਚੰਦੂ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਉਹਦੀ ਧੀ ਦਾ ਰਸਤਾ ਮਹਾਰਾਜ ਨੇ ਸੰਗਤ ਦੇ ਕਹਿਣ ਤੇ ਮੋੜਿਆ, ਕਿਉਂਕਿ ਉਹਨੇ ਬਰਖਿਲਾਫ ਬੋਲਿਆ, ਗੁਰੂ ਘਰ ਨੂੰ ਮੋਰੀ ਕਿਹਾ। ਆ ਹੁਣ ਤਾਂ ਬੱਚਿਆਂ ਨੂੰ ਮੋਰੀ ਦਾ ਪਤਾ ਹੀ ਨਹੀਂ ਵੀ ਕੀ ਮੋਰੀਆਂ ਹੁੰਦੀਆਂ। ਪੁਰਾਣੇ ਸਮਿਆਂ ਦੇ ਵਿੱਚ ਆਪਾਂ ਆਪਣੀਆਂ ਮਾਈਆਂ ਬੀਬੀਆਂ ਕਈ ਵਾਰੀ ਕਦੋਲੀ ਬਣਾਉਂਦੀਆਂ, ਉਹ 'ਚ ਵੀ ਮੋਰੀਆਂ ਰੱਖਦੀਆਂ ਸੀ, ਉਹ ਵੀ ਆਪਾਂ ਰੱਖ ਲੈਂਦੇ ਸੀ, ਕੱਚੇ ਕੋਠਿਆਂ 'ਚ ਵੀ ਮੋਰੀਆਂ ਅਸੀਂ ਦੇਖੀਆਂ ਰੱਖੀਆਂ ਹੋਈਆਂ। ਮੋਰੀ ਦਾ ਕੋਈ ਮੁੱਲ ਨਹੀਂ ਹੁੰਦਾ, ਇੱਕੋ ਜਿਹਨੂੰ ਮੋਰੀ ਆਪਾਂ ਕਹਿ ਦਈਏ ਵੀ ਜਿਹਦੇ ਵਿੱਚੋਂ ਗੰਦਾ ਮੰਦਾ ਪਾਣੀ ਬਾਹਰ ਜਾਣਾ ਹੈ ਮੋਰੀ। ਇਹਨੇ ਗੁਰੂ ਘਰ ਨੂੰ ਜਿਹੜਾ ਰੱਬ ਦਾ ਘਰ ਆ, ਪਰਮਾਤਮਾ ਦਾ ਘਰ ਆ, ਉਹਨੇ ਇੰਨੇ ਸ਼ਬਦ ਭੈੜੇ ਵਰਤੇ ਵੀ ਮਨ ਨਹੀਂ ਕਰਦਾ ਸਟੇਜ ਤੇ ਕਹਿਣ ਨੂੰ ਇਹ ਸ਼ਬਦ ਵਰਤੀਏ। ਤੇ ਫਿਰ ਧੀ ਤਾਂ ਭਾਵੇਂ ਧੀ ਦਾ ਨਹੀਂ ਸੀ ਕੋਈ ਕਸੂਰ, ਪਰ ਚੰਦੂ ਵਰਗੇ ਨੂੰ ਕੁੜਮ ਥੋੜੀ ਬਣਾਇਆ ਜਾਣਾ ਸੀ, ਬਾਕੀ ਸੰਯੋਗ ਆ, ਇਹ ਸੰਯੋਗ ਆ। ਉਸ ਤੋਂ ਬਾਅਦ ਦਮੋਦਰੀ ਜੀ ਦਾ ਰਸਤਾ ਹੋਇਆ, ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਨੂੰ ਜਿਹਨੂੰ ਦਮੋਦਰੀ ਜੀ ਦਾ ਰਸਤਾ ਉਸ ਤੋਂ ਬਾਅਦ ਹੁੰਦਾ ਜਦੋਂ ਇਹ ਜਵਾਬ ਦੇ ਦਿੰਦੇ ਮਹਾਰਾਜ। ਤੇ ਉਹ ਇਸ ਗੱਲ ਦੇ ਉੱਤੇ ਨਾ ਉਹਨੇ ਕੰਨ ਭਰੇ ਜਾ ਕੇ, ਚੰਦੂ ਨੇ ਨਾ ਕੰਨ ਭਰੇ ਜਹਾਂਗੀਰ ਦੇ, ਤੇ ਤੁਰ ਕੇ ਜਹਾਂਗੀਰੀ ਦੇ ਵਿੱਚ ਉਹ ਆਪ ਵੀ ਲਿਖਦਾ ਜਹਾਂਗੀਰ, ਕਹਿੰਦਾ ਵੀ ਜਿਹੜੀ ਇਹ ਝੂਠ ਦੀ ਦੁਕਾਨ ਚਲਾਈ ਹੋਈ ਆ ਨਾ, ਉਹਨੇ ਝੂਠ ਦੀ ਦੁਕਾਨ ਲਿਖਿਆ, ਸੱਚ ਦੇ ਦਰਬਾਰ ਨੂੰ ਉਹ ਝੂਠ ਕਹਿੰਦਾ, ਜਿਹੜਾ ਆਪ ਝੂਠਾ ਹੁੰਦਾ ਉਹਨੂੰ ਸਾਰੇ ਝੂਠੇ ਲੱਗਦੇ, ਆਮ ਹੀ ਆ ਗੱਲ, ਜਿਹੜਾ ਆਪ ਚੰਗਾ ਉਹਨੂੰ ਬੰਦਾ ਨਾ ਮਾੜਾ ਵੀ ਚੰਗਾ ਲੱਗੂ। ਇਹ ਨਜ਼ਰਾਂ ਏ ਜਿਹਦੀਆਂ ਨਜ਼ਰਾਂ ਦੇ ਵਿੱਚ ਰੱਬ ਨੇ ਰਹਿਮਤ ਕੀਤੀ ਉਹਨੂੰ ਸਾਰੇ ਹੀ ਚੰਗੇ ਲੱਗਦੇ ਆ, ਤੇ ਜਿਹਦੀਆਂ ਨਜ਼ਰਾਂ ਹੀ ਮਾੜੀਆਂ, ਜਿਹਦਾ ਹਿਰਦਾ ਹੀ ਮਾੜਾ, ਉਹਨੂੰ ਰੱਬ ਵੀ ਮਾੜਾ ਲੱਗਣਾ, ਉਹਨੂੰ ਪਰਮੇਸ਼ਰ ਵੀ ਮਾੜਾ ਲੱਗਣਾ, ਚਾਹੇ ਮੂਹਰੇ ਬੈਠਾ ਹੋਵੇ। ਤੇ ਇਹ ਚੰਦੂ ਆ ਜਿਹੜਾ ਬਦਲਾ ਲੈਣਾ ਚਾਹੁੰਦਾ ਆਪਦਾ, ਇਹਨੇ ਕਿਹਾ ਜਹਾਂਗੀਰ ਨੂੰ ਵੀ ਇੱਕ ਗ੍ਰੰਥ ਰਚਿਆ ਅਰਜਨ ਨੇ, ਉਹਦੇ ਵਿੱਚ ਤਹੀਨ ਕੀਤੀ ਹੈ ਇਸਲਾਮ ਮਤ ਦੀ, ਉਹ ਗ੍ਰੰਥ ਜਿਹੜਾ ਰਚ ਰਹੇ ਨੇ ਤੇ ਉਹਦੇ ਵਿੱਚ ਆਪਦੀ ਮਰਜ਼ੀ ਨਾਲ ਬਾਣੀ ਪਾ ਰਹੇ ਆ, ਕਾਨੇ ਵਰਗੇ, ਭਾਈ ਪੀਲੂ ਵਰਗੇ, ਭਾਈ ਛੱਜੂ ਵਰਗੇ, ਜ਼ਾਲਮ ਹੁਸੈਨ ਵਰਗੇ, ਇਹ ਵੀ ਆਏ ਸੀ ਵੀ ਸਾਡੀ ਬਾਣੀ ਵੀ ਲਿਖੋ ਵਿੱਚ। ਇਹਨਾਂ ਤੋਂ ਬਾਣੀ ਸੁਣੀ ਮਹਾਰਾਜ, ਕਹਿੰਦੇ ਇਹ ਬਾਣੀ ਤੁਹਾਡੀ ਆਪਦੀ ਆ, ਰੱਬ ਦੀ ਨਹੀਂ, ਇਹਦੇ 'ਚ ਉਹ ਦਰਜ ਹੋਣੀ ਹੈ। ਜਿਵੇਂ ਭਾਈ ਕਾਨਾ ਜੀ ਨੂੰ ਕਹਿੰਦੇ ਸੁਣਾਓ, ਕਹਿੰਦਾ ਮੈਂ ਉਹੀ ਰੇ। ਮਹਾਰਾਜ ਕਹਿੰਦੇ ਇਹ ਤਾਂ ਮਿਟਾਉਣੀ ਗੱਲ ਮੈਂ ਵਾਲੀ, ਤਾਂ ਮੈਂ ਤਾਂ ਛੱਡਣੀ ਹੈ ਇੱਥੇ, ਤਾਂ ਤੂੰ ਕਰਨਾ ਹੈ। ਤੇ ਛੱਜੂ ਨੇ ਕਿਹਾ, ਉਹਨੇ ਔਰਤ ਦੇ ਪਰਥਾਏ ਲਿਖਿਆ ਕੁਛ ਬੋਲਿਆ ਵੀ ਇਹ ਨਰਕ ਦਾ ਦੁਆਰ ਹੈ, ਇਹਦੀ ਤਾਂ ਮੂਰਤ ਦੇਖਣੀ ਵੀ ਮਾੜੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਤੂੰ ਜਿਹੜੀ ਔਰਤ ਦੇ ਕੁੱਖ 'ਚੋਂ ਜਨਮ ਲਿਆ ਉਹਨੂੰ ਨਹੀਂ ਕਿਤੇ ਦੇਖਿਆ, ਆਪਦੀ ਮਾਂ ਨੂੰ, ਤੇਰੇ ਘਰੇ ਕੋਈ ਭੈਣ ਨਹੀਂ ਉਹਨੂੰ ਨਹੀਂ ਕਿਤੇ ਦੇਖਿਆ। ਮਹਾਰਾਜ ਕਹਿੰਦੇ ਇਹ ਤਾਂ ਤੁਹਾਡੀ, ਇਹਨੂੰ ਤੁਸੀਂ ਬਾਣੀ ਕਿਵੇਂ ਕਹਿ ਦੋਗੇ, ਬਾਣੀ ਰੱਬ ਦੀ, ਇਹ ਧੁਰਕੀ ਬਾਣੀ ਹੈ ਜਿਹਦੀ ਗੋਦ 'ਚ ਬੈਠੇ ਆਪਾਂ, ਆਮ ਨਹੀਂ ਇਹ ਵੀ ਆਮ। ਮਹਾਰਾਜ ਨੇ, ਹਾਂ ਸੂਰਦਾਸ ਜੀ ਵੀ ਉਹਨਾਂ ਦੇ ਨਾਲ ਹੀ ਆਏ ਸੀ, ਭਗਤ ਸੂਰਦਾਸ ਜੀ, ਤੇ ਸੂਰਦਾਸ ਜੀ ਦੀ ਵੀ ਇੱਕ ਪੰਗਤੀ ਹੈ, ਮਹਾਰਾਜ ਨੇ ਉਹ ਦਰਜ ਕੀਤੀ ਗੁਰਬਾਣੀ ਵਿੱਚ, ਬਾਕੀ ਸਾਰਾ ਸ਼ਬਦ ਆਪ ਪੂਰਾ ਕੀਤਾ। ਜਿਹੜੀ ਰੱਬ ਨੂੰ ਸਮਰਪਿਤ ਸੀ ਉਹ ਬਾਣੀ ਦਰਜ ਵੀ ਕੀਤੀ ਹੈ। ਸੂਰਦਾਸ ਵੀ ਬਿਦਰਾਬਣ ਤੋਂ ਆਏ ਸੀ ਚੱਲ ਕੇ, ਇਹਨਾਂ ਦੇ ਨਾਲ ਹੀ ਆਏ ਸੀ, ਕਾਨੇ ਪੀਲੂ ਛੱਜੂ ਤੇ ਜਲਮ ਹਸੈਨ ਦੇ ਨਾਲ ਹੀ। ਮਹਾਰਾਜ ਨੇ ਇਹ ਨਹੀਂ ਵੀ ਸਾਰੇ ਹੀ ਮੋੜ ਤੇ ਸੀ, ਸੂਰਦਾਸ ਜੀ ਬਾਣੀ ਮਹਾਰਾਜ ਨੇ ਦਰਜ ਕੀਤੀ, ਕੋਈ ਪੰਗਤੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਓ ਬੇਨਤੀ ਕਰਾਂ ਮੈਂ, ਜਹਾਂਗੀਰ ਦੇ ਕੰਨ ਭਰੇ ਗਏ, ਜਹਾਂਗੀਰ ਨੂੰ ਇਹ ਕਿਹਾ ਵੀ ਇਸਲਾਮ ਮਤ ਦੇ ਜਿਹੜੀਆਂ ਆਇਤਾਂ ਨੇ ਕੁਰਾਨ ਦੀਆਂ ਉਹ ਦਰਜ ਕਰਾਓ ਇਹਦੇ 'ਚ। ਤੇ ਜਦੋਂ ਜਹਾਂਗੀਰ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਨੂੰ ਸੁਣਨਾ ਪੜ੍ਹਨਾ ਚਾਹਿਆ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਵਰਗਿਆਂ ਦੀ ਡਿਊਟੀ ਲਾਈ ਮਹਾਰਾਜ ਨੇ, ਤੇ ਉਦੋਂ ਜਦੋਂ ਬਾਣੀ ਪੜ੍ਹੀ, ਇਹ ਸ਼ਬਦ ਪੜਿਆ ਗਿਆ ਹੁਕਮਨਾਮਾ, ਇਹ ਆਇਆ ਸੀ, ਅਵਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਬੰਦੇ। ਬਾਣੀ 'ਚ ਇਕੱਲਾ ਸਤਨਾਮ ਵਾਹਿਗੁਰੂ ਥੋੜੀ ਲਿਖਿਆ, ਬਾਣੀ ਚ ਰਾਮ ਵੀ ਲਿਖਿਆ, ਰਾਮ ਉਹ ਨੀ ਜਿਹੜਾ ਰਾਜਾ ਸੀਗਾ, ਇੱਕ ਰਾਮ ਦਸ਼ਰਥ ਕਾ ਬੇਟਾ, ਇੱਕ ਰਾਮ ਘੱਟ ਘੱਟ ਮਿਹਤਾ, ਜਿਹੜਾ ਘੱਟ ਘੱਟ ਚ ਵੱਸਦਾ ਉਹ ਰਾਮ ਦੀ ਗੱਲ ਆ। ਆ ਜਿਹੜੇ ਔਰਤ ਵਾਸਤੇ ਲੜੇ ਆ, ਲੜਾਈ ਹੋਈ ਆ ਰਮਾਇਣ ਦੀ, ਉਹ ਰਾਮ ਦੀ ਗੱਲ ਨੀ। ਹਾਂ ਉਹ ਪੂਜਣ ਯੋਗ ਆ ਜਿਹੜੇ ਭਰਾਵਾਂ ਦਾ, ਜਿਹੜੇ ਧਰਮ ਦਾ 14 ਕਲਾ ਸੰਪੂਰਨ ਸੀ, ਉਹਦੀ ਪੂਜਾ ਕਰਦੇ ਨੇ ਹਿੰਦੂ ਵੀਰ, ਆਪਾਂ ਮਾੜਾ ਨੀ ਕਹਿੰਦੇ। ਪਰ ਗੁਰਬਾਣੀ ਚ ਉਹ ਰਾਮ ਦਾ ਜ਼ਿਕਰ ਨੀ, ਉਹ ਰਾਮ ਦਾ ਜ਼ਿਕਰ ਹੈ ਕੋਈ ਬੋਲੇ ਰਾਮ ਰਾਮ, ਕੋਈ ਖਦਾਏ, ਕੋਈ ਸੇਵੇ ਗਸਈਆਂ, ਕੋਈ
1: ਅਲਾਏ।
0: ਰਾਮ ਵੀ ਲਿਖਿਆ, ਰਹੀਮ ਵੀ ਲਿਖਿਆ, ਪਰਵਦਗਾਰ ਵੀ ਲਿਖਿਆ, ਪਰਮਾਤਮਾ ਵੀ ਲਿਖਿਆ, ਪਰਮੇਸ਼ਰ ਵੀ ਲਿਖਿਆ, ਸਤ ਕਰਤਾਰ ਵੀ ਲਿਖਿਆ, ਮਾਧੋ ਵੀ ਲਿਖਿਆ, ਮਰਾਰੀ ਵੀ ਲਿਖਿਆ, ਅੱਲਾ ਵੀ ਲਿਖਿਆ, ਗੌਂਡ ਵੀ ਲਿਖਿਆ। ਕਿੰਨੇ ਕੁ ਗਿਣਤੀ ਕਰੀਏ ਰੱਬ ਦੇ ਕਿੰਨੇ ਨਾਮ ਲਿਖਿਆ ਗੁਰਬਾਣੀ ਚ, ਇੱਕ ਵਾਰੀ ਨੀ ਕਈ ਕਈ ਵਾਰ, ਏਕ ਹੈ ਅਨੇਕ ਹੈ ਫਿਰ ਏਕ ਹੈ। ਇਸੇ ਕਰਕੇ ਤਾਂ ਇਹਨੂੰ ਸਰਬ ਸਾਂਝੀ ਗੁਰਬਾਣੀ ਕਿਹਾ ਗਿਆ ਨਾ, ਸਰਬ ਸਾਂਝੀ। ਆ ਪੰਜਵੇਂ ਪਾਤਸ਼ਾਹ ਮਹਾਰਾਜ ਦੀ ਦੇਣ ਆ, ਜਿਹੜਾ ਅਸੀਂ ਗੁਰੂ ਮਹਾਰਾਜ ਦੀ ਗੋਦ ਚ ਬੈਠੇ ਹਾਂ। ਤੇ ਮਹਾਰਾਜ ਨੇ ਜਵਾਬ ਦਿੱਤਾ, ਕਹਿੰਦੇ ਜੀ ਜੇ ਤਾਂ ਇੱਕ ਜਹਾਂਗੀਰ ਦਾ ਪੁੱਤਰ ਸੀ, ਖੁਸਰੋ ਨੇ ਬਗਾਵਤ ਕਰਤੀ ਸੀ, ਰਾਜੇ ਮਹਾਰਾਜੇ ਆਪਦੇ ਪਿਓ ਦੇ ਖਿਲਾਫ਼ ਬਗਾਵਤਾਂ ਕਰਦੀ ਆਏ ਰਹੇ ਆ, ਤੇ ਰਾਜੇ ਮਹਾਰਾਜੇ ਬਗਾਵਤ ਕਰਦੇ ਹੀ ਰਹਿੰਦੇ ਸੀ। ਇਹਦਾ ਪੁੱਤਰ ਖੁਸਰੋ ਜਹਾਂਗੀਰ ਦਾ, ਉਹਨੇ ਬਗਾਵਤ ਕੀਤੀ ਗੋਇੰਦਵਾਲ ਦੇ ਪਤਨ ਤੇ, ਜਾਂਦਾ ਉਹ ਜਲ ਪਾਣੀ ਛੱਕ ਗਿਆ। ਹੁਣ ਇੱਥੇ ਗੁਰੂ ਘਰੇ ਕੋਈ ਚੋਰ ਆ ਜੇ, ਠੱਗ ਆ ਜੇ, ਆਪਾਂ ਕਿਹੜਾ ਉਹਨੂੰ ਚੈੱਕ ਕਰਕੇ ਵੜਨਾ ਵੀ ਪ੍ਰਸ਼ਾਦਾ ਪਾਣੀ ਛਕਣ ਲੱਗੇ ਇਹਨੂੰ, ਛੱਕ ਗਿਆ। ਸੰਗਤ ਜਿਵੇਂ ਆਉਂਦੀ ਆ, ਤੇ ਇਹ ਗੱਲ ਦਾ ਵੀ ਵੱਡਾ ਇੱਕ ਕਾਰਨ ਬਣਾਇਆ ਗਿਆ ਵੀ ਜਿਹੜਾ ਖੁਸਰੋ ਤੁਹਾਡੇ ਪੁੱਤਰ ਨੇ ਬਗਾਵਤ ਕੀਤੀ ਹੈ ਤੇ ਇਹਨੂੰ ਪਨਾਹ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਕਿਉਂ ਜਿਹੜਾ ਬੰਦਾ ਚੁਗਲਖੋਰ ਆ, ਜਿਹਨੇ ਕੰਨ ਭਰਨੇ ਆ, ਜਿਹੜਾ ਦੁਸ਼ਮਣ ਆ, ਉਹਨੂੰ ਇੱਕ ਗੱਲ ਮਿਲ ਜੇ ਉਹ ਭਾਵੇਂ ਸਹੀ ਵੀ ਨਾ ਹੋਵੇ ਤੇ ਉਹਨੇ ਹਜ਼ਾਰਾਂ ਅੱਗੇ ਬਣਾ ਕੇ ਕਰ ਦੇਣੀਆਂ ਹੁੰਦੀਆਂ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ, ਰੁੱਸੇ ਪੁੱਤ ਨੂੰ ਜੇ ਮਨਾਈਏ ਨਾ, ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦੇ। ਚੁਗਲਖੋਰ ਨੀ ਚੁਗਲੀਓ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ
1: ਕਹਿ ਜਾਂਦੇ।
0: ਇੱਕ ਇਹ ਕਾਰਨ ਬਣਿਆ ਵੀ ਖੁਸਰੋ ਦਾ, ਦੂਜਾ ਕਾਰਨ ਵੀ ਕੁਰਾਨ ਦੀਆਂ ਆਇਤਾਂ ਜਿਹੜੀਆਂ ਗੁਰਬਾਣੀ ਦੇ ਵਿੱਚ ਦਰਜ ਕਰੋ। ਹੁਣ ਮੁਸਲਮਾਨ ਫਕੀਰ ਹੋਏ ਨੇ, ਬਾਬਾ ਫਰੀਦ ਜੀ ਦਰਜ ਆ ਬਾਣੀ, ਮੁਸਲਮਾਨ ਫਕੀਰ ਹੋਏ ਆ ਨਾ ਬਾਬਾ ਫਰੀਦ ਜੀ, ਤੇ ਕਬੀਰ ਜਲਾਹਾ ਮਤਕਾ ਧੀਰ, ਉਹ ਵੀ ਇਸਲਾਮ ਮਤ ਦੇ ਵਿੱਚੋਂ ਹੀ, ਕਹਿੰਦੇ ਉਹ ਜਿਹੜੀ ਪਹਿਲੀ ਗੱਲ ਆਪਣੇ ਚ ਬਰਾਦਰੀਆਂ ਨੀ, ਗੱਲ ਆਪਾਂ ਪਹਿਲਾਂ ਦੀ ਕਰਦੇ ਹਾਂ। ਭਾਈ ਮਰਦਾਨਾ ਜੀ ਗੱਲ ਕਰੀਏ, ਜਿਹੜੇ 54 ਸਾਲ ਮਹਾਰਾਜ ਦੇ ਨਾਲ ਰਹੇ, ਗਨੀ ਖਾਨ ਨਬੀ ਖਾਨ ਵਰਗਿਆਂ, ਮੀਆਂ ਮੀਰ ਵੀ ਮੁਸਲਮਾਨ ਸੀ ਜਿਹੜੇ ਮਹਾਰਾਜ ਦੇ ਮਿੱਤਰ ਸੀ ਜਿਹਨਾਂ ਤੋਂ ਉਧਰ। ਇੱਥੇ ਮੁਸਲਿਮ ਹਿੰਦੂ ਦੀ ਗੱਲ ਨੀ, ਸਿੱਖ ਇਸਾਈ ਦੀ ਗੱਲ ਨੀ, ਇੱਥੇ ਤਾਂ ਗੱਲ ਪ੍ਰੇਮ ਦੀਆਂ ਤੰਦਾਂ ਦੀ ਆ, ਪ੍ਰੇਮ ਦੇ ਮੋਹ ਦੀ ਹੈ, ਤੇਰੇ ਪਿਆਰ ਦੀ, ਜਿਹਨਾਂ ਨੂੰ ਪੇਂਦ ਚੜ ਗਈ ਰਹਿੰਦੇ ਵਿੱਚ ਉਹ ਸਦਾ ਖਮਾਰੀਆਂ ਦੀ, ਤੇਰੇ ਨੈਣਾਂ ਦੇ ਤੀਰ ਨਾਲ ਘੈਲ ਜਿਹੜੇ ਬਾਹਰ ਝੜਦੇ ਤੇਜ ਕਟਾਰੀਆਂ ਦੇ, ਤੇਰੀ ਦਰਸ਼ ਦਦਾਰ ਦੇ ਪਿਆਸ ਜਿਹਨੂੰ ਦਰ ਤੇ ਬੈਠ ਕੇ ਵਾਂਗ ਭਖਾਰੀਆਂ
1: ਦੀ,
0: ਫਿਰ ਭਖਾਰੀ ਬਣ ਕੇ ਬਹਿੰਦਾ ਬੰਦਾ ਇੱਥੇ ਜਿਹਨੂੰ ਗੁਰੂ ਦੇ ਦਰਸ਼ਨਾਂ ਦੀ ਪਿਆਸ ਲੱਗ। ਇਹ ਕਾਰਨ

0: ਚੌਥਾ ਕਾਰਨ ਮਾਰਨ ਨੂੰ ਕਹਿੰਦੇ ਜੁਰਮਾਨਾ ਭਰੋਵਰ।
1: ਇਹ ਆੜ ਲੈਣੀ ਨਾ ਵੀ ਖੁਸਰੋ ਨੂੰ ਪਣਾ ਦਿੱਤੀ ਆ ਤੁਸੀਂ। ਸਰਕਾਰ ਜਿਹੜੀ ਸਮੇਂ ਦੀ ਆਉਂਦੀ ਉਹ ਉਹਨਾਂ ਸਮੇਂ ਦੀਆਂ ਸਰਕਾਰਾਂ ਕੋਈ ਹੁੰਦੀਆਂ ਜਿਹੜੀਆਂ ਚੰਗਾ ਕੰਮ ਕਰਨ, ਨੀ ਇੱਕ ਦੋ ਚੰਗੇ ਕੰਮ ਨੇ, 98% ਗਲਤ ਹੀ ਹੁੰਦੇ ਹੁੰਦੇ ਆ। ਕਹਿੰਦੇ ਜੁਰਮਾਨਾ ਭਰੋ। ਮਹਾਰਾਜ ਕਹਿੰਦੇ ਵੀ ਇਹ ਤਾਂ ਗੁਰੂ ਦੀ ਗੋਲਕ ਆ, ਸਾਡੀ ਥੋੜ੍ਹੀ ਹੈ। ਅਤੇ ਆਪਣੇ ਵਰਗਾ ਹੁਣ ਦਾ ਕੋਈ ਲੀਡਰ ਹੁੰਦਾ, ਮੂਹਰੇ ਲੱਗਿਆ ਹੁੰਦਾ ਤਾਂ ਉਹ ਕਹਿ ਦਿੰਦਾ ਕੋਈ ਗੱਲ ਨਹੀਂ, ਅੱਧ ਅੱਧ ਕਰ ਲੈਂਦੇ ਆਪਾਂ, ਕਿੱਡੀ ਕੁ ਗੱਲ ਕਰਦੇ ਵੀ ਆ, ਹੁਣ ਚੱਲਦਾ ਆਈ ਸਾਰਾ ਕੁਝ। ਮਹਾਰਾਜ ਕਹਿੰਦੇ ਭਾਈ ਇਹ ਸਾਡੀ ਥੋੜ੍ਹੀ ਹੈ ਗੋਲਕ, ਆਹ ਜਿਹੜੀ ਮਹਾਰਾਜ ਦੇ ਸੱਚੇ ਪਾਤਸ਼ਾਹ ਨੂੰ ਆਪਾਂ ਦਰਸ਼ਨੀ ਭੇਟ ਕਰਦੇ। ਮਹਾਰਾਜ ਕਹਿੰਦੇ ਇਹ ਤਾਂ ਸੰਗਤ ਦੀ ਹੈ, ਗੁਰੂ ਦੀ ਹੈ, ਇਹਦੇ ਨਾਲ ਲੰਗਰ ਚੱਲ ਸਕਦੇ, ਇਹਦੇ ਨਾਲ ਕਿਸੇ ਨੂੰ ਦਵਾਈ ਬੂਟੀ ਲੈ ਕੇ ਦੇ ਸਕਦੇ ਹਾਂ, ਇਹਦੇ ਨਾਲ ਕਿਸੇ ਦਾ ਘਰ ਪਾ ਕੇ ਦੇ ਸਕਦੇ ਹਾਂ, ਇਹਦੇ ਨਾਲ ਕਿਸੇ ਦੀ ਹੈਲਪ ਕਰ ਸਕਦੇ ਹਾਂ ਗਰੀਬ ਬੰਦੇ ਦੀ, ਅਤੇ ਹਰਜਾਨੇ ਭਰਨ ਨੂੰ ਥੋੜ੍ਹੀ ਹੈ। ਮਹਾਰਾਜ ਕਹਿੰਦੇ ਨਹੀਂ ਭਰਾਂਗੇ। ਇਤਿਹਾਸ ਕਹਿੰਦਾ ਵੀ ਉਹਨਾਂ ਸਮਿਆਂ ਦਾ 2 ਲੱਖ ਰੁਪਇਆ ਜੁਰਮਾਨਾ ਕੀਤਾ ਸੀ ਮਹਾਰਾਜ ਨੂੰ। ਅਤੇ ਕਹਿੰਦੇ ਫਿਰ ਧਰਮ ਬਦਲ ਲਓ, ਇਸਲਾਮ 'ਚ ਆ ਜਾਓ, ਇਸਲਾਮੀ ਬਣ ਜਾਓ ਫਿਰ ਤੁਸੀਂ, ਜੇ ਤੁਸੀਂ ਆਇਤਾਂ ਨਹੀਂ ਕੁਰਾਨ ਦੀਆਂ ਵਿੱਚ ਪਾਉਣੀਆਂ, ਜੇ ਤੁਸੀਂ ਜੁਰਮਾਨਾ ਨਹੀਂ ਭਰਨਾ, ਅਤੇ ਫਿਰ ਜੇ ਤੁਸੀਂ ਧਰਮ ਨਹੀਂ ਬਦਲਣਾ ਤੇ ਤਾਂ ਫਿਰ ਤੁਹਾਨੂੰ ਮੌਤ ਪ੍ਰਵਾਨ ਕਰਨੀ ਪਊ। ਕਹਿੰਦੇ ਵੀ ਮਹਾਰਾਜ ਕਹਿੰਦੇ ਵੀ ਧਰਮ ਬਦਲ ਕੇ ਕੀ ਹੋਜੂ, ਅਸੀਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ, ਧਰਮ ਸਾਰੇ ਚੰਗੇ ਆ, ਧਰਮ ਦੀ ਆੜ ਦੇ ਵਿੱਚ ਮੋਹਰੀ ਬਣਨ ਵਾਲੇ ਲੋਕ ਮਾੜੇ ਹੁੰਦੇ, ਧਰਮ ਸਾਰੇ ਚੰਗੇ ਹੁੰਦੇ ਆ। ਜਿਨ੍ਹਾਂ ਸ਼ੇਖ ਫਰੀਦ ਜੀ ਨੇ ਪ੍ਰਚਾਰ ਕਰਕੇ ਇਸਲਾਮ ਮਤ ਵਿੱਚ ਲੋਕ ਲਿਆਂਦੇ ਸੀ, ਤੇ ਉਹਨੇ ਲੋਕ ਔਰੰਗਜ਼ੇਬ ਤਲਵਾਰ ਦੇ ਨਾਲ ਨਹੀਂ ਲੈ ਕੇ ਆ ਸਕਿਆ, ਇਸਲਾਮ ਮਤ 'ਚ ਉਹਨੇ ਤਲਵਾਰ ਦੇ ਜ਼ੋਰ 'ਤੇ ਨਹੀਂ ਬਣਾ ਸਕਿਆ। ਆ ਧਰਮ ਤਬਦੀਲ ਦੀ ਗੱਲ ਕਰੀਏ ਤੇ ਸਾਡੇ ਮਾਝੇ ਦੇ ਵਿੱਚ ਕਈ ਲੱਖ ਬੰਦਾ ਜਿਹੜਾ ਧਰਮ ਤਬਦੀਲ ਕਰ ਗਿਆ, ਸਾਡੇ ਸਿੱਖ ਈਸਾਈ ਕ੍ਰਿਸਚਨ ਬਣੀ ਜਾਂਦੇ, ਬੇਸ਼ੱਕ ਉਹਨਾਂ ਦਾ ਧਰਮ ਮੁਬਾਰਕ ਆ ਜਿਹਨਾਂ ਦਾ ਇਹ ਧਰਮ ਆ, ਪਰ ਸਾਡਿਆਂ ਦਾ ਤਾਂ ਨਹੀਂ, ਸਾਡੇ ਤਾਂ ਨਾ ਜਾਣ ਭੱਜ ਭੱਜ ਕੇ ਛਾਲਾਂ ਮਾਰ ਮਾਰ ਕੇ, ਉਹਦੇ 'ਚ ਸਾਡੀਆਂ ਹੀ ਘਾਟਾਂ, ਸਾਡੀਆਂ ਜਥੇਬੰਦੀਆਂ ਦੀਆਂ, ਸਾਡੀਆਂ ਵੱਡੀਆਂ ਸੰਸਥਾ ਦੀਆਂ, ਕਿਉਂਕਿ ਜਿਹਨਾਂ ਨੇ ਬਾਂਹ ਨਹੀਂ ਫੜੀ। ਆਓ ਬੇਨਤੀ ਕਰਦੇ ਹਾਂ ਮਹਾਰਾਜ, ਕਹਿੰਦੇ ਧਰਮ ਨਹੀਂ ਬਦਲਣਾ, ਧਰਮ ਜੇ ਮੁਸਲਮਾਨ ਧਰਮ ਆ ਤੇ ਇਹ ਕੱਲ੍ਹ ਨੂੰ ਉੱਠ ਕੇ ਕੋਈ ਹੋਰ ਕਹੂਗਾ ਵੀ ਹੁਣ ਤੁਸੀਂ ਈਸਾਈ ਧਰਮ ਦੇ ਵਿੱਚ ਆ ਜਾਓ, ਫਿਰ ਕੋਈ ਕੋਈ ਕ੍ਰਿਸਚਨ ਬਣ ਜਾਓ, ਕੋਈ ਕੋਈ ਬੋਧੀ ਬਣ ਜਾਓ, ਇਹ ਤਾਂ ਮੁੱਕਣੀ ਨਹੀਂ ਗੱਲ ਦੁਨੀਆਂ ਦੀ। ਆਪਦੇ ਧਰਮ 'ਤੇ ਖੜੇ ਹਾਂ ਜਿੱਥੇ ਖੜੇ ਹਾਂ, ਆਪਦਾ ਧਰਮ ਪਿਆਰਾ ਸਾਨੂੰ, ਸਿਰ ਦਿੱਤਿਆਂ ਧਰਮ ਨਹੀਂ ਰਹਿਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਮੌਤ ਦੀ ਗੱਲ ਕਰਦੀ ਇਹਦੀ ਤਾਂ ਸਾਨੂੰ ਚਿੰਤਾ ਹੀ ਨਹੀਂ, ਚਿੰਤਾ ਤਾਂ ਕੀ ਕੀਜੀਏ ਜੋ ਅਣ ਹੋਣੀ ਹੋਏ। ਕਹਿੰਦੇ ਜਿਹੜੇ ਹੋਣੀ ਆ, ਹੁਣ ਆਪਾਂ ਨੂੰ ਪਤਾ ਵੀ ਆਪਣੇ ਬੇਬੇ ਬਾਪੂ ਬਜ਼ੁਰਗ ਆਪਣੇ ਦਾਦੇ ਪੜਦਾਦੇ ਫਰੀਦਾ ਕਿੱਥੇ, ਤੈਂਡੇ ਮਾਪਿਆਂ ਜਿੰਨੀ ਤੋਂ ਜਣਿਓ। ਕਹਿੰਦੇ ਕਿਤੇ ਝਾਤੀ ਮਾਰ, ਤੇਰੇ ਦਾਦੇ ਪੜਦਾਦੇ ਕਿੱਧਰ ਗਏ, ਤੇਰੇ ਮਾਪੇ ਕਿੱਧਰ ਗਏ, ਕੰਧੀ ਉੱਤੇ ਰੁਖੜਾ ਕਿਚਰ ਕਬੰਨੇ ਧੀਰ, ਫਿਰਦਾ ਕੱਚੇ ਭਾਂਡੇ ਰੱਖੀਏ ਕਿਚਰ ਤਾਂ ਹੀ ਨੀਰ, ਕੰਧ ਤੇ ਉਹਦੇ ਉੱਗੇ ਰੁੱਖ ਦੀ ਕਾਹਦੀ ਮਨਿਆਦ, ਕੱਚੇ ਘੜੇ 'ਚ ਰੱਖੇ ਨੀਰ ਦੀ ਕਾਹਦੀ ਮਨਿਆਦ, ਅਤੇ ਆ ਸਵਾਸਾਂ ਦੀ ਕਾਹਦੀ ਮਨਿਆਦ ਹੈ, ਇਹ ਤਾਂ ਆਪਾਂ ਮੁੱਲ ਵੀ ਨਹੀਂ ਲੈ ਸਕਦੇ। ਸਵਾਸ ਤਾਂ ਕੋਈ ਕਿਡਨੀ, ਕੋਈ ਗੁਰਦਾ, ਕੋਈ ਫੇਫੜੇ, ਇਹ ਪਵਾ ਲਾਂਗੇ ਡਾਕਟਰਾਂ ਤੋਂ, ਆ ਨਹੀਂ ਮਿਲਣੀ ਜਿਹੜੀ ਜੋਤ ਬੋਲਦੀ ਅੰਦਰ। ਅਤੇ ਮਹਾਰਾਜ ਕਹਿੰਦੇ ਇਹਦੀ ਕਿਹੜੀ ਚਿੰਤਾ ਮੌਤ ਦੀ, ਮਰਦਾਂ ਵਾਲੀ, ਸੂਰਮਿਆਂ ਵਾਲੀ, ਯੋਧਿਆਂ ਵਾਲੀ ਜ਼ਿੰਦਗੀ ਜਿਉਣੀ ਹੈ, ਚੜ੍ਹਦੀ ਕਲਾ 'ਚ ਰਹਿਣਾ ਹੁੰਦਾ, ਗਹਿਣਾ ਮਰਦਾਂ ਦਾ ਕੋਈ ਸਿਰੇ ਚੜ੍ਹਾਉਂਦਾ ਸੱਜਣਾ ਸੌਦਾ ਫਰਜ਼ਾਂ ਦਾ, ਅਣਖ ਨਾਲ ਜਿੰਨੀ ਕੱਟ ਲਈ ਜ਼ਿੰਦਗੀ ਥੋੜ੍ਹੀ ਨਹੀਂ ਹੁੰਦੀ, ਆਖੀ ਗੱਲ ਸਿਆਣਿਆ ਸੱਜਣਾ ਕੌੜੀ ਨਹੀਂ ਹੁੰਦੀ, ਪਾਰਸ ਨੂੰ ਸਮਝਾਲਾ ਖੇੜਾ ਛੱਡ ਬਰਿਆਈਆਂ ਦਾ, ਇੱਕ ਦਿਨ ਹੈ ਤੁਰ ਜਾਣਾ ਸੌਦਾ ਕਰ ਚੰਗਿਆਂ। ਮਹਾਰਾਜ ਨੇ ਕਿਹਾ ਵੀ ਤੁਹਾਨੂੰ ਜਿਵੇਂ ਲੱਗਦਾ ਨਾ ਚੰਗਾ ਉਵੇਂ ਕਰੋ, ਅਸੀਂ ਕੁਝ ਨਹੀਂ ਕਰਨਾ ਜਿਹੜਾ ਤੁਸੀਂ ਕਹਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਕਰਕੇ ਬਖਸ਼ਿਸ਼ਾ, ਸਤਿਗੁਰੂ ਜੀ ਪਰਿਵਾਰ ਨੂੰ, ਸਾਰੇ ਸੱਜਣਾਂ ਨੂੰ, ਮਿੱਤਰਾਂ ਨੂੰ, ਸਾਰੇ ਸੇਵਾਦਾਰਾਂ ਨੂੰ ਇਕੱਠੇ ਕਰਕੇ ਜਹਾਂਗੀਰ ਦੇ ਹੁਕਮ ਦਾ ਜਿਹੜਾ ਹੁਕਮ ਆਇਆ ਉਹ ਸਾਰਿਆਂ ਨੂੰ ਸੁਣਾ ਕੇ ਮਹਾਰਾਜ ਅਗਲਾ ਸਮਾਂ ਦੱਸ ਕੇ, ਕਿਉਂਕਿ ਮਹਾਰਾਜ ਤਾਂ ਅੰਤਰਜਾਮੀ ਹੈ। ਜਦੋਂ ਤੇਗ ਬਹਾਦਰ ਪਾਤਸ਼ਾਹ ਗਏ ਸੀ ਅਨੰਦਪੁਰ ਸਾਹਿਬ ਨੂੰ, ਉਹ ਵੀ ਪਰਿਵਾਰ ਨੂੰ ਕਹਿ ਗਏ ਸੀ ਅਸੀਂ ਵਾਪਸ ਨਹੀਂ ਆਉਣਾ ਹੁਣ, ਅਤੇ ਗੁਰੂ ਅਰਜਨ ਦੇਵ ਮਹਾਰਾਜ ਵੀ ਤੁਰ ਲੱਗੇ ਕਹਿ ਗਏ, ਕਹਿੰਦੇ ਸਰਕਾਰ ਨਾਲ, ਜ਼ਾਲਮ ਸਰਕਾਰ ਨਾਲ ਟੱਕਰ ਲਾਉਣ ਚੱਲੇ ਹਾਂ, ਅਤੇ ਮੂਰਖ ਬੰਦਾ ਸਮਝਦਾ ਥੋੜ੍ਹੀ ਹੁੰਦਾ ਹੈ, ਜੇ ਉਹਨਾਂ ਨੇ ਚੰਗਾ ਹੀ ਕਰਨਾ ਹੁੰਦਾ ਤਾਂ ਉਹ ਝੂਠੀਆਂ ਗੱਲਾਂ ਨਾ ਬਣਾਉਂਦੇ। ਮਹਾਰਾਜ ਕਹਿੰਦੇ ਭਾਈ ਭਰੋਸਾ ਦੇ ਕੇ ਗਏ ਸਿੱਖਾਂ ਨੂੰ ਵੀ ਸਾਨੂੰ ਜਿੱਥੇ ਗੁਰੂ ਨੇ ਅਕਾਲ ਪੁਰਖ ਨਿਰੰਕਾਰ ਨੇ ਡਿਊਟੀ ਲਾਈ ਆ ਉਹ ਪੂਰੀ ਕਰਨ ਚੱਲੇ ਹਾਂ, ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਹਰ। ਕਹਿੰਦੇ ਉਹਦੇ ਹੋ ਕੇ ਜੇ ਜਾਣਾ ਹੀ ਉਹਦੇ ਹੋ ਕੇ ਜਾਵਾਂਗੇ, ਖੱਜਲ ਖੁਆਰ ਹੋ ਕੇ ਥੋੜ੍ਹੀ ਜਾਣਾ। ਆਹ ਸੱਚੇ ਪਾਤਸ਼ਾਹ ਨੂੰ ਕਹਿੰਦੇ ਵੀ ਮੁਰਤਜਾ ਖਾਨ ਤੇ ਚੰਦੂ ਦੀ ਡਿਊਟੀ ਲਾਤੀ, ਕਹਿੰਦੇ ਵੀ ਹਲੇ ਵੀ ਮਨਾ ਲਓ ਇਹਨੂੰ ਜੇ ਮੰਨਦਾ। ਉਹਨਾਂ ਨੇ ਫਿਰ ਟਾਈਮ ਖਰਾਬ ਕੀਤਾ ਮਹਾਰਾਜ, ਕਹਿੰਦੇ ਟਾਈਮ ਨਾ ਧੁੱਪੇ ਭਾਈ ਰੱਖਿਆ ਜੇਠ ਹਾੜ ਦੇ ਵਿੱਚ ਮਹਾਰਾਜ, ਧੁੱਪੇ ਆਪਾਂ ਖੜਦੇ ਧੁੱਪੇ, ਕਿਤੇ ਭੱਜ ਕੇ ਗੱਡੀ ਚ ਵੜਦੇ ਹਾਂ, ਕਿਤੇ ਭੱਜ ਕੇ ਰੂਮ ਚ ਆਉਣੇ ਆ ਵੀ ਧੁੱਪ ਬੜੀ ਹੈ, ਧੁੱਪੇ ਮਹਾਰਾਜ ਧੁੱਪੇ ਬਿਠਾਈ ਰੱਖੇ, ਨਾ ਪਾਣੀ ਨਾ ਕੋਈ ਰੋਟੀ ਨਾ ਭੋਜਨ ਕੁਝ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਜਿਹਨਾਂ ਦਾ ਹਿਰਦਾ ਠੰਡਾ ਹੋਵੇ ਉਹਨਾਂ ਨੂੰ ਤਪਦੀਆਂ ਹਵਾਵਾਂ ਨੀ ਕੁਛ ਕਹਿੰਦੀਆਂ ਹੁੰਦੀਆਂ। ਅਸਾੜ ਤਪੰਦਾ ਤਿਸ ਲੱਗੇ ਹਰ ਨਾਹਣ ਜਿਹਨਾਂ ਪਾਸ, ਕਹਿੰਦੇ ਗਰਮੀ ਦੀ ਤਪਦੀ ਰੁੱਤ ਉਹਨਾਂ ਨੂੰ ਸਾੜਦੀ ਆ ਜਿਹਨਾਂ ਦੇ ਅੰਦਰ ਨਾਮ ਨੀ, ਜਿਹੜੇ ਅੰਦਰੋਂ ਨੀ ਠੰਡੇ ਉਹ ਤਾਂ ਸੜਦੇ ਹੀ ਰਹਿੰਦੇ ਅੰਦਰ, ਉਹ ਤਾਂ ਅੰਦਰੋਂ ਵੀ ਸੜਦੇ ਬਾਹਰੋਂ ਤਾਂ ਸੜਦੇ ਹੀ ਸੜਨਾ ਉਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਪੁੱਛਿਆ ਗਿਆ ਤੇ ਮਹਾਰਾਜ ਕਹਿੰਦੇ ਭਾਈ ਸਮਾਂ ਨਾ ਖਰਾਬ ਕਰੋ, ਜੋ ਤੁਸੀਂ ਕਰਨਾ ਉਹ ਕਰੋ। ਪਾਤਸ਼ਾਹ ਗਰੀਬ ਨਿਵਾਜ ਨੂੰ ਇੱਥੇ ਲਾਲ ਖੂਹੀ ਇਤਿਹਾਸ ਚ ਲਿਖਿਆ ਵੀ ਲਾਲ ਖੂਹੀ ਕੋਲੇ ਤਸੀਹੇ ਦਿੱਤੇ ਗਏ, ਲਾਲ ਖੂਹੀ ਕੋਲੇ। ਤੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਤੱਤੀਆਂ ਤਵੀਆਂ ਤੇ ਬਿਠਾਉਣ ਦਾ, ਸਿਰ ਦੇ ਵਿੱਚ ਰੇਤ ਦੇ ਤੱਤੇ ਕੜਛੇ ਪਾਉਣ ਦਾ, ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇਗਾਂ ਚ ਉਬਾਲਣ ਦਾ ਹੁਕਮ ਦਿੱਤਾ। ਜਿਵੇਂ ਪਾਤਸ਼ਾਹ ਨੂੰ ਪਹਿਲਾਂ ਧੁੱਪੇ ਵਾਇਆ ਗਿਆ, ਫਿਰ ਪਾਣੀ ਚ ਉਬਾਲਿਆ ਗਿਆ, ਫਿਰ ਜਿਵੇਂ ਤੱਤੀ ਰੇਤ ਦੇ ਕੜਛੇ ਮਹਾਰਾਜ ਦੇ ਸਿਰ ਤੇ ਪੈ ਰਹੇ ਨੇ, ਤੇ ਉਹਨਾਂ ਬੁੱਲਾਂ ਨੂੰ ਉਹ ਦਰਦਨਾਕ ਸੇਲ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਗਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਪਾਪੀ ਕਰਸ਼ੇ ਰੇਤ ਦੇ ਸਤਿਗੁਰ ਤੇ ਪਾਉਂਦੇ, ਤੇਰਾ ਕੀ ਆ ਮਿੱਠਾ ਲਾਗੇ ਸਤਿਗੁਰ ਜੀ ਗਾਉਂਦੇ, ਬੈਠੇ ਤੱਤੀ ਤਵੀ ਤੇ ਗੁਰਬਾਣੀ ਗਾਉਂਦੇ, ਅਜੀਤਵਾਲ ਦੇ ਪਾਰਸਾ ਪਾਪੀ ਪਾਪ ਕਮਾਉਂਦੇ। ਫੁੱਲਾਂ ਵਰਗਾ ਕੋਮਲ ਸਰੀਰ ਆ ਜਿਹੜਾ ਤੱਤੀ ਤਵੀ ਤੇ ਸੜ ਸੜ ਕਰਕੇ ਮੱਚ ਰਿਹਾ, ਤੇ ਜਦੋਂ ਰੇਤ ਦੇ ਕੜਛੇ ਪੈ ਰਹੇ ਨੇ ਤੇ ਸਰੀਰ ਦੇ ਉੱਤੋਂ ਮਾਸ ਦਿੜ ਦਿੜ ਕੇ ਬੱਤੀਆਂ ਬਣ ਬਣ ਕੇ ਤਵੀ ਤੇ ਡਿੱਗਦਾ ਤੇ ਸੜ ਸੜ ਕਰਕੇ ਮੱਚ ਜਾਂਦਾ, ਲਾਹੌਰ ਦੀ ਧਰਤੀ ਕੰਬ ਗਈ, ਅੰਬਰ ਡੋਲ ਗਿਆ, ਹਾਹਾਕਾਰ ਮੱਚ ਗਈ। ਚੰਦੂ ਦੀ ਜਿਹੜੀ ਘਰ ਵਾਲੀ ਸੀ ਨਾ, ਤੇ ਚੰਦੂ ਦੀ ਨੂੰਹ, ਕਿਉਂਕਿ ਕਈ ਵਾਰੀ ਪਾਪੀ ਬੰਦਿਆਂ ਦੇ ਘਰੇ ਵੀ ਚੰਗੇ ਬੰਦੇ ਹੁੰਦੇ ਆ, ਜਿਵੇਂ ਹਰਨਾਕਸ਼ ਦੇ ਘਰੇ ਉਹਦਾ ਪੁੱਤ ਪ੍ਰਹਲਾਦ ਆ ਗਿਆ, ਹਰਨਾਕਸ਼ ਦੇ ਘਰੇ ਰੱਬ ਕਿਸੇ ਨੇ ਕਿਸੇ ਨੂੰ ਚੰਗਾ ਵੀ ਬਣਾ ਕੇ ਭੇਜਦਾ ਮਾੜੇ ਘਰੇ ਵੀ, ਪਰ ਮਾੜਾ ਬੰਦਾ ਜਦੋਂ ਮੁਖੀ ਹੋਵੇ ਉਹ ਸੁਣਦਾ ਨਹੀਂ ਹੁੰਦਾ ਕਿਸੇ ਦੀ। ਇਹ ਬੀਬੀਆਂ ਨੇ ਆ ਕੇ ਮਹਾਰਾਜ ਦੇ ਦਿਦਾਰੇ ਕੀਤੇ ਹੈ, ਸ਼ਰਬਤ ਵੀ ਆ ਜਿਹੜਾ ਆਪਾਂ ਛਬੀਲਾਂ ਲਾਉਣੇ ਆ ਨਾ, ਜਿਹੜੀਆਂ ਛਬੀਲਾਂ ਲਾਉਣੇ ਆਪਾਂ, ਇਹ ਸ਼ਰਬਤ ਬਣਾ ਕੇ ਲਿਆਈਆਂ ਸੀ ਮਹਾਰਾਜ ਵਾਸਤੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਛਕਿਆ ਨਹੀਂ ਸੀ ਇਹ ਜਲ, ਜਲ ਨਹੀਂ ਸੀ ਛਕਿਆ ਮਹਾਰਾਜ ਨੇ, ਪਰ ਮਹਾਰਾਜ ਨੇ ਸਤਿਕਾਰ ਕੀਤਾ ਸੀ ਇਹਨਾਂ ਦੋਨਾਂ ਬੀਬੀਆਂ ਦਾ, ਆਈਆਂ ਦਾ। ਕਹਿੰਦੇ ਭਾਈ ਤੁਸੀਂ ਸਾਡੇ ਲਈ ਪ੍ਰੇਮ ਮਨ 'ਚ ਲੈ ਕੇ ਆਏ ਹੋ, ਤੁਹਾਡਾ ਬੜਾ ਸਤਿਕਾਰ ਹੈ, ਤੁਹਾਡਾ ਨਾਂ ਲਿਆ ਜਾਇਆ ਕਰੂਗਾ, ਤੁਹਾਡਾ ਚੰਗਿਆਈ 'ਚ ਨਾਂ ਆਊਗਾ। ਚੰਦੂ ਦਾ ਬਰਿਆਈ 'ਚ ਆਉਂਦਾ, ਇਹਨਾਂ ਦਾ ਚੰਗਿਆਈ 'ਚ ਆਉਂਦਾ, ਉਹਦੇ ਘਰ ਦੀਆਂ ਬੀਬੀਆਂ ਦਾ ਹੀ। ਇੱਕ ਕਹਿੰਦੇ ਜੰਗਲ ਨੂੰ ਅੱਗ ਲੱਗੀ ਹੋਈ ਹੈ, ਤੇ ਇੱਕ ਚਿੜੀ ਹੈ ਉਹ ਦੂਰ ਜਾ ਕੇ ਨਾ ਚੁੰਝ ਭਰ ਕੇ ਪਾਣੀ ਦੀ, ਤੇ ਜਿੱਥੇ ਅੱਗ ਲੱਗੀ ਉੱਥੇ ਉੱਚੀ ਉੱਚਾ ਉੱਡ ਕੇ ਤੇ ਉੱਥੇ ਪਾਣੀ ਡੋਲ ਦਿੰਦੀ। ਉਹ ਕੋਈ ਆਪਣੇ ਅਰਗਾ ਕਹਿੰਦਾ ਵੀ ਚਿੜੀਏ ਇਹ ਤੇਰੀ ਚੁੰਝ ਭਰ ਕੇ ਪਾਣੀ ਨਾ ਪਾਉਣ ਨਾਲ ਅੱਗ ਬੁੱਝ ਜੂ ਕਿਤੇ ਜੰਗਲ ਦੀ, ਜੰਗਲ ਦੀ ਅੱਗ ਕਿਤੇ ਬੁੱਝ ਸਕਦੀ ਆ ਤੇਰੀਆਂ ਚੁੰਝਾਂ ਦੇ ਪਾਣੀ ਨਾਲ। ਉਹ ਕਹਿੰਦੀ ਅੱਗ ਭਾਵੇਂ ਬੁਝੇ ਚਾਹੇ ਨਾ ਬੁਝੇ, ਪਰ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ 'ਚ ਆਊਗਾ, ਅੱਗ ਲਾਉਣ ਵਾਲਿਆਂ 'ਚ ਨਹੀਂ ਆਊ। ਉਹ ਕਹਿੰਦੀ ਅੱਗ ਤਾਂ ਮੈਨੂੰ ਵੀ ਪਤਾ ਨਹੀਂ ਬੁਝਣੀ, ਪਰ ਮੇਰਾ ਨਾਂ ਜਿਹੜਾ ਉਹ ਅੱਗ ਬੁਝਾਉਣ ਵਾਲਿਆਂ 'ਚ ਆਊਗਾ। ਤੇ ਅੱਜ ਚੰਦੂ ਦੇ ਘਰਾਣੇ ਦੀਆਂ ਔਰਤਾਂ ਦਾ ਨਾਂ ਚੰਗਿਆਈ 'ਚ ਆਉਂਦਾ ਹੈ, ਵੀ ਉਹਨਾਂ ਨੇ ਮਹਾਰਾਜ ਦੇ ਦਿਦਾਰੇ ਕੀਤੇ ਹੈ, ਚੰਦੂ ਦਾ ਬਰਿਆਈ 'ਚ ਆਉਂਦਾ ਹੈ। ਸਦਾ ਲਈ ਲਾਣਤਾਂ ਪੈਣੀਆਂ ਦੁਨੀਆਂ ਦੇ, ਜਿੰਨੀਆਂ ਤੱਕ ਦੁਨੀਆਂ ਰਹਿਣੀ ਹੈ, ਤੇ ਸਦਾ ਲਈ ਚੰਗਿਆਈ। ਇਹਨਾਂ ਬੀਬੀਆਂ ਵਾਸਤੇ ਸ਼ਬਦ ਵਰਤੇ ਜਾਣੇ ਆ ਵੀ ਉਹਨਾਂ ਨੇ ਮਹਾਰਾਜ ਦੇ ਦਰਸ਼ ਕੀਤੇ, ਦਿਦਾਰੇ ਕੀਤੇ, ਸ਼ਰਬਤ ਲੈ ਕੇ ਆਈਆਂ। ਤੇ ਮਹਾਰਾਜ ਦਾ ਮਿੱਤਰ ਮੀਆਂ ਮੀਰ, ਅਕਾਲ ਪੁਰਖ ਨੂੰ ਪਿਆਰ ਕਰਨ ਵਾਲਾ, ਜਿਨ੍ਹਾਂ ਤੋਂ ਹਰਿਮੰਦਰ ਸਾਹਿਬ ਦੀ ਨੀਰ ਖਬਾਈ ਸੱਚੇ ਪਾਤਸ਼ਾਹ ਨੇ, ਉਹਦਾ ਕਾਰਨ ਕੀ ਸੀ? ਇੱਕ ਤਾਂ ਮਿੱਤਰਤਾ ਹੀ ਸੀ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕੇ ਬਿਨ ਦੇਖਾਂ ਮੇਰੀ ਮਾਈ, ਮਿੱਤਰਤਾ ਹੀ। ਤੇ ਇੱਕ ਪੂਰਨ ਸੀ ਫਕੀਰ, ਇਉਂ ਨਹੀਂ ਵੀ ਕਈ ਵਾਰੀ ਤਾਂ ਆਪਣੇ ਝੂਠੇ ਵੀ ਮਿੱਤਰ, ਆਪਾਂ ਵੀ ਝੂਠੇ ਹੁੰਦੇ, ਆਪਣੇ ਮਿੱਤਰ ਵੀ ਕਈ ਵਾਰੀ ਆਪਾਂ ਨੂੰ ਝੂਠੀ ਵਡਿਆਈ ਵੀ ਕਰਨੀ ਪੈਂਦੀ ਕਈਆਂ ਦੀ, ਚੰਗੇ ਨੂੰ ਕਈ ਵਾਰੀ ਦੁਨਿਆਵੀ ਬੰਦੇ ਆ ਕਹਿਣਾ ਪੈਂਦਾ ਮਾੜੇ ਨੂੰ ਵੀ ਇਹ ਚੰਗਾ ਏ, ਪੱਖ ਪੂਰ ਲੈਂਦੇ ਕਈ ਵਾਰੀ ਆਪਾਂ, ਪਰ ਜਿਹੜਾ ਸੱਚ ਆ ਜਿਹੜੇ ਗੁਰੂ ਸਾਹਿਬਾਨ ਆ ਉਹਨਾਂ ਨੇ ਜੇ ਆਪਦਾ ਮਾੜਾ ਉਹਨੂੰ ਮਾੜਾ ਹੀ ਕਿਹਾ, ਜੇ ਚੰਗਾ ਦੂਸਰਾ ਚੰਗਾ ਤੇ ਉਹਨੂੰ ਚੰਗਾ ਹੀ ਕਿਹਾ ਮਹਾਰਾਜ ਨੇ। ਪ੍ਰਿਥਵੀ ਚੰਦ ਮਾੜਾ ਸੀ, ਮਹਾਰਾਜ ਨੇ ਨਹੀਂ ਕਿਹਾ ਵੀ ਪੁੱਤ ਮੇਰਾ ਚੰਗਾ ਸੀ, ਮਾੜਾ ਹੀ ਕਿਹਾ ਉਹਨੂੰ। ਤੇ ਮੇਰੇ ਮਾਲਕ ਸੱਚੇ ਪਾਤਸ਼ਾਹ ਦਾ ਇਹ ਮੀਆਂ ਮੀਰ ਮਿੱਤਰ, ਤਾਂ ਮਹਾਰਾਜ ਨੇ ਕਿਹਾ ਵੀ ਇੱਥੇ ਇਸਲਾਮ ਮਤ ਦੇ ਲੋਕ ਨੇ ਜਿਹੜੇ ਨਾ, ਉਹ ਵੀ ਇਸ ਦਰਬਾਰ ਸਾਹਿਬ ਨੂੰ ਸਜਦੇ ਕਰਨ, ਹਿੰਦੂ ਵੀ ਕਰਨ, ਗੁਰੂ ਰਾਮਦਾਸ ਮਹਾਰਾਜ ਦੇ ਘਰ ਨੂੰ ਨਿਆਉਣ, ਸੱਚੇ ਪਾਤਸ਼ਾਹ ਦੇ ਦਰ ਤੇ ਪੂਰੀ ਦੁਨੀਆਂ ਦੇ ਲੋਕ ਆਉਣ, ਇੱਥੋਂ ਮੂੰਹ ਮੰਗੀਆਂ ਮੁਰਾਦਾਂ ਪਾਉਣ ਦਰਬਾਰ ਸਾਹਿਬ ਦੇ ਵਿੱਚੋਂ। ਮੇਰੇ ਪਾਤਸ਼ਾਹ ਗਰੀਬ ਨਵਾਜ ਦਾ ਇਹ ਮਿੱਤਰ ਬੜਾ ਸੂਫੀ ਫਕੀਰ ਸੀ, ਬੜਾ ਪੁੱਜਿਆ ਹੋਇਆ ਫਕੀਰ। ਤੇ ਇਹਨੇ ਆ ਕੇ ਜਦੋਂ ਦੇਖਿਆ ਨਾ ਮਹਾਰਾਜ ਦਾ ਹਾਲ, ਇਹਨੂੰ ਵੀ ਪਤਾ ਲੱਗਿਆ ਭੱਜਿਆ ਆਇਆ ਇਹ ਵੀ, ਇਹਨੂੰ ਵੀ ਕਹਿਰ ਦਾ ਪਤਾ ਲੱਗਿਆ ਵੀ ਏਡਾ ਕਹਿਰ ਹੋ ਗਿਆ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾਤਾ, ਜਿਨ੍ਹਾਂ ਦਾ ਕਿਸੇ ਨਾਲ ਬੈਰ ਹੀ ਨਹੀਂ, ਵਿਰੋਧ ਹੀ ਨਹੀਂ, ਕਿਸੇ ਨੂੰ ਕਦੇ ਕੌੜਾ ਹੀ ਨਹੀਂ ਬੋਲੇ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਇਹਨੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ। ਆਪਾਂ ਤਾਂ ਕੈਲੰਡਰ ਤੇ ਮਹਾਰਾਜ ਦਾ ਸਰੂਪ ਵਧੀਆ ਬਣਿਆ ਦੇਖ ਲੈਂਦੇ ਹਾਂ ਨਾ ਤਸਵੀਰਾਂ 'ਚ, ਵੀ ਮਹਾਰਾਜ ਰਾਮ ਨਾਲ ਬੈਠੇ ਆ, ਲੰਬਾ ਦਾੜਾ, ਵਧੀਆ ਕੱਪੜੇ ਪਾਏ ਹੋਏ ਆ,
ਤੇ ਕਿਤੇ ਮਹਿਸੂਸ ਕਰੀਏ ਸਰੀਰ ਭੁੱਜਿਆ ਪਿਆ ਹੋਵੇ ਛੱਲੀ ਵਾਂਗੂ, ਕਦੇ ਮਹਿਸੂਸ ਕਰਨਾ ਪਵੇ ਸਾਨੂੰ ਵੀ ਸੜਿਆ ਪਿਆ ਹੋਵੇ ਸਰੀਰ, ਉਹ ਸਰੀਰ ਜਿਹਦੇ ਮੁਖ ਜਿਹਨਾਂ ਦੇ ਮੁਖਾਰ ਬਿੰਦ ਦੇ ਵਿੱਚੋਂ ਮਿੱਠੇ ਬਚਨ ਕਿਤੇ ਸੰਗਤਾਂ ਸੁਣਦੀਆਂ ਹੋਣ, ਤੇ ਜਿਹਨਾਂ ਦੇ ਦਦਾਰੇ ਕਰਕੇ ਨਦਰੀ ਨਦਰ ਨਿਹਾਲ ਹੋ ਜਾਂਦੇ ਹੋਣ ਪੂਰੀ ਦੁਨੀਆਂ ਦੇ ਲੋਕ, ਤੇ ਉਹ ਸਰੀਰ ਜਿਹੜਾ ਛੱਲੀ ਵਾਂਗੂ ਭੁੰਨਿਆ ਪਿਆ ਹੋਵੇ। ਤੇ ਮੀਆਂ ਮੀਰ ਨੇ ਜਦੋਂ ਤੱਕਿਆ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ, ਭੁੱਬ ਨਿਕਲ ਗਈ, ਧਾ ਨਿਕਲ ਗਈ ਮੀਆਂ ਮੀਰ ਦੀ ਅੱਖਾਂ ਵਿੱਚੋਂ, ਸ਼ਮ ਸ਼ਾਮਾਂ ਹੰਝੂ ਵਹਿਣ ਲੱਗ ਗਏ। ਰੱਬ ਵੀ ਰੋ ਪੈਂਦਾ ਜਦੋਂ ਕਹਿਰ ਹੋਵੇ ਨਾ ਦੁਨੀਆਂ ਤੇ, ਉਦੋਂ ਰੱਬ ਵੀ ਰੋਂਦਾ, ਧਰਤੀ ਉਦੋਂ ਕੰਬ ਜਾਂਦੀ ਹੈ, ਉਦੋਂ ਈਸਾ ਵੀ ਧਾਹਾਂ ਮਾਰਦਾ ਦਰਗਾਹ 'ਚ ਬੈਠਾ, ਪੈਗੰਬਰ ਵੀ ਰੋਂਦੇ ਉਦੋਂ। ਮੀਆਂ ਮੀਰ ਭੁੱਬਾਂ ਮਾਰ ਕੇ ਰੋਇਆ ਤੇ ਮਹਾਰਾਜ ਕਹਿੰਦੇ ਮੀਆਂ ਮੀਰ ਜੀ, ਆਹ ਦੁੱਖਾਂ ਨੂੰ ਦੇਖ ਕੇ ਰੋਈ ਦਾ ਨਹੀਂ, ਦੁੱਖ ਸੁੱਖ ਦੋਏ ਕਰ ਕੱਪੜੇ, ਇਹ ਤਾਂ ਕੱਪੜੇ ਆ ਸਰੀਰ ਦੇ ਦੋਨੇ, ਕਿਤੇ ਦੁੱਖ ਆ ਗਏ ਕਿਤੇ ਸੁੱਖ ਆ ਗਏ। ਸਾਨੂੰ ਪਤਾ ਹੈ ਤੂੰ ਸਾਡਾ ਮਿੱਤਰ ਆ, ਮਿੱਤਰ ਦੇ ਤਾਂ ਫੁੱਲ ਵੱਜਿਆ ਨਹੀਂ ਜਰ ਸਕਦਾ ਬੰਦਾ, ਪੱਥਰ ਵੱਜਿਆ ਕਿੱਥੇ ਜਰ ਲੂ, ਮਿੱਤਰ ਦੇ ਕੰਡਾ ਖੁੱਭ ਜਾਵੇ ਤਾਂ ਨਹੀਂ ਜਰਿਆ ਜਾਂਦਾ ਜਿਹੜਾ ਅੰਦਰੋਂ ਮਿੱਤਰ ਮੰਨਿਆ ਹੋਵੇ, ਅੰਦਰੋਂ ਆਪਦਾ ਮੰਨਿਆ ਹੋਵੇ ਅੰਦਰੋਂ। ਤੇ ਉਹਦੇ ਹਾਲਾਤ ਦੇਖ ਕੇ ਮੀਆਂ ਮੀਰ ਜੀ ਦੇ ਕਿਵੇਂ ਬੀਤੀ ਉਹ। ਮੀਆਂ ਮੀਰ ਜੀ ਕਹਿੰਦੇ ਮਹਾਰਾਜ ਤੁਸੀਂ ਐਡੀ ਪਾਵਰ ਵਾਲੇ, ਤੁਸੀਂ ਰੱਬ ਦਾ ਰੂਪ, ਤੁਸੀਂ ਆ ਤਤੀਆਂ ਤਵੀਆਂ ਤੇ ਕਿਉਂ ਬੈਠੇ ਆ? ਮਹਾਰਾਜ ਤੁਸੀਂ ਤਾਂ ਇਹਨਾਂ ਨੂੰ ਅੰਨੇ ਕਰ ਦਿੰਦੇ, ਤੁਸੀਂ ਲਾਹੌਰ ਪਲਟ ਦਿੰਦੇ, ਤੁਸੀਂ ਧਰਤੀ ਹਿਲਾ ਦਿੰਦੇ, ਐਡੀ ਪਾਵਰ ਮੈਨੂੰ ਪਤਾ ਹੈ, ਤੇ ਜੇ ਤੁਸੀਂ ਨਹੀਂ ਕਰਨਾ ਮੈਨੂੰ ਹੁਕਮ ਕਰੋ। ਮੀਆਂ ਮੀਰ ਜੀ ਕਹਿੰਦੇ ਮੈਂ ਦਿੱਲੀ ਤੇ ਲਾਹੌਰ ਪਲਟਾ ਕੇ ਰੱਖਦੇ ਆ, ਐਡੇ ਪਾਪੀ ਐਡੇ ਜ਼ਾਲਮ ਲੋਕ ਆ, ਇੱਥੇ ਰਹਿਣੇ ਨਹੀਂ ਚਾਹੀਦੇ ਸੱਚੇ ਪਾਤਸ਼ਾਹ। ਆਓ ਜਿਵੇਂ ਮੀਆਂ ਮੀਰ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਦਾ ਵੀ ਪਾਤਸ਼ਾਹ ਪਹਿਲੀ ਗੱਲ ਤਾਂ ਤੁਸੀਂ ਪਾਵਰਫੁੱਲ ਹੋ, ਤੁਸੀਂ ਸਭ ਕੁਝ ਕਰ ਸਕਦੇ ਹੋ,

0: ਨਰਕਾਂ ਦੇ ਵਿੱਚ ਦੇਵਾਂ ਦਾਤਿਆ
1: ਚੰਦੂ ਸਣੇ ਜਹਾਂਗੀਰ ਜੀ
0: ਨਰਕਾਂ ਦੇ ਵਿੱਚ ਦੇਵਾਂ ਦਾਤਿਆ
1: ਚੰਦੂ ਸਣੇ ਜਹਾਂਗੀਰ ਜੀ
0: ਦਿੱਲੀ ਨਾਲ ਮੈਂ ਲਾਹੌਰ ਟਕਰਾ ਦਿਆ
1: ਉਹ ਇੱਕ ਵਾਰੀ ਆਖੋ ਵੀਰ ਜੀ
0: ਦਿੱਲੀ ਨਾਲ ਮੈਂ ਲਾਹੌਰ ਟਕਰਾ ਦਿਆ
1: ਉਹ ਇੱਕ ਵਾਰੀ ਆਖੋ

0: ਓ ਜੀ ਮੈਂ ਦਿੱਲੀ ਦੇ ਲੋਰ ਤਾਈ ਢਾ ਦਿਆਂ
1: ਬੈਠੇ ਚੌਂਕੜਾ ਦਬੀ ਦੇ ਉੱਤੇ ਮਾਰ ਕੇ
0: ਓ ਛਾਲੇ ਸਾਲੇ ਹੈ ਸਰੀਰ ਜੀ
1: ਬੈਠੇ ਚੌਂਕੜਾ ਦਬੀ ਦੇ ਉੱਤੇ ਮਾਰ ਕੇ
0: ਓ ਛਾਲੇ ਛਾਲੇ ਹੈ ਸਰੀਰ ਜੀ
1: ਦਿੱਲੀ ਨਾਲ ਮੈਂ ਲਾਹੌਰ ਟਕਰਾ ਦਿਆਂ
0: ਓ ਇੱਕ ਵਾਰੀ

0: ਖਾਤਮਾ ਮੈਂ ਜ਼ਾਲਮ ਚੰਡਾਲਦਾ
1: ਸ਼ਹਿਰੀ ਪਾਉ ਤੇਰੀ ਘਰਾਂ ਠੁੱਲੀ ਵਾਲਦਾ
0: ਉਹ ਸ਼ਹਿਰੀ ਪਾਉ ਤੇਰੀ ਘਰਾਂ ਠੁੱਲੀ ਵਾਲਦਾ
1: ਸ਼ਹਿਰੀ ਪਾਉ

0: ਇੱਕ ਵਾਰੀ ਆਖੋ ਪੀਰ ਜੀ
1: ਪੀਰ ਮੀਆਂ ਮੀਰ ਜੀ ਕਹਿੰਦੇ ਪਾਤਸ਼ਾਹ ਮੈਨੂੰ ਦਿਓ ਹੁਕਮ ਮੈਂ ਦਿੱਲੀ ਦੀ ਐਟ ਨਾ ਐਟ ਲਾਹੌਰ ਦੀ ਖੜਕਾ ਦੇਵਾਂ ਇੱਕ ਵਾਰ ਮੇਰੇ ਪਾਤਸ਼ਾਹ ਦਿਓ ਮੈਨੂੰ ਹੁਕਮ ਸੁਣਾ ਮੈਂ ਦਿੱਲੀ ਅਤੇ ਲਾਹੌਰ ਦੀ ਦਿਆਂ ਐਟ ਨਾ ਐਟ ਖੜਕਾ ਚੰਦੂ ਤੇ ਜਹਾਂਗੀਰ ਨੂੰ ਮੈਂ ਦੇਵਾਂ ਸਬਕ ਸਿਖਾ ਅਜੀਤਵਾਲ ਦੇ ਪਾਰਸਾ ਮੈਂ ਕਰਦਿਆਂ ਸਭ ਸਵਾ ਇਹ ਮੀਆਂ ਮੀਰ ਜੀ ਕਹਿੰਦੇ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ ਮੈਂ ਇਹਨਾਂ ਪਾਪੀਆਂ ਨੂੰ ਸਜਾਵਾਂ ਦਵਾਂ ਤੇ ਮਹਾਰਾਜ ਕਹਿੰਦੇ ਵੀ ਪੀਰ ਜੀ ਐਡੀਆਂ ਪਾਵਰਾਂ ਤੁਹਾਡੇ ਕੋਲੇ ਕਿੱਥੋਂ ਆਈਆਂ ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਕਮਲਾਂ ਵਿੱਚੋਂ ਤੁਹਾਡੇ ਆਸ਼ੀਰਵਾਦ ਦੇ ਨਾਲ ਤੁਹਾਡੀ ਮਿਹਰ ਦੇ ਨਾਲ ਇਹ ਪਾਵਰਾਂ ਨੇ ਤੇ ਮਹਾਰਾਜ ਕਹਿੰਦੇ ਮੀਆਂ ਮੀਰ ਜੀ ਅਸੀਂ ਵੀ ਕੁਝ ਸੋਚ ਕੇ ਸ਼ਾਂਤ ਬੈਠੇ ਹਾਂ ਇਹਨਾਂ ਨੂੰ ਸਜਾਵਾਂ ਤਾਂ ਮਿਲਣਗੀਆਂ ਹੀ ਸਮਾਂ ਆਊਗਾ ਇਹ ਸਾਡੀ ਮਾਤਾ ਨੇ ਦਾਤ ਮੰਗੀ ਸੀ ਸ਼ਹੀਦੀਆਂ ਦੀ ਪਰਿਵਾਰ ਦੀ ਮਹਾਰਾਜ ਕਹਿੰਦੇ ਬੀਬੀ ਭਾਨੀ ਨੇ ਮੇਰੇ ਨਾਨਾ ਜੀ ਬਾਬਾ ਅਮਰੂ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਇਹ ਮੰਗ ਮੰਗ ਲਈ ਸੀ ਵੀ ਜੇ ਏਡੀ ਕੁਰਬਾਨੀ ਤੱਤੀਆਂ ਤਵੀਆਂ ਤੇ ਬਹਿਣ ਦੀ ਚਾਂਦਨੀ ਚੌਂਕ ਚ ਸੀਸ ਕਟਾਉਣ ਦੀ ਚਮਕੌਰ ਦੀ ਗੜੀ ਚ ਸ਼ਹੀਦ ਹੋਣ ਦੀ ਸਰਹੰਦ ਦੀਆਂ ਦੀਵਾਰਾਂ ਚ ਚਿਨੇ ਜਾਣ ਦੀ ਠੰਡੇ ਬੁਰਜਾਂ ਚ ਸ਼ਹੀਦ ਹੋਣ ਦੀ ਜੇ ਦਾਤ ਆ ਪਾਤਸ਼ਾਹ ਤੇ ਇਹ ਮੇਰੀ ਝੋਲੀ ਚ ਪਾ ਦਿਓ ਪਾਤਸ਼ਾਹ ਕਹਿੰਦੇ ਵੀ ਇਹ ਮੇਰੀ ਮਾਂ ਬੀਬੀ ਭਾਨੀ ਜੀ ਦੀ ਮੰਗੀ ਹੋਈ ਮੰਗ ਆ ਆਓ ਰਹਿੰਦੇ ਹੋਏ ਇਤਿਹਾਸ ਦੀ ਸੇਵਾ ਆਪਾਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਗੁਰੂ ਮਹਾਰਾਜ ਦੀ ਵਡਿਆਈ ਕਰਦੇ ਹਾਂ ਸਿਫਤ ਸਲਾਹ ਕਰਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਹੀ ਭੁੱਲਾਂ ਹੋ ਜਾਂਦੀਆਂ ਪਾਤਸ਼ਾਹ ਬਖਸ਼ਣ ਹਾਰੇ ਆ ਗੁਨਾਹਾਂ ਦੀ ਮਾਫ਼ੀ ਦੇਣ ਅੱਗੇ ਤੋਂ ਸਮਤ ਬਖਸ਼ਣ ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ ਸ਼ੁੱਧ ਇਤਿਹਾਸ ਕਹਿਣ ਦੀ ਵਡਿਆਈਆਂ ਕਰਨ ਦੀ ਸੋਝੀ ਮਹਾਰਾਜ ਬਖਸ਼ਣ ਇਸੇ ਤਰ੍ਹਾਂ ਹੀ ਸਮਾਵਾਂ ਦਰ ਕਰਦੀਆਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਸੰਗਤਾਂ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਵੀ ਇਹਨਾਂ ਦਿਹਾੜਿਆਂ ਤੇ ਸਾਨੂੰ ਆਪਣੇ ਚ ਤਬਦੀਲੀ ਲਿਆਉਣੀ ਚਾਹੀਦੀ ਕੋਈ ਤਾਂ ਦਿਹਾੜੇ ਮਨਾਏ ਹੋਏ ਤਾਂ ਯਾਦ ਬਣਾਈ ਹੋਈ ਪ੍ਰਵਾਨ ਸਾਡੇ ਅਸੀਂ ਜਿਹੜੇ ਨਿਤਨੇਮੀ ਆ ਬੜੀ ਵੱਡੀ ਦਾਤ ਆ ਉਹਨਾਂ ਕੋਲੇ ਤੇ ਨਹੀਂ ਜਪਜੀ ਸਾਹਿਬ ਦਾ ਪਾਠ ਹਰੇਕ ਇਨਸਾਨ ਹਰੇਕ ਵੀਰ ਹਰੇਕ ਭੈਣ ਆਰੰਭ ਕਰੇ ਨਿਤਨੇਮ ਦਾ ਗੁਰੂ ਮਹਾਰਾਜ ਜੀ ਕਿਰਪਾ ਕਰਨ ਬਹੁਤ ਹੀ ਸਤਿਕਾਰਯੋਗ ਜਥਾ ਗੁਰੂ ਘਰ ਦੇ ਕੀਰਤਨੀਏ ਪੰਥਕ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਬੜਾ ਸੁਰੀਲਾ ਜਥਾ ਪੂਰੇ ਜਥੇ ਤੇ ਬੜੀ ਮਿਹਰਾ ਪਰਮਾਤਮਾ ਦੀ ਆਓ ਹਰ ਜਸ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ ਅੰਮ੍ਰਿਤ ਬਾਣੀ ਦੇ ਕੀਰਤਨ ਦਾ ਆਨੰਦ ਮਾਣੀਏ ਜੀ ਹੋਈਆਂ ਭੁੱਲਾਂ ਚੁੱਕਾਂ ਦਿਖੇਵਾਂ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।

ਕੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

ਰੱਖੇ ਸੰਗਰੋ। ਦੁਸ਼ਟ ਜਿੱਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋ ਰਾਨ ਘਾਤਾ। ਜੇ ਅਸ ਧੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੁਵੈ ਮਰੇ।

कै गहयो तुहारो द्वार, बाहें गहे की लाज आस।

ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਨ ਆਈਆ ਸਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ।

ਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੁਆ ਤਿਤ ਘਰ ਅਨਹਦ ਵਾਜੇ ਅਨਦ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੈ
1: ਅਰਦਾਸ ਹਮਾਰਾ, ਜੀਉ ਪਿੰਡ ਕਉ ਨਾਨਕ ਸਾਬ, ਕੋਈ ਨਉ ਨਾ ਜਾਣੀ। ਮੇਰਾ ਇੱਕ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਕਰਨ ਆਉਣ ਦੇ ਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ, ਜਿਨਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ

0: ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਖ ਦੇਖ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਨੀ ਤਾਣਿਆਂ ਦੇ ਤਾਨ ਨੀ ਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾ ਸਹਿ ਬਾਣੀ ਦੇ ਜਾਪ ਅੰਮ੍ਰਿਤ ਬਾਣੀ ਦੇ ਜਾਪ ਕਰਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰਵਾ ਪ੍ਰਵਾਨ ਕਰਨੀਆਂ ਅੰਮ੍ਰਿਤ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਸਰਬੱਤ ਦੇ ਕਾਰਜ ਰਾਸ ਕਰਨੇ ਆਪਣੇ ਚਰਨਾਂ ਵਿੱਚੋਂ ਨਾਮ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਇਤਿਫਾਕ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰੋ ਹੁਕਮਨਾਮੇ ਦੀ ਦਾਤ ਬਖਸ਼ ਕੇ ਆਈਆਂ ਹੋਈਆਂ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਆਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜਬ ਲਾਉ ਨਹੀਂ ਭਾਗ ਲੀਲਾਰ ਉਦੈ ਤਬ ਲਾਉ ਭਰਮ ਤੇ ਫਿਰ ਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛੁਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਆਓ ਜਿਨ ਅਰਜਨ ਦੇਵ ਗੁਰੂ

ਸਹਿਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰ ਸਹੁ ਤੁਧ ਡਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਿਸਾ ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ

0: ਫੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਲਯੁਗ ਜਹਾਜ਼ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਥਰੋ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਤਿੰਨਾਂ ਦਾ ਅੱਜ ਸ਼ਹੀਦੀ ਦਿਹਾੜਾ ਸਿੱਖ ਜਗਤ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ। ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਅੱਜ ਸਾਰਾ ਦਿਨ ਦੇ ਦੀਵਾਨ ਸੱਜੇ ਹਨ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਾਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ। ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਤਿੰਨਾਂ ਦੇ ਜੱਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਉਸ ਤੋਂ ਬਾਅਦ ਗੁਰੂ ਘਰ ਦੇ ਸਾਰੇ ਜੱਥੇ ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾਉਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ, ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਕੱਲ੍ਹ ਨੂੰ, ਜਿਨ੍ਹਾਂ ਦੇ ਐਤਵਾਰ ਨੂੰ 9:15 ਮੇਨ ਹਾਲ ਵਿੱਚ ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਨਾਲ ਹੁਣ ਢਾਡੀ ਵਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।